0: ਚੜ੍ਹ ਪਾਈਏ।
1: ਸੰਤਕਾ ਦੁਖੀ ਅੰਤਰ ਤੇ ਥੋਥਾ,
0: ਜਿਉ ਸਾਸ ਬਿਨਾ ਮਿੱਤਰ ਕੀ ਲੋਥਾ।
1: ਸੰਤ ਕੇ ਦੁਖੀ ਕੀ ਜੜ ਕਿਸ਼ਨਾ ਹੈ,
0: ਆਪਣ ਬੀਜ ਆਪੇ ਹੀ ਖਾਏ।
1: ਸੰਤ ਕੇ ਦੁਖੀ ਕੋ ਅਵਨਾ ਰੱਖਣ ਹਾਰ ਲਾਏ,
0: ਜਿਉ ਜਲ ਬਿਨੋ ਮਛਲੀ ਤੜ ਫੜਾਏ।
1: ਸੰਤ

0: ਸਿਸ਼ਟ ਕਰਨੇ ਹਾਰ
1: ਅਵਰ ਨਾ ਬੂਝ ਕਰਤੇ ਵਿਚਾਰ
0: ਕਰਤੇ ਕੀਮਤ ਨਾ ਜਾਣੇ ਕੀਆ
1: ਨਾਨਕ ਜੋਤਿ ਪਾਵੇ ਸੋ ਵਰਤੀਆ।

0: ਸਤਿਆਵੇ
1: ਸਤਿਗੁਰ ਕੈ ਪਾਸ ਸੇਵਾ ਕਰਦ ਹੋਏ ਨਹਿ ਕਾਮੀ ਆਪ

0: ਗੁਣ ਬੋਝਦ ਪ੍ਰਾਨੀ
1: ਨਿਰਾਹਾਰ
0: ਨਿਰਵੈਰ ਸੁਖਦਾਈ ਅਣਖ ਭਗਤ ਬੰਧਨ ਨਿਤ ਕਰੇ ਸਤਿ ਬਲਿਹਾਰੀ

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ, ਆਪਣਾ ਜਾਪ ਆਪ ਕਰਵਾਇਆ, ਆਪ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਹੋਈਆਂ। ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਹੈ, ਗਰੀਬ ਨਵਾਜ ਮਿਹਰਾਂ ਕਰਨ। ਇਹ ਜੋ ਆਪ ਸੰਗਤਾਂ ਦਾ ਨੇਮ ਹੈ, ਹਮੇਸ਼ਾ ਵਾਸਤੇ ਬਣਿਆ ਰਹੇ। ਗੁਰੂ ਕਿਰਪਾ ਕਰੇ, ਆਪਣੇ ਚਰਨਾਂ ਨਾਲ ਇਸੇ ਤਰ੍ਹਾਂ ਜੋੜੀ ਰੱਖਣ। ਸੋ ਆਓ, ਇੱਥੇ ਹੀ ਸੁਖਮਨੀ ਸਾਹਿਬ ਦੀ ਸਮਾਪਤੀ ਹੈ। ਹੁਣ ਰਹਿ ਰਸ ਦੇ ਪਾਠ 6 ਵਜੇ ਸ਼ੁਰੂ ਹੋਣਗੇ, ਉਸ ਵਿੱਚ ਬੈਠ ਕੇ ਬਾਣੀ ਦਾ ਆਨੰਦ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vaheguru, Vaheguru, Vaheguru.

Guru Vai Guru Vai Guru Vai

ਚੰਗਿਆਂ ਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ।

ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ

ਗੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਰਿਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ

ਪੁਰਾਣੇ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਨ। ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਸੁਖਮਨੀ ਸਾਹਿਬ ਦੇ ਜਾਪਾਂ ਦੀਆਂ ਸੰਗਤਾਂ ਤੋਂ ਇਸੇ ਤਰ੍ਹਾਂ ਆਪ ਜੀ ਨੇ ਆਪ ਸੇਵਾ ਲੈਂਦੇ ਰਹਿਣਾ। ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਜੀ। ਹਰਮਿੰਦਰ ਸਿੰਘ ਵੱਲੋਂ ਜਨਮ ਦਿਨ ਤੇ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ। ਜਤਿੰਦਰ ਸਿੰਘ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ। ਅਸ਼ਵਿੰਦਰ ਸਿੰਘ ਵੱਲੋਂ ਤੰਦਰੁਸਤੀ ਦੀ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ। ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਐਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ, ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ, ਸੋਦਾ ਰਹਿਰਾ ਸਾਹਿਬ ਜੀ ਦੇ ਪਾਠ, ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਤਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਹ ਹੁਣ ਸ਼ਾਮਾਂ ਦੇ ਕੀਰਤਨ ਦੀ, ਕਥਾ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ। ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ, ਜੋ ਆਪਣੇ ਕੋਲ ਕੱਲ੍ਹ ਤੋਂ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਉਚੇਚੇ ਤੌਰ 'ਤੇ ਪਹੁੰਚੇ ਹਨ। ਅੱਜ ਵੀ ਉਹ ਆਪ ਸੰਗਤਾਂ ਨੂੰ ਤਕਰੀਬਨ ਹੁਣ 7:30 ਜਾਂ 7:25 ਤੋਂ ਲੈ ਕੇ 8:15 ਤੀਕਰ ਕਥਾ ਦੁਆਰਾ ਨਿਹਾਲ ਕਰਨਗੇ। ਦੂਸਰੀ ਬੇਨਤੀ ਹੈ ਜੀ ਕਿ ਜੋ ਭਗਤ ਬਾਬਾ ਫਰੀਦ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਮਨਾਉਂਦਿਆਂ ਹੋਇਆਂ ਇਲਾਕਾ ਫਰੀਦਕੋਟ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਜੋ ਸਮਾਗਮ ਹੁੰਦੇ ਹਨ, ਸੋ ਸ਼ੁੱਕਰਵਾਰ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣਗੇ, ਸ਼ਨੀਵਾਰ ਨੂੰ ਜੋ ਸੰਗਤਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ, ਰਾਤ ਨੂੰ 8:15 ਤੋਂ ਲੈ ਕੇ 9:15 ਤੀਕਰ ਜੋ ਸੰਗਤੀ ਰੂਪ ਵਿੱਚ ਨਾਮ ਸਿਮਰਨ ਹੋਣਗੇ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਆਓ ਹੁਣ ਜੋ ਆਪਣੇ ਕੋਲ ਸਤਿਕਾਰ ਜੋ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਕੱਲ੍ਹ ਤੋਂ ਪਹੁੰਚੇ ਹਨ ਉਹ ਆਪ ਸੰਗਤਾਂ ਨਾਲ 8:15 ਤੱਕ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰਿਓ, ਆਪਣੇ ਹੱਥ ਜੋੜੋ, ਆਪਣੇ ਨੈਣਾਂ ਨਾਲ ਸਤਿਗੁਰ ਪਿਆਰੇ ਜੀ ਦੇ ਦਰਸ਼ਨ ਕਰੋ ਅਤੇ ਸਤਿਗੁਰੂ ਜੀ ਨੂੰ ਬੜੇ ਪ੍ਰੇਮ ਨਾਲ, ਅਦਬ ਦੇ ਨਾਲ, ਸਤਿਕਾਰ ਦੇ ਨਾਲ ਸੀਸ ਝੁਕਾ ਕੇ ਗੱਜ

ਦੌਰ ਦੀ ਗੜੀ ਚੋਂ ਸਭ ਤੋਂ ਅਲੱਗ ਹੋ ਗਏ ਹੋ। ਤਿੰਨ ਸਿੰਘ ਨਾਲ ਨਿਕਲੇ ਹਨ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਪਰ ਅਲੱਗ ਹਨ ਉਹ ਵੀ ਪਿਆਰੇ ਜੀ ਤੋਂ। ਹੈਰਾਨੀ ਦੀ ਗੱਲ ਇਹ ਹੈ, ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਜਿੰਨਾ ਇਤਿਹਾਸ ਪੜ੍ਹਿਆ ਅੱਜ ਤੱਕ ਕਿ 10 ਲੱਖ ਦਾ ਘੇਰਾ ਹੈ ਜੀ, ਅਤੇ 10 ਲੱਖ ਦੇ ਘੇਰੇ 'ਚ ਇੰਨੀ ਵੱਡੀ ਜੰਗ ਹੋ ਰਹੀ ਹੈ, ਅਤੇ ਜਦੋਂ ਪਿਆਰੇ ਜੀ ਨਿਕਲਣ ਲੱਗੇ ਸਿੰਘਾਂ ਨੂੰ ਲੈ ਕੇ, ਅਤੇ ਇਤਿਹਾਸ 'ਚ ਕਿਤੇ ਨਹੀਂ ਲਿਖਿਆ ਕਿ ਪਿਆਰੇ ਜੀ ਨੂੰ ਕੋਈ ਝਰੀਟ ਆਈ ਹੋਵੇ ਜਾਂ ਉਹਨਾਂ ਸਿੰਘਾਂ ਨੂੰ ਕੋਈ ਝਰੀਟ ਆਈ ਹੋਵੇ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਨਹੀਂ ਕਰਦੀਆਂ ਕੁਛ ਵੀ, ਉਦੋਂ ਸਭ ਨਕਾਰਾ ਹੋ ਜਾਂਦਾ ਹੈ। ਇਹ ਵੱਖਰੀ ਗੱਲ ਹੈ, ਪਿਆਰੇ ਜੀ ਦੇ ਚਰਨਾਂ 'ਚ ਕੰਢੇ ਵੱਜੇ ਹਨ, ਚੋਲਾ ਜਿਹਨੂੰ ਜਾਮਾ ਕਹਿੰਦੇ ਹਾਂ ਉਹ ਕੰਢਿਆਂ ਨਾਲ ਅੜ ਅੜ ਕੇ ਪਾਟਿਆ ਹੈ, ਅਤੇ ਹੈਰਾਨੀ ਦੀ ਗੱਲ ਹੈ, ਹੈਰਾਨੀ ਦੀ ਗੱਲ ਹੈ ਪਿਆਰੇ, ਜਿੰਨਾ ਪ੍ਰੇਮ ਕਮਾਇਆ, ਗੱਲ ਪ੍ਰੇਮ ਦੀ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ, ਅੱਜ ਪੁੱਤਰ ਸ਼ਹੀਦ ਹੋਏ ਹਨ, ਰਾਤੋ ਰਾਤ ਸਫ਼ਰ ਕੀਤਾ ਹੈ ਮਾਛੀਵਾੜਾ ਸਾਹਿਬ ਦਾ, ਅਤੇ ਅਗਲੇ ਦਿਨ ਮਾਛੀਵਾੜਾ ਸਾਹਿਬ, ਪਿਆਰੇ ਜੀ ਜੇ ਅਸੀਂ ਹੁੰਦੇ ਅਸੀਂ ਤਾਂ ਅਲਾਮੇ ਦੇਈ ਜਾਣੇ ਸੀ ਹਰ ਵੇਲੇ, ਤਾਂ ਉਸ ਵੇਲੇ ਵੀ ਪੁੱਤਰਾਂ ਦਾ ਜ਼ਿਕਰ ਨਹੀਂ ਹੈ,

कोई होर है, कोई होर भी है, दिल्ली है, बिठाया होया कले कछहरे दे विच, पुत्र दा कलेजा फड़ के उसके मूंह च तुन्या जा रहा है, पर उलामा नहीं दे रहा प्यारा, अखां कढ़ियां जा रही, पैर वड्डे जा रहे हैं, हाथ वड्डे जा रहे हैं, मास नोचिया जा रहा है, जिन्होंने असी कहने प्यारे बाबा बंदा सिंह जी महंत, पर उलामा नहीं है। साध संगत जियो, बस इनी गल समझ लैनी, प्रेम ते उलामा ये दो ऑपोजिट चीजा हैं, इन्हों का आपस च सुमेल नहीं है। हैरानी की गल है, असी आने ये भी कहने प्यारे जी तेनों प्यार करते हाँ, ते नाल हर वेले मंगा उलामे दे नाल अपनिया अरदासां भरिया हुई हैं, मेरे को आ नहीं हैगा, मैनू आ नहीं दिता। जिन्हें सच्चा प्रेम कमाया उन्होंने सिर्फ उस प्यारे नूं त्याया है। हैरानी की गल है, कोई बैठा है लाहौर की धरती ते, चौंकड़ा वजा है, आ लत्त खुली हुई अगे नूं, आ हथ पिछे है, सिर तो खोपर लथा होया है, उलामा नहीं है, उलामा नहीं है। कोई होर भी है लाहौर की धरती दे उत्ते, दो चरखड़ियां घूम रही हैं, एक ते पिता है एक ते पुत्र है। लागो सियाने कहते हैं, पिता तू तो हुण मारी जाना है, शहीद ते प्यारे असी कहने ना, कहते तू तो हुण मारी जाना, पोती बचा ला, पोती बचा ला अपना। तो प्यारा कहता है, हम कारण गुरकुल गवाई, हम कुल राख है कवन वडाई। नहीं, मैं भी शहीद होवांगा ते मेरा पुत्र भी शहीद होएगा। कोई है होर है, कोई है दिल्ली की धरती है, अमृतसर लागों फड़ लिया गया है, इनोसेंट जिन्हों कहने आपां, जिन्हें कुछ नहीं किया, कोई जंग नहीं लड़ी, कुछ नहीं किया, बस ऐसे करके फड़ लिया कि सिख है, लै गए फड़ के नाल लै गए दिल्ली तक। मां भी मगर पहुंच गई ते जाके कहती है, बादशाह मेरा पुत सिख नहीं है, गलती ना फड़ लिया है। बादशाह कहता ठीक है, मां जे तेरा पुत इनी क गल कह दवे कि मैं सिख नहीं है ते असी छड़न ली तैयार हाँ। मां जाती है, कहती पुत तेरा नवा नवा व्याह होया है, तेरी नाल घरवाली उड़ीकदी है, तू एक बारी इन्हां नूं कह दे मैं सिख नहीं हाँ, इत्थों छुट जाएगा, बाहर जाके फिर सिख बन जाए। पर जिन्हां दे अंदर प्रेम दे तीर लगे होण, अणियाले तीर, अणियाला तीर की हुंदा है प्यारिओ, हर प्रेम बाणी मन मारिया, अणियाले अणिया राम राजे। तीर अणियाला वह हुंदा है प्यारिओ, तीर दी नोक हुंदी है ते डंडी हुंदी, सब ने तीर वेख्या है, तीर खुबदा है ते पुटिया जा सकता है। जिहड़ा अणियाला तीर हुंदा ना, उहदी नोक ते उदां ही हुंदी है, पर पिछले पासे हुण समझाउणा, डायग्राम बनाउणा पएगा, पिछले पासे दी चुंज इदां हुंदी कि जदों अंदर खुब जावे तां पुटिया नहीं जा सकदा, जदों पुटोगे ते शरीर दीआं आंदरां नाल खिच लैंदा है, उहदी जिहड़ी पोजिशनिंग इदां दी हुंदी है, वी शेप। जिन्हां दे अंदर इत प्रेम दे तीर लगे होण ना, सो जाने जरिया, सो जाने जरिया। मां कहिंदी है तू कह दे कि नहीं सिख नहीं हां, ते पुत कहिंदा है कि ये मेरी मां ही नहीं है, ये मेरी मां ही नहीं है, मैनू छेती शहीद करो, मैं शहीद होना है। याद रखना संगत जी, अपना अपना अंदर विचारना पैना है, जदों तक मंगा हन प्रेम नहीं है। यह भी सच है कि मंग भी तो प्यारे तो ही मंगने कदे लोड़ पै गई थी, पर जीवन का मनोरथ मंगा ही ना होवे, इन्हां मंगा तो अगे लंघ के प्रेम नू कमाउणा है। कई बार सिंघां नाल गल करदे हुंदे आ कि जदों भी किसी भी गुरद्वारा साहब जाइए ना, तो जदों वॉक इन करदे ना, तो माया अगे है पहला, तो साडी सुरत माया तो कदे गांह नहीं जांदी। और माफ करना, सच भी है, जदों मत्था टेक रहे उदों भी माया अगे है, सब तो पहला गुरु साहब ते पिछे हैं। ते सोचते हुंदे काश कितें साडी कौम
ਮਾਇਆ ਨੂੰ ਥੋੜਾ ਪਾਸੇ ਕਰਦੀ ਤੇ ਸਾਡੀ ਨਮਸਕਾਰ ਪਿਆਰੇ ਨੂੰ ਹੁੰਦੀ ਸੀਗੀ। ਕਿਤੇ ਨਾ ਕਿਤੇ ਇਸ ਮਾਇਆ ਤੋਂ ਅੱਗੇ ਲੰਘਣਾ ਪੈਣਾ ਤੇ ਹੈਰਾਨੀ ਦੀ ਗੱਲ ਇਹ ਹੈ, ਸਿਰਫ ਸਮਝਾਉਣ ਦੀ ਖਾਤਰ ਕਰ ਰਹੇ ਹਾਂ, ਜਦੋਂ ਹੀ ਇਸ ਮਾਇਆ ਤੋਂ ਗਾਂਹ ਲੰਘੋਗੇ ਤੇ ਫਿਰ ਸਿਰਫ ਪਰਮੇਸ਼ਰ ਹੁੰਦਾ ਹੈ, ਹੋਰ ਕੁਛ ਨਹੀਂ ਹੁੰਦਾ। ਉਸ ਤੋਂ ਪਹਿਲਾਂ ਘਰ ਤੋਂ ਲੈ ਕੇ ਜਿੱਥੋਂ ਤੱਕ ਪੈਦਲ ਆਏ ਹਾਂ, ਜਿੱਥੋਂ ਤੱਕ ਸਾਡੀ ਪਹੁੰਚ ਹੈ, ਜਿੱਥੇ ਨਮਸਕਾਰ ਹੈ, ਉੱਥੋਂ ਤੱਕ ਮਾਇਆ ਹੈ। ਜਦੋਂ ਹੀ ਇਸ ਮਾਇਆ ਤੋਂ ਟੱਪ ਕੇ ਅਗਲੇ ਪਾਸੇ ਜਾਵਾਂਗੇ ਤਾਂ ਅੱਗੇ ਮਾਇਆ ਤੱਕ ਹੀ ਮੰਗ ਹੈ, ਮਾਇਆ ਤੱਕ ਹੀ ਲੋੜਾਂ ਮਹਿਸੂਸ ਹੁੰਦੀਆਂ ਹਨ, ਮਾਇਆ ਤੱਕ ਹੀ ਪ੍ਰੇਮ ਨਹੀਂ ਹੈ। ਜਦੋਂ ਹੀ ਉਸ ਤੋਂ ਅੱਗੇ ਲੰਘ ਗਏ ਤਾਂ ਮਾਇਆ ਪਰਮੇਸ਼ਰ ਜੀ ਦੇ ਚਰਨਾਂ ਦੀ ਦਾਸੀ ਹੈ, ਅੱਜ ਵੀ ਵੇਖੋ ਚਰਨਾਂ ਦੀ ਦਾਸੀ ਹੈ ਤੇ ਹਮੇਸ਼ਾ ਇੱਥੇ ਤੱਕ ਰਹੇਗੀ। ਮਨੁੱਖ ਇੱਥੋਂ ਤੱਕ ਹੀ ਪਹੁੰਚਦਾ ਹੈ ਤੇ ਸੋਚਦਾ ਹੈ ਮੈਂ ਪਿਆਰੇ ਜੀ ਦਾ ਪਿਆਰ ਕਮਾ ਰਿਹਾ ਹਾਂ। ਨਹੀਂ ਭਾਈ, ਇਸ ਤੋਂ ਸਿਰਫ ਇੱਕ ਕਦਮ ਅੱਗੇ ਜਾਣਾ ਹੈ, ਉਸ ਤੋਂ ਅੱਗੇ ਫਿਰ ਨਰੋਲ ਪਿਆਰੇ ਜੀ ਬੈਠੇ ਹੁੰਦੇ ਹਨ। ਪਿਆਰਿਓ, ਜਿੰਨਾ ਪ੍ਰੇਮ ਕਮਾਇਆ ਬਹੁਤ ਸਾਰੀਆਂ ਇਤਿਹਾਸ ਦੇ ਵਿੱਚੋਂ, ਆਪ ਜੀ ਵੀ ਇੱਥੇ ਲੰਗਰ ਹਾਲ ਅਸੀਂ ਦੇਖਦੇ ਹਾਂ, ਬਹੁਤ ਫੋਟੋਆਂ ਲੱਗੀਆਂ ਪੁਰਾਤਨ ਮੌਜੂਦਾ ਸ਼ਹੀਦਾਂ ਦੀਆਂ, ਉਹ ਉਲਾਮੇ ਵਾਲੇ ਨਹੀਂ ਸਨ। ਅਸੀਂ ਸਿਰਫ ਇੰਨੀ ਕੁ ਵਾਰ ਬਾਤ ਜਿਹੜੀ ਵਾਰ ਵਾਰ ਕਰ ਰਹੇ ਹਾਂ ਕਿ ਉਲਾਮਾ ਦੇਣਾ ਛੱਡੀਏ, ਖਾਲੀ ਗਲਾਸ ਨੂੰ ਵੇਖਣਾ ਛੱਡੀਏ, ਉਸ ਤੋਂ ਪਹਿਲਾਂ ਭਰਿਆ ਜਿਹੜਾ ਹੈ ਉਹ ਵੇਖਣਾ ਸ਼ੁਰੂ ਕਰੀਏ। ਉਹ ਕਹਿੰਦੇ ਇੱਕ ਵਾਰ ਕੋਈ ਗਿਆ ਮਸੀਤ ਦੇ ਵਿੱਚ, ਸਮਝਾਉਣ ਦੀ ਖਾਤਰ ਇਹ ਸਾਖੀ ਹੈ, ਕਹਿੰਦੇ ਮਸੀਤ 'ਚ ਗਿਆ ਅਤੇ ਜਾ ਕੇ ਕਹਿੰਦਾ ਅੱਲਾ ਮੈਂ ਤੈਨੂੰ ਰੋਜ਼ ਮੱਥਾ ਟੇਕਣ ਆਉਂਦਾ ਹੈ ਅਤੇ ਬਾਹਰ ਵੇਖ ਕਿੱਦਾਂ ਬਰਫ਼ ਪੈਂਦੀ, ਠੰਡ ਪੈਂਦੀ ਹੈ, ਅਤੇ ਤੂੰ ਵੇਖ ਲੈ ਮੈਨੂੰ ਅਜੇ ਤੱਕ ਚੱਪਲਾਂ ਵੀ ਨਹੀਂ ਦਿੱਤੀਆਂ, ਤੂੰ ਵੇਖ ਮੈਨੂੰ ਅਜੇ ਤੱਕ ਚੱਪਲਾਂ ਵੀ ਨਹੀਂ ਦਿੱਤੀਆਂ, ਮੈਂ ਜਦੋਂ ਆਉਂਦਾ ਹੈ ਠੰਡ 'ਚ ਆਉਂਦਾ ਹੈ ਮੇਰੇ ਪੈਰ ਠਰ ਜਾਂਦੇ ਆ, ਤੇਰੇ ਕੋਲ ਜਦੋਂ ਆਉਂਦਾ ਹੈ ਅਤੇ ਉਲਾਮਾ ਦਿੰਦਾ ਗਿਆ, ਉਲਾਮਾ ਦਿੰਦਾ ਗਿਆ, ਉਲਾਮਾ ਦਿੰਦਾ ਗਿਆ, ਚੱਪਲਾਂ ਨਹੀਂ ਦਿੱਤੀਆਂ। ਅੱਛਾ, ਜਦੋਂ ਉੱਠਿਆ ਸਮਾਪਤੀ ਕੀਤੀ ਅਤੇ ਮਸੀਤ ਤੋਂ ਬਾਹਰ ਗਿਆ ਅਤੇ ਬਾਹਰ ਵੇਖਿਆ ਵੀ ਇੱਕ ਬੰਦਾ ਜਿਹੜਾ ਉਹ ਲੱਤਾਂ ਤੋਂ ਬਿਨਾਂ ਬੈਠਾ ਹੋਇਆ। ਵਾਪਸ ਭੱਜਿਆ, ਵਾਪਸ ਭੱਜ ਕੇ ਆਣ ਕੇ ਕਹਿੰਦਾ ਹੇ ਖੁਦਾ ਮੇਰੇ ਤੋਂ ਗਲਤੀ ਹੋ ਗਈ, ਹੇ ਖੁਦਾ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮੁਆਫ਼ ਕਰ ਦੇ, ਕਿਸੇ ਹੋਰ ਕੋਲ ਤਾਂ ਲੱਤਾਂ ਵੀ ਨਹੀਂ ਹੈਗੀਆਂ ਪਿਆਰੇ ਆ, ਤੂੰ ਮੈਨੂੰ ਲੱਤਾਂ 'ਤੇ ਦਿੱਤੀਆਂ। ਜਦੋਂ ਖਾਲੀ ਗਲਾਸ ਵੇਖਾਂਗੇ ਉਲਾਮੇ 'ਚ ਜਾਵਾਂਗੇ, ਜਦੋਂ ਭਰਿਆ ਗਲਾਸ ਵੇਖਾਂਗੇ ਪ੍ਰੇਮ 'ਚ ਜਾਵਾਂਗੇ, ਸ਼ੁਕਰਾਨੇ 'ਚ ਜਾਵਾਂਗੇ। ਆਹੀ ਸਿੱਖੀ ਹੈ, ਉਲਾਮਾ ਦਿੰਦਾ ਰਵਾਂਗੇ। ਤੁਸੀਂ ਰਿਸ਼ਤੇਦਾਰੀ 'ਚ ਵੇਖ ਲਓ, ਮਿੱਤਰਤਾ 'ਚ, ਪਰਿਵਾਰ 'ਚ, ਘਰ ਬਾਰ 'ਚ, ਪਤੀ ਪਤਨੀ 'ਚ, ਜਿੱਥੇ ਉਲਾਮੇ ਦੇਣੇ ਸ਼ੁਰੂ ਹੋ ਗਏ ਉਹ ਰਿਸ਼ਤਾ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਪਿਆਰੇ ਜੀ ਨੂੰ ਉਲਾਮਾ ਦੇਣ ਨਾਲ ਰਿਸ਼ਤਾ ਪਿਆਰੇ ਜੀ ਤੋਂ ਟੁੱਟਣਾ ਸ਼ੁਰੂ ਹੋ ਜਾਂਦਾ ਹੈ, ਅਤੇ ਜਦੋਂ ਸ਼ੁਕਰਾਨੇ 'ਚ ਆ ਜਾਈਏ ਤਾਂ ਸਾਰਾ ਕੁਛ ਜੁੜਨਾ ਸ਼ੁਰੂ ਹੋ ਜਾਂਦਾ ਹੈ। ਸ਼ੁਕਰਾਨਾ ਕਰਨ ਵਾਲਿਆਂ ਨੇ ਤਾਂ ਇਕੱਲੇ ਇਕੱਲੇ ਅੰਗ ਦਾ ਸ਼ੁਕਰਾਨਾ ਕੀਤਾ। ਉਹ ਕਹਿੰਦੇ ਜਿਹ ਪ੍ਰਸਾਦ ਸੁਣੈ ਕਰਨ ਨਾਦ। ਬਹੁਤ ਸੰਗਤਾਂ ਆਪ ਜੀ ਪ੍ਰੇਮ ਵਾਲੇ ਬੈਠੇ ਹੋ, ਗੁਰਬਾਣੀ ਨੂੰ ਪੜ੍ਹਨ ਸੁਣਨ ਵਾਚਣ ਵਾਲੇ ਹੋ। ਹੈਰਾਨੀ ਦੀ ਗੱਲ ਹੈ, ਡੇਢ ਘੰਟਾ ਹੀ ਸੁਖਮਣੀ ਸਾਹਿਬ ਨੂੰ ਲੱਗ ਜਾਂਦਾ ਹੈ ਅਤੇ ਜੇ ਅਸਲ 'ਚ ਵੇਖੀਏ ਤਾਂ ਡੇਢ ਘੰਟਾ ਹੀ ਇਸ ਇੱਕ ਪੰਕਤੀ ਨੂੰ ਪੜ੍ਹਨ ਨੂੰ ਲੱਗ ਜਾਂਦਾ ਹੈ। ਜਦੋਂ ਪੜ੍ਹਾਂਗੇ ਕਿ ਤੇਰੇ ਪਿਆਰਿਆ ਇੱਕ ਬੂੰਦ ਮਾਂ ਤੋਂ ਲਈ ਇੱਕ ਪਿਤਾ ਤੋਂ ਸੈਲ ਵਹਿ ਕਹਿ ਦਈਏ ਅਤੇ ਇਹ ਸਰੀਰ ਦੀ ਘਾੜਤ ਘੜ ਦਿੱਤੀ ਪਿਆਰੇ ਜੀ, ਔਰ ਉਸੇ ਤੋਂ ਹੀ ਆਪ ਜੀ ਨੇ ਕੰਨ ਬਣਾ ਦਿੱਤੇ, ਅੱਖਾਂ ਬਣਾ ਦਿੱਤੀਏ, ਜੀਭ ਬਣਾ ਦਿੱਤੀ, ਹੱਥ ਲੱਕ ਸਾਰੇ ਔਰਗਨਸ ਬਣਾ ਦਿੱਤੇ ਪਿਆਰੇ ਜੀ। ਇਹ ਕਿੱਦਾਂ ਹੋ ਗਿਆ, ਇਹ ਕਿੱਦਾਂ ਹੈ? ਮਾਟੀ 'ਤੇ ਜਿਨ ਸਾਜਿਆ ਕਰ ਦੁਰਲੱਭ ਦੇ, ਅਨਕ ਛਿੱਦਰ ਮਨ ਮੈਂ ਢੱਕੇ ਨਿਰਮਲ ਦ੍ਰਿਸ਼ਟੇ। ਉਹ ਉਲਾਮੇ 'ਚ ਨਹੀਂ ਗਏ, ਫਿਰ ਉਹ ਸ਼ੁਕਰਾਨੇ 'ਚ ਗਏ, ਉਹ ਪ੍ਰੇਮ ਨੂੰ ਮਾਨਣ ਦੇ ਵਿੱਚ ਗਏ ਅਤੇ ਪਿਆਰਿਓ ਉਹਨਾਂ ਨੇ ਪ੍ਰੇਮ ਫਿਰ ਮਾਣਿਆ ਵੀ। ਕੋਈ ਲੋੜ ਹੋਣੀ, ਕੋਈ ਚੀਜ਼ ਨਾ ਹੋਣੀ, ਉਹ ਪ੍ਰੇਮ 'ਚ ਵਾਧਾ ਨਹੀਂ ਬਣਦੀ, ਘਾਟਾ ਰਸਤੇ 'ਚ ਰੁਕਾਵਟ ਨਹੀਂ ਬਣਦੀ। ਵੇਖੋ ਨਾ, ਗੋਇੰਦਵਾਲ ਸਾਹਿਬ ਦੀ ਧਰਤੀ ਹੈ, ਦਰਿਆ ਹੈ ਲਾਗੇ ਅਤੇ ਦਰਿਆਓਂ ਪਾਰ ਇੱਕ ਪਿੰਡ ਹੈ ਜਿਸ ਨੂੰ ਤਲਵੰਡੀ ਚੌਧਰੀਆਂ ਕਹਿੰਦੇ ਹਨ। ਤੁਹਾਡੇ 'ਚੋਂ ਕੋਈ ਉਸ ਇਲਾਕੇ ਦਾ ਰਹਿਣ ਵਾਲਾ ਹੋਵੇ, ਜਦੋਂ ਸੁਲਤਾਨਪੁਰ ਲੋਧੀ ਵੱਲ ਨੂੰ ਜਾਈਦਾ ਹੈ ਨਾ, ਮੇਨ ਰੋਡ ਦੇ ਉੱਤੇ ਹੀ ਇਹ ਪਿੰਡ ਆਉਂਦਾ ਹੈ ਤਲਵੰਡੀ ਚੌਧਰੀਆਂ। ਉੱਥੇ ਦਾ ਰਹਿਣ ਵਾਲਾ ਇੱਕ ਗੁਰੂ ਸਾਹਿਬ ਨੂੰ ਪ੍ਰੇਮ ਕਰਨ ਵਾਲਾ ਸਿੱਖ ਹੈ,
ਉਹਦਾ ਨਾਮ ਵੀ ਇਤਿਹਾਸ ਦੇ ਵਿੱਚ ਭਾਈ ਪ੍ਰੇਮੀ ਆਇਆ ਹੈ। ਭਾਈ ਪ੍ਰੇਮੀ ਜੀ ਦੀ ਇੱਕ ਲੱਤ ਖਰਾਬ ਸੀ, ਲੱਤ ਨਹੀਂ ਸੀ ਕੰਮ ਕਰਦੀ। ਅੱਜ ਕੱਲ੍ਹ ਤੁਹਾਨੂੰ ਪਤਾ ਜਿਨ੍ਹਾਂ ਨੂੰ ਆਪਾਂ ਕਰੱਚੀਸ ਕਹਿ ਦਿੰਦੇ ਹਾਂ, ਫੌੜੀ ਕਹਿੰਦੇ ਹਾਂ, ਇਹ ਹੋਰ ਤਰ੍ਹਾਂ ਦੀ ਹੁੰਦੀ ਜਿਹੜੀ ਇੱਥੋਂ ਮਿਲਦੀ ਹੈ। ਜਿਹੜੇ ਆਪਣੇ ਸਮਿਆਂ ਦੇ ਉੱਤੇ ਉੱਥੇ ਹੁੰਦੇ ਸੀ ਨਾ ਬਜ਼ੁਰਗ, ਪਹਿਲਾਂ ਆਪਾਂ ਵੀ ਵੇਖਦੇ ਕਿਸੇ ਦੀ ਲੱਤ ਨਾ ਕੰਮ ਕਰਦੀ ਹੋਈ ਤਾਂ ਉਹ ਇੱਕ ਡੰਡਾ ਹੁੰਦਾ ਸੀ, ਉਹ ਡੰਡੇ ਦਾ ਸਹਾਰਾ ਦਿੰਦੇ ਸੀ ਅਤੇ ਆਪਣੇ ਸਰੀਰ ਨੂੰ ਤੋਰਦੇ ਸੀ। ਅੱਛਾ, ਹੁਣ ਭਾਈ ਪ੍ਰੇਮੀ ਚਾਹੁੰਦਾ ਅਤੇ ਰੋਜ਼ ਉਲਾਮਾ ਦਿੰਦਾ, ਰੱਬਾ ਮੈਂ ਕੀ ਕਰਾਂ, ਮੈਂ ਗੋਇੰਦਵਾਲ ਸਾਹਿਬ ਕਿਵੇਂ ਆਵਾਂ, ਤੂੰ ਤਾਂ ਮੈਨੂੰ ਲੱਤ ਹੀ ਨਹੀਂ ਦਿੱਤੀ ਇੱਕ। ਪਰ ਇਹ ਭਾਈ ਪ੍ਰੇਮੀ ਇੱਦਾਂ ਦਾ ਨਹੀਂ ਸੀ। ਇਹ ਸਵੇਰੇ ਆਪਣੇ ਘਰੋਂ ਦਹੀਂ ਕੁੱਜੇ 'ਚ ਪਾਉਂਦਾ ਸੀਗਾ ਅਤੇ ਆਪਣੀ ਲੱਤ ਭਾਵੇਂ ਲੰਘੀ ਸੀ ਅਤੇ ਫਿਰ ਵੀ ਇਹ ਤਲਵੰਡੀ ਚੌਧਰੀਆਂ ਤੋਂ ਤੁਰ ਪੈਂਦਾ ਸੀ ਗੋਇੰਦਵਾਲ ਸਾਹਿਬ ਵੱਲ ਨੂੰ। ਅਤੇ ਰੋਜ਼ ਬਿਆਸ ਦਰਿਆ ਨੂੰ ਪਾਰ ਕਰਕੇ ਅਤੇ ਦਹੀਂ ਲੈ ਕੇ ਜਾਂਦਾ ਸੀ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਾਸਤੇ। ਹੁਣ ਇੱਕ ਦਿਨ, ਦੋ ਦਿਨ, ਤਿੰਨ ਦਿਨ ਉਹ ਪ੍ਰੇਮ ਲੱਗਦਾ ਗਿਆ ਲੱਗਦਾ ਗਿਆ ਅਤੇ ਉਹ ਰੂਟੀਨ ਐਸੀ ਬਣ ਗਈ ਪਿਆਰਿਓ ਕਿ ਜਿੰਨਾ ਚਿਰ ਭਾਈ ਪ੍ਰੇਮੀ ਦਹੀਂ ਨਹੀਂ ਸੀ ਨਾ ਲੈ ਕੇ ਆਉਂਦਾ ਅਤੇ ਸੋਹਣੇ ਸਤਿਗੁਰੂ ਪ੍ਰਸ਼ਾਦਾ ਨਹੀਂ ਛੱਡਦੇ ਸੀ, ਉਡੀਕਦੇ ਸੀ ਕਿ ਮੇਰਾ ਸਿੱਖ ਆਏਗਾ, ਮੇਰਾ ਪੁੱਤ ਆਏਗਾ ਅਤੇ ਫਿਰ ਹੀ। ਅਤੇ ਭਾਈ ਪ੍ਰੇਮੀ ਵੀ ਛੁੱਟੀ ਨਹੀਂ ਕਰਦਾ ਸੀ, ਨੇਮ ਦਾ ਬੜਾ ਪੱਕਾ ਸੀ, ਸਵਖਤੇ ਤੁਰਦਾ ਸੀ ਕਿ ਪਿਆਰੇ ਜੀ ਉਡੀਕਦੇ ਹੋਣਗੇ। ਇੱਕ ਦਿਨ ਅਜੇ ਪਿੰਡੋਂ ਨਿਕਲ ਨਹੀਂ ਲੱਗਾ ਹੈ ਅਤੇ ਪਿੰਡ ਦੇ ਚੌਧਰੀ ਨੇ ਨਾ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮਾਫ਼ ਕਰਨਾ, ਜਿਹਦੀ ਲੱਤ ਨਾ ਹੋਵੇ ਉਹਨੂੰ ਆਪਣਾ, ਇੱਥੋਂ ਦੀ ਭਾਸ਼ਾ 'ਚ ਕਹਿੰਦੇ ਡਿਸੇਬਲ। ਡਿਸੇਬਿਲਟੀ ਵੀ ਇੱਕ ਬੜੀ ਵੱਡੀ ਕਹਿ ਲਓ ਰੁਕਾਵਟ ਹੁੰਦੀ। ਉਹ ਚੌਧਰੀ ਨੇ ਨਾ ਉਹਦਾ ਡੰਡਾ ਖੋਲਿਆ, ਡੰਡਾ ਖੋਲਿਆ ਅਤੇ ਹੁਣ ਭਾਈ ਪ੍ਰੇਮੀ ਤੁਰ ਨਹੀਂ ਸਕਦਾ ਡੰਡੇ ਤੋਂ ਬਿਨਾਂ। ਅਤੇ ਭਾਈ ਪ੍ਰੇਮੀ ਕਹਿੰਦਾ ਚੌਧਰੀ ਨੂੰ, ਚੌਧਰੀ ਮੇਰਾ ਡੰਡਾ ਦੇ ਦੇ। ਅਤੇ ਚੌਧਰੀ ਮਖੌਲ ਕਰਦਾ, ਕਿੱਥੇ ਜਾਣਾ ਹੈ? ਕਹਿੰਦਾ ਮੈਂ ਦਰਿਆਓਂ ਪਾਰ ਗੋਇੰਦਵਾਲ ਸਾਹਿਬ ਜਾਣਾ ਹੈ। ਕੀ ਕਰਨ ਜਾਣਾ ਹੈ? ਕਹਿੰਦਾ ਮੈਂ ਉੱਥੇ ਸਤਿਗੁਰੂ ਜੀ ਵਾਸਤੇ ਦਹੀਂ ਲੈ ਕੇ ਚੱਲਣਾ ਹੈ। ਅਤੇ ਚੌਧਰੀ ਹੋਰ ਮਖੌਲ ਕਰਦਾ ਹੈ। ਇੱਥੇ ਵੀ ਤਾਂ ਗੁਰਦੁਆਰਾ ਸਾਹਿਬ ਆਉਣ ਵਾਲਿਆਂ ਨੂੰ ਕਈ ਵਾਰੀ ਮਖੌਲ ਹੁੰਦੇ ਹੀ ਹਨ, ਅਤੇ ਜਿਨ੍ਹਾਂ ਦੀਆਂ ਸੁਰਤਾਂ ਕੱਚੀਆਂ ਹੁੰਦੀਆਂ ਟੁੱਟ ਜਾਂਦੇ ਹਨ, ਰੁਕ ਜਾਂਦੇ ਹਨ, ਪਰ ਜਿਨ੍ਹਾਂ ਦੀਆਂ ਸੁਰਤਾਂ ਪੱਕੀਆਂ ਉਹ ਤੇ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਫਿਰ ਵੀ ਜਾਂਦੇ ਹਨ ਆਪਣੇ ਪਿਆਰੇ ਨੂੰ ਮਿਲਣ ਵਾਸਤੇ। ਪਿਆਰਿਓ, ਇਹ ਬਾਰ ਬਾਰ ਭਾਈ ਪ੍ਰੇਮੀ ਕਹਿੰਦਾ ਹੈ ਮੇਰਾ ਡੰਡਾ ਦੇ ਦੇ ਅਤੇ ਉਹ ਮਖੌਲ ਕਰਦਾ ਹੈ। ਕਹਿੰਦੇ ਜੇ ਤੇਰਾ ਗੁਰੂ ਇੰਨਾ ਹੀ ਪੂਰਾ ਹੈ, ਤੂੰ ਕਹਿੰਦਾ ਮੇਰਾ ਗੁਰੂ ਰੱਬ ਹੈ ਤਾਂ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ? ਅਤੇ ਭਾਈ ਪ੍ਰੇਮੀ ਕਹਿੰਦਾ ਇਹ ਉਹਦੀਆਂ ਤਾਂ ਉਹ ਜਾਣੇ, ਉਹਦੀ ਉਹ ਮਰਜ਼ੀ ਆ, ਇਹ ਮੇਰਾ ਕੰਮ ਨਹੀਂ ਹੈ ਉਹਨੂੰ ਕਹਿਣਾ, ਮੇਰਾ ਕੰਮ ਹੈ ਉਸ ਪਿਆਰੇ ਦੇ ਪਿਆਰ ਦੇ ਵਿੱਚ ਸੇਵਾ ਕਰਨੀ। ਚੌਧਰੀ ਡੰਡਾ ਦੇ ਦੇ, ਡੰਡਾ ਫੜਾ ਦੇ। ਕਿੰਨਾ ਹੀ ਸਮਾਂ ਚੌਧਰੀ ਪੰਜਾਬੀ 'ਚ ਕਹਿੰਦੇ ਹੁੰਦੇ ਹੜਿੱਚਾਂ ਕਰਦਾ ਰਿਹਾ, ਤੰਗ ਕਰਦਾ ਰਿਹਾ, ਅਖੀਰ ਉਹ ਡੰਡਾ ਮਿਲਿਆ ਤਾਂ ਭਾਈ ਪ੍ਰੇਮੀ ਤੁਰਿਆ ਤਾਂ ਸਹੀ, ਕਿੰਨੀ ਕੁ ਤੇਜ਼ ਤੁਰ ਲੈਂਦਾ। ਕਰਦਿਆਂ ਕਰਦਿਆਂ ਅੱਜ ਗੋਇੰਦਵਾਲ ਸਾਹਿਬ ਪਹੁੰਚਦਿਆਂ ਬੜੀ ਦੇਰੀ ਹੋ ਗਈ। ਪ੍ਰਸ਼ਾਦਾ ਤਿਆਰ ਹੈ, ਸਿੰਘ ਕਹਿੰਦੇ ਆ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪ੍ਰਸ਼ਾਦਾ ਛਕੋ, ਅਤੇ ਮਹਾਰਾਜ ਕਹਿੰਦੇ ਠਹਿਰ ਜਿਓ ਅਜੇ ਛਕਦੇ ਹਾਂ। ਫਿਰ ਥੋੜ੍ਹੀ ਦੇਰ ਬਾਅਦ ਕਹਿੰਦੇ ਮਹਾਰਾਜ ਜੀ ਪ੍ਰਸ਼ਾਦਾ ਛਕ ਲਓ, ਮਹਾਰਾਜ ਕਹਿੰਦੇ ਠਹਿਰ ਜਿਓ ਅਜੇ ਛਕਦੇ ਹਾਂ। ਹੁਣ ਕਿਸੇ ਨੂੰ ਕੀ ਪਤਾ ਕਿ ਪਿਆਰਾ ਤਾਂ ਆਪਣੇ ਪਿਆਰੇ ਨੂੰ ਉਡੀਕ ਰਿਹਾ ਹੈ, ਉਹਨੂੰ ਭੁੱਖ ਪ੍ਰਸ਼ਾਦੇ ਦੀ ਨਹੀਂ ਹੈ, ਉਹਨੂੰ ਭੁੱਖ ਹੈ ਕਿ ਮੇਰਾ ਪੁੱਤ ਆਵੇ ਅਤੇ ਮੈਂ ਉਹਨੂੰ ਵੇਖਾਂ। ਪਿਆਰੇ, ਉਹ ਜਦੋਂ ਭਾਈ ਪ੍ਰੇਮੀ ਲੇਟ ਪਹੁੰਚਿਆ ਤਾਂ ਛੇਤੀ ਛੇਤੀ ਦਹੀਂ ਵਰਤਾ ਕੇ ਅਤੇ ਪ੍ਰਸ਼ਾਦਾ ਛਕਾਉਣ ਲੱਗੇ ਨਾ, ਅਤੇ ਭਾਈ ਪ੍ਰੇਮੀ ਲਾਗੇ ਬਹਿ ਗਏ ਅਤੇ ਮਹਾਰਾਜ ਜੀ ਪ੍ਰਸ਼ਾਦਾ ਛਕਦੇ ਹੀ ਪੁੱਛਦੇ ਆ ਭਾਈ ਪ੍ਰੇਮੀਆਂ ਅੱਜ ਲੇਟ ਕਿਉਂ ਹੋ ਗਿਆ?

ਅੱਛਾ ਪੜ੍ਹਦਾ ਵੀ ਹੈ ਕਿ ਤੂੰ ਵੱਡਾ ਹੈ, ਤੇਰੀ ਸਮਰੱਥਾ ਵੱਡੀ, ਮੇਰੀ ਮੱਤ ਥੋੜ੍ਹੀ ਹੈ, ਫਿਰ ਵੀ ਉਲਾਮਾ ਦੇਣ ਲੱਗ ਪੈਂਦਾ। ਅੱਜ ਮਹਾਰਾਜ ਖੁਸ਼ ਹੋਏ ਤੇ ਕਹਿੰਦੇ ਭਾਈ ਪ੍ਰੇਮੀ ਗੋਇੰਦਵਾਲ ਸਾਹਿਬ ਤੋਂ ਨਾ ਦਰਿਆ ਦੇ ਨਾਲ ਨਾਲ ਜਾਈਏ ਨਾ ਤੇ ਉੱਚੇ ਉੱਚੇ ਢਾਏ ਹਨ ਗੋਇੰਦਵਾਲ ਸਾਹਿਬ। ਜਾਣ ਵਾਲੇ ਆਪ ਜੀ ਜਾਣਦੇ ਹੋ ਗੋਇੰਦਵਾਲ ਸਾਹਿਬ ਵੀ ਉੱਚੇ ਥਾਂ ਤੇ ਅਸਥਾਨ ਬਣਿਆ ਹੋਇਆ। ਮਹਾਰਾਜ ਤੋਂ 1 ਕਿਲੋਮੀਟਰ ਦੂਰ ਨਾ ਸ਼ਾਹ ਹੁਸੈਨ ਰਹਿੰਦਾ ਸੀ, ਇਹ ਵੀ ਬੰਦਗੀ ਵਾਲਾ ਫਕੀਰ ਸੀ। ਤੇ ਮਹਾਰਾਜ ਕਹਿੰਦੇ ਭਾਈ ਪ੍ਰੇਮੀ ਤੂੰ ਸ਼ਾਹ ਹੁਸੈਨ ਕੋਲ ਚਲਿਆ ਜਾ, ਉਹ ਤੇਰੀ ਲੱਤ ਠੀਕ ਕਰ ਦੇਗਾ। ਤੇ ਭਾਈ ਪ੍ਰੇਮੀ ਨੇ ਤੇ ਹੁਕਮ ਮੰਨਣਾ ਸੀ ਹੱਥ ਜੋੜ ਕੇ, ਠੀਕ ਹੈ ਸਤਿਗੁਰੂ ਜੀ। ਤੇ ਭਾਈ ਪ੍ਰੇਮੀ ਚਲੇ ਗਿਆ ਸ਼ਾਹ ਹੁਸੈਨ ਕੋਲ। ਸ਼ਾਹ ਹੁਸੈਨ ਬਾਰੇ ਮਸ਼ਹੂਰ ਸੀ ਕਿ ਗੁੱਸਾ ਬਹੁਤ ਕਰਦਾ ਹੈ, ਉਹਦੇ ਕੋਲੋਂ ਲੋਕ ਡਰਦੇ ਸਨ, ਉਹਦੇ ਕੋਲ ਜਾਂਦੇ ਨਹੀਂ ਸੀ, ਹੈ ਬੰਦਗੀ ਵਾਲੀ ਰੂਹ ਸੀ। ਭਾਈ ਪ੍ਰੇਮੀ ਜਦੋਂ ਗਿਆ ਤੇ ਸ਼ਾਹ ਹੁਸੈਨ ਨੇ ਕੁਛ ਨਾ ਕਿਹਾ, ਸਗੋਂ ਪੁੱਛਦਾ ਹਾਂ ਭਾਈ ਕਿੱਧਰ ਆਇਆ ਹੈ। ਤੇ ਭਾਈ ਪ੍ਰੇਮੀ ਜੀ ਕਹਿੰਦੇ ਮੈਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜਿਆ ਹੈ, ਉਹ ਕਹਿੰਦੇ ਸ਼ਾਹ ਹੁਸੈਨ ਕੋਲ ਚਲਿਆ ਜਾ, ਉਹ ਤੇਰੀ ਲੱਤ ਠੀਕ ਕਰ ਦਏਗਾ। ਤੇ ਸ਼ਾਹ ਹੁਸੈਨ ਕਹਿੰਦਾ ਲੈ ਲੱਤ ਮੈਂ ਠੀਕ ਕਰਨੀ ਹੈ, ਲੱਤ ਤੇ ਉਹਨਾਂ ਠੀਕ ਕਰਨੀ ਹੈ, ਤੂੰ ਉਹਨਾਂ ਕੋਲ ਵਾਪਸ ਜਾ। ਅੱਛਾ ਸ਼ਾਹ ਹੁਸੈਨ ਕਹਿੰਦਾ ਤੂੰ ਵਾਪਸ ਜਾ। ਤੇ ਭਾਈ ਪ੍ਰੇਮੀ ਕਹਿੰਦਾ ਨਹੀਂ, ਮਹਾਰਾਜ ਜੀ ਨੇ ਮੈਨੂੰ ਭੇਜਿਆ, ਜੇ ਮੈਂ ਵਾਪਸ ਜਾਵਾਂਗੇ ਤੇ ਮਹਾਰਾਜ ਕਹਿਣਗੇ ਮੇਰਾ ਹੁਕਮ ਨਹੀਂ ਮੰਨਿਆ, ਮੈਂ ਨਹੀਂ ਜਾਣਾ, ਮੈਂ ਤੁਹਾਡੇ ਕੋਲ ਰਹਿਣਾ ਹੈ। ਉਹ ਕਹਿੰਦੇ ਮੇਰੀ ਲੱਤ ਠੀਕ ਕਰੇਗਾ। ਭਾਈ ਪ੍ਰੇਮੀ ਕਹਿੰਦਾ ਹੈ ਕਿ ਗੁਰੂ ਸਾਹਿਬ ਕਹਿੰਦੇ ਤੁਸੀਂ ਲੱਤ ਠੀਕ ਕਰੋਗੇ, ਤੇ ਸ਼ਾਹ ਹੁਸੈਨ ਅੱਗੋਂ ਕਹੀ ਜਾਂਦਾ ਤੇਰੀ ਲੱਤ ਨਹੀਂ ਠੀਕ ਹੋ ਸਕਦੀ, ਮੈਂ ਥੋੜ੍ਹੀ ਠੀਕ ਕਰ ਸਕਦਾ, ਤੇਰੀ ਲੱਤ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਠੀਕ ਕਰਨੀ ਹੈ। ਉਹ ਜਦੋਂ ਨਹੀਂ ਮੰਨਿਆ ਤੇ ਸ਼ਾਹ ਹੁਸੈਨ ਦਾ ਗੁੱਸੇ ਵਾਲਾ ਸੁਭਾਅ ਸੀ, ਸ਼ਾਹ ਹੁਸੈਨ ਨੂੰ ਗੁੱਸਾ ਆ ਗਿਆ ਤੇ ਲਾਗੇ ਸੋਟੀ ਪਈ ਤੇ ਸੋਟੀ ਚੁੱਕੀ। ਜਦੋਂ ਸੋਟੀ ਚੁੱਕੀ ਤੇ ਭਾਈ ਪ੍ਰੇਮੀ ਉੱਠ ਕੇ ਪਿਛਾਂਹ ਨੂੰ ਭੱਜ ਪਿਆ। ਵਗਾਟੀ ਸੋਟੀ ਮਾਰਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ, ਇਹ ਹੁੰਦਾ ਸੀ ਵਗਾ ਕੇ ਮਾਰ ਦੇਣਾ ਡੰਡਾ। ਜਦੋਂ ਭਾਈ ਪ੍ਰੇਮੀ ਥੋੜ੍ਹੀ ਦੂਰ ਤੱਕ ਭੱਜ ਕੇ ਗਿਆ ਤੇ ਵੇਖਿਆ ਵੀ ਮੇਰਾ ਡੰਡਾ ਤੇ ਆਪਣਾ ਵੀ ਪਿੱਛੇ ਪਿਆ ਰਹਿ ਗਿਆ, ਮੈਂ ਤੇ ਉਹ ਲੱਤ ਦੇ ਨਾਲ ਭੱਜ ਕੇ ਆ ਗਿਆ। ਤੇ ਜਦੋਂ ਵੇਖਿਆ ਲੱਤ ਠੀਕ ਹੋ ਗਈ ਪਿਆਰਿਓ, ਵਾਪਸ ਆਇਆ ਆਣ ਕੇ ਨਾ ਸ਼ਾਹ ਹੁਸੈਨ ਨੂੰ ਕਹਿੰਦਾ ਧੰਨਵਾਦ। ਤੇ ਸ਼ਾਹ ਹੁਸੈਨ ਕਹਿੰਦਾ ਜਾ ਤੂੰ ਅਜੇ ਤੱਕ ਨਹੀਂ ਸਮਝਿਆ, ਲੱਤ ਕਹਿੰਦਾ ਤੇਰੀ ਉਹਨਾਂ ਠੀਕ ਕੀਤੀ, ਮੈਨੂੰ ਜਾਣ ਕੇ ਬਦਨਾਮ ਕਰਦੇ ਨੇ। ਇਹ ਸ਼ਾਹ ਹੁਸੈਨ ਦੇ ਮਹਿਮਾ ਪ੍ਰਕਾਸ਼ ਚ ਬੋਲ ਲਿਖੇ ਆ। ਅੱਛਾ ਇਹ ਨਹੀਂ ਲਿਖਿਆ ਕਿ ਸ਼ਾਹ ਹੁਸੈਨ ਕਹਿੰਦਾ ਵੀ ਮੈਨੂੰ ਸ਼ੋਭਾ ਦਿੰਦੇ ਆ, ਕਹਿੰਦੇ ਲੱਤ ਤੇਰੀ ਗੁਰੂ ਸਾਹਿਬ ਨੇ ਠੀਕ ਕੀਤੀ ਤੇ ਮੈਨੂੰ ਜਾਣ ਕੇ ਬਦਨਾਮ ਕਰਦੇ ਗੁਰੂ ਸਾਹਿਬ, ਜਾ ਉਹਨਾਂ ਦਾ ਜਾ ਕੇ ਸ਼ੁਕਰਾਨਾ ਕਰ। ਪਿਆਰਿਓ ਸਾਡੇ ਅੰਦਰ ਕੀ ਚੱਲਦਾ ਹੈ ਉਹਨਾਂ ਅਸੀਂ ਨਹੀਂ ਸਮਝ ਸਕਦੇ ਜਿੰਨਾ ਸਾਡੇ ਬਾਰੇ ਸਾਡੇ ਗੁਰੂ ਸਾਹਿਬ ਸਮਝਦੇ। ਸਾਡਾ ਐਸਾ ਕੋਈ ਦੁੱਖ ਸੁੱਖ ਨਹੀਂ ਹੈ, ਸਾਡੇ ਮਨ ਦਾ ਐਸਾ ਕੋਈ ਵਲਵਲਾ ਨਹੀਂ ਹੈ, ਕੋਈ ਖਿਆਲ ਨਹੀਂ ਹੈ, ਐਸਾ ਕੋਈ ਕਰਮ ਵੀ ਨਹੀਂ ਹੈ ਜਿਹੜਾ ਗੁਰੂ ਸਾਹਿਬ ਤੋਂ ਲੁਕਿਆ ਹੋਵੇ, ਜਿਹੜਾ ਉਸ ਪਰਮੇਸ਼ਰ ਤੋਂ ਉਹ ਜਾਣਦਾ ਹੈ। ਹਾਂ ਸੋਭਾ ਜ਼ਰੂਰ ਦਿੱਤੀ ਹੈ ਸਿੱਖ ਨੂੰ ਕਿ ਸਿੱਖਾ ਤੂੰ ਆਈ ਅਰਦਾਸ ਕਰੀ, ਤੇਰੀ ਅਰਦਾਸ ਪੂਰੀ ਹੁੰਦੀ ਤੇ ਸਿੱਖ ਨੂੰ ਮਾਣ ਹੁੰਦਾ ਹੈ ਕਿ ਮੇਰੇ ਗੁਰੂ ਦੇ ਨਾਲ ਮੇਰਾ ਪ੍ਰੇਮ ਹੈ। ਅੱਛਾ ਤੇ ਜੇ ਗੁਰੂ ਨਾ ਅਰਦਾਸ ਸੁਣੇ ਫਿਰ ਪ੍ਰੇਮ ਘੱਟ ਹੋ ਜਾਂਦਾ ਹੈ ਭਾਈ, ਮਾਫ਼ ਕਰਨਾ ਪ੍ਰੇਮ ਘੱਟ ਹੋ ਜਾਂਦਾ। ਨਹੀਂ ਇੱਦਾਂ ਨਹੀਂ ਹੈ, ਪੁੱਤਰ ਧੀ ਕੁਛ ਮੰਗ ਰਿਹਾ ਹੈ ਮਾਂ ਕੋ ਪਿਓ ਕੋਲੋਂ, ਮਾਂ ਪਿਓ ਨਹੀਂ ਦੇ ਰਹੇ ਤੇ ਕਾਰਨ ਉਹਦੇ ਪਿੱਛੇ ਹੋਰ ਹੋ ਸਕਦੇ ਆ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਮਾਂ ਪਿਓ ਪਿਆਰ ਨਹੀਂ ਕਰਦੇ। ਸਤਿਗੁਰ ਨੂੰ ਕਈ ਵਾਰ ਪਤਾ ਹੁੰਦਾ ਹੈ, ਸਤਿਗੁਰ ਨੂੰ ਪਤਾ ਹੁੰਦਾ ਹੈ ਕਿ ਇਸ ਨੇ ਇਸ ਮਾਇਆ ਦੇ ਵਿੱਚ ਰਚ ਜਾਣਾ ਹੈ। ਪੁੱਤਰ ਗੱਡੀ ਮੰਗ ਰਿਹਾ ਹੈ ਪਿਆਰੇ ਜੀ ਨਹੀਂ ਦੇ ਰਹੇ, ਪਤਾ ਹੈ ਕਿ ਇਹਨੇ ਗੱਡੀ ਲੈ ਲੈਣੀ ਤੇ ਇਹਨੇ ਨਿਤਨੇਮ ਛੱਡ ਦੇਣਾ ਹੈ, ਤੇ ਉਹ ਚਾਹੁੰਦੇ ਹਨ ਕਿ ਇਹ ਨਿਤਨੇਮ ਨਾਲ ਜੁੜਿਆ ਰਹੇ, ਇਹਦਾ ਭਲਾ ਹੋ ਜਾਵੇ। ਪਿਆਰਿਓ ਉਸ ਪਿਆਰੇ ਦੇ ਪ੍ਰੇਮ ਨੂੰ ਲਫ਼ਜ਼ਾਂ ਦੇ ਵਿੱਚ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ। ਇਹ ਜਿਨ੍ਹਾਂ ਨੇ ਪ੍ਰੇਮ ਮਾਣਿਆ ਉਹ ਜਾਣਦੇ ਹਨ, ਜਾਂ ਜਿਨ੍ਹਾਂ ਨੂੰ ਦਾਤਾ

ਕਿਰਪਾ ਕਰੇ। ਆਪ ਜੀ ਜਾਣਦੇ ਹੋ ਪੰਜਾਬ ਦੀ ਮਹਾਰਾਜ ਜੀ ਨੇ ਯਾਤਰਾ ਕਰਾਈ ਪਿਛਲੇ 2-2.5 ਸਾਲ ਤੋਂ, ਜਿੰਨੇ ਸਥਾਨਾਂ 'ਤੇ ਗਏ ਅੱਜ ਤੱਕ ਬਹੁਤ ਦੇਖਿਆ ਕਿ ਉਸ ਪਿਆਰੇ ਨਾਲ ਕਿਹੜੇ ਸਿੱਖ ਉਸ ਦੇ ਦਰ 'ਤੇ ਪ੍ਰਵਾਨ ਹੋਏ। ਇਹ ਪ੍ਰਸ਼ਨ ਸਾਡੇ ਹਮੇਸ਼ਾ ਮਨ 'ਚ ਰਹਿੰਦਾ ਸੀ, ਉਹੋ ਹੀ ਸਿੱਖ ਪ੍ਰਵਾਨ ਹੋਏ ਜਿਨ੍ਹਾਂ ਦਾ ਪ੍ਰੇਮ ਜਿਹੜਾ ਖੋਟਾ ਨਹੀਂ ਸੀ, ਜਿਨ੍ਹਾਂ ਦੇ ਪ੍ਰੇਮ ਦੇ ਵਿੱਚ ਮੰਗ ਬੜੀ ਨਿਰਮਲ ਸੀ, ਉਹਦਾ ਪ੍ਰੇਮ ਹੀ ਮੰਗ ਸੀ। ਅਤੇ ਮੰਗ ਜਦੋਂ ਮੰਗਦਾ ਹੈ ਨਾ ਸਿੱਖ, ਅਤੇ ਕਈ ਵਾਰ ਹੈਰਾਨੀਜਨਕ ਤਰੀਕੇ ਦੀਆਂ ਮੰਗਾਂ ਵੀ ਹੁੰਦੀਆਂ ਜਿਹੜੀਆਂ ਗੁਰੂ ਸਾਹਿਬ ਪੂਰੀਆਂ ਕਰ ਦਿੰਦੇ ਹਨ। ਮਹਿਰਾਜ ਦੀ ਧਰਤੀ ਹੈ, ਬਠਿੰਡਾ ਜ਼ਿਲ੍ਹਾ ਪੈਂਦਾ ਹੈ ਪਿਆਰਿਓ। ਤੀਜੀ ਜੰਗ 6ਵੇਂ ਪਾਤਸ਼ਾਹ ਜੀ ਦੀ ਹੋਈ, 1270 ਦੇ ਕਰੀਬ ਸਿੱਖ ਸ਼ਹੀਦ ਹੋਏ। ਮਹਾਰਾਜ ਜੀ ਸਤਿਕਾਰ ਕਰਦੇ ਹਨ, ਜੇ ਇੰਨੇ ਸ਼ਹੀਦ ਹੋਏ ਜ਼ਖਮੀ ਕਿੰਨੇ ਜ਼ਿਆਦਾ ਹੋਣਗੇ। ਜ਼ਖਮੀਆਂ ਕੋਲ ਜਾਂਦੇ ਹਨ ਅਤੇ ਜਿਹੜਾ ਕੋਈ ਜ਼ਖਮੀ ਸਹਿਕਦਾ ਹੈ ਉਹਦਾ ਮੂੰਹ ਸਾਫ਼ ਕਰਦੇ ਹਨ, ਇੱਦਾਂ ਗੋਦੀ 'ਚ ਸਿਰ ਰੱਖ ਲੈਂਦੇ ਹਨ, ਮੂੰਹ ਸਾਫ਼ ਕਰਦੇ ਹਨ ਅਤੇ ਪੁੱਛਦੇ ਹਨ, ਸਿੱਖਾ ਕੀ ਮੰਗਦਾ ਹੈ, ਦੱਸ ਤੇਰੀ ਮੰਗ ਪੂਰੀ ਕਰੀਏ। ਇੱਦਾਂ ਹੀ ਇੱਕ ਸਿੱਖ ਦਾ ਸੀਸ ਮਹਾਰਾਜ ਜੀ 6ਵੇਂ ਪਾਤਸ਼ਾਹ ਜੀ ਨੇ ਆਪਣੀ ਗੋਦੀ ਵਿੱਚ ਰੱਖ ਲਿਆ। ਇਸ ਸਿੱਖ ਨੂੰ ਮੂੰਹ ਸਾਫ਼ ਕੀਤਾ ਅਤੇ ਜਦੋਂ ਇਸ ਸਿੱਖ ਨੇ ਅੱਖਾਂ ਖੋਲੀਆਂ ਨਾ, ਅਤੇ ਆਪ ਜੀ ਥੋੜ੍ਹਾ ਜਿਹਾ ਇਮੈਜਿਨ ਕਰਕੇ ਵੇਖੋ ਵੀ ਇੱਥੇ ਜਿਵੇਂ ਸਿਰ ਹੋਵੇ, ਅਤੇ ਉਹਨੂੰ ਇੱਦਾਂ ਦਰਸ਼ਨ ਥੱਲਿਓਂ ਹੋ ਰਹੇ 6ਵੇਂ ਪਾਤਸ਼ਾਹ ਜੀ ਦੇ, ਧੰਨ ਹੋ ਗਿਆ। ਅਤੇ 6ਵੇਂ ਪਾਤਸ਼ਾਹ ਕਹਿੰਦੇ, ਸਿੱਖ ਦਾ ਨਾਂ ਸੀ ਭਾਈ ਮੁਗਲੂ। ਬੋਲੋ ਕੀ ਨਾਂ ਸੀ ਪਿਆਰਿਓ? ਭਾਈ ਮੁਗਲੂ ਜੀ। ਭਾਈ ਮੁਗਲੂ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਗੰਡੂਆਂ, ਗੰਡੂਆਂ ਪਿੰਡ ਦੇ ਰਹਿਣ ਵਾਲੇ ਸਨ, ਜੰਗ 'ਚ ਜ਼ਖਮੀ ਹੋ ਗਏ। 6ਵੇਂ ਪਾਤਸ਼ਾਹ ਪੁੱਛਦੇ, ਭਾਈ ਮੁਗਲੂ ਮੰਗ ਕੀ ਮੰਗਦਾ ਹੈ? ਅਤੇ ਭਾਈ ਮੁਗਲੂ ਦੀ ਮੰਗ ਅਨੋਖੀ ਸੀ ਪਿਆਰੇ। ਕਹਿੰਦਾ, ਪਿਆਰੇ ਜੀ, ਪਿਆਰੇ ਜੀ, ਜੇ ਤੇ ਮੇਰਾ ਹੁਣ ਸਮਾਂ ਇਸ ਦੁਨੀਆਂ ਤੋਂ ਜਾਣ ਨੂੰ ਹੋ ਗਿਆ ਹੈ, ਜਾਣ ਵਾਲਾ ਹੋ ਗਿਆ ਹੈ, ਮੈਨੂੰ ਨਹੀਂ ਪਤਾ ਦਾ ਤਾਂ ਤੁਸੀਂ ਜਾਣਦੇ ਹੋ, ਜੇ ਮੇਰਾ ਸਮਾਂ ਆ ਗਿਆ ਹੈ ਹੁਣ ਦੁਨੀਆਂ ਤੋਂ ਜਾਣ ਵਾਲਾ, ਤੇ ਮੇਰੀ ਬੇਨਤੀ ਹੈ ਕਿ ਮੇਰਾ ਜਿਹੜਾ ਸਿਰ ਹੈ ਨਾ, ਇਹ ਆਪ ਜੀ ਦੀ ਗੋਦ 'ਚ ਹੋਵੇ ਜਦੋਂ ਮੈਂ ਪ੍ਰਾਣ ਛੱਡਾਂ, ਤੇ ਜੇ ਨਹੀਂ ਤੇ ਦਾਤਾ ਜੀ ਫਿਰ ਵਾਅਦਾ ਕਰੋ, ਜਦੋਂ ਵੀ ਮੈਂ ਸਰੀਰ ਛੱਡਾਂ ਮੇਰਾ ਸਿਰ ਆਪ ਜੀ ਦੀ ਗੋਦ ਦੇ ਵਿੱਚ ਹੋਵੇ। ਮੰਗ ਹੈ ਭਾਈ, ਰੱਖ ਲਈਏ। ਇਹ ਮੰਗ 'ਚ ਹੁਣ ਪ੍ਰੇਮ ਹੀ ਪ੍ਰੇਮ ਸੀ ਹਰ ਪਾਸੇ। 6ਵੇਂ ਪਾਤਸ਼ਾਹ ਹੁਣ ਉੱਪਰੋਂ ਵੇਖ ਰਹੇ ਆਪਣੇ ਸਿੱਖ ਵੱਲ ਨੂੰ, ਨਾਲੇ ਉਹਦਾ ਸਿਰ ਪਲੋਸ ਰਹੇ ਆ, ਤੇ ਨਾਲੇ ਕਹਿੰਦੇ, ਭਾਈ ਮੁਗਲੂ ਅਸੀਂ ਤਾਂ ਤੇਰੇ ਤੋਂ ਵੀ ਪਹਿਲਾਂ ਚਲੇ ਜਾਣਾ ਹੈ, ਭਾਈ ਮੁਗਲੂ ਅਸੀਂ ਤਾਂ ਤੇਰੇ ਤੋਂ ਵੀ ਪਹਿਲਾਂ ਚਲੇ ਜਾਣਾ ਹੈ, ਪਰ ਤੂੰ ਮੰਗ ਮੰਗੀ ਹੈ ਤੇ ਤੇਰੇ ਨਾਲ ਵਾਅਦਾ ਕਰਦੇ ਹਾਂ, ਜਦੋਂ ਤੂੰ ਸਰੀਰ ਛੱਡੇਗਾ ਤੇਰਾ ਸਿਰ ਸਾਡੀ ਗੋਦ ਵਿੱਚ ਹੋਏਗਾ। ਸੰਗਤ ਜੀ, ਸਮਾਂ ਲੰਘਦਾ ਗਿਆ, 6ਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਹਨ। ਸਮਾਂ ਲੰਘਦਾ ਗਿਆ, 7ਵੇਂ ਪਾਤਸ਼ਾਹ ਜੀ ਵੀ ਜੋਤੀ ਜੋਤ ਸਮਾ ਗਏ ਹਨ। ਸਮਾਂ ਲੰਘਦਾ ਗਿਆ, 8ਵੇਂ ਪਾਤਸ਼ਾਹ ਜੀ ਵੀ ਜੋਤੀ ਜੋਤ ਸਮਾ ਗਏ ਹਨ। ਹੁਣ ਸਮਾਂ ਆ ਗਿਆ ਹੈ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ 'ਤੇ ਸੱਜੇ ਹੋਏ ਹਨ। ਉੱਧਰ ਇਹ ਭਾਈ ਮੁਗਲੂ ਆਪਣੇ ਪਿੰਡ ਰਹਿੰਦਾ ਹੈ। ਕਿੰਨੇ ਸਾਲ ਲੰਘ ਗਏ ਹਨ, ਬਸ ਜਦੋਂ ਕਿਤੇ ਪਰੇ ਪੰਚਾਇਤ 'ਚ ਬਹਿੰਦਾ ਹੈ, ਕਿਸੇ ਨੂੰ ਮਿਲਦਾ ਹੈ ਨਾ, ਤੇ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀ, ਜਦੋਂ ਮੈਂ ਮਰਨਾ ਹੈ ਨਾ, ਜਦੋਂ ਮੈਂ ਸਰੀਰ ਛੱਡਣਾ ਹੈ, ਮੇਰੇ ਗੁਰੂ ਸਾਹਿਬ ਨੇ ਮੈਨੂੰ ਤੋਰਨ ਆਉਣਾ ਹੈ, ਮੇਰੇ ਗੁਰੂ ਸਾਹਿਬ ਨੇ ਮੈਨੂੰ ਤੋਰਨ ਆਉਣਾ ਹੈ। ਸਾਰਾ ਪਿੰਡ ਵੀ ਇਹਦੀ ਇਸ ਗੱਲ ਤੋਂ ਅੱਕ ਜਿਹਾ ਗਿਆ ਸੀ। ਮਾਫ਼ ਕਰਨਾ, ਕੋਈ ਇੱਕੋ ਗੱਲ ਬਾਰ ਬਾਰ ਕਰੇ ਨਾ, ਤੇ ਪਿੰਡ ਦੇ ਲੋਕ ਉਹਨੂੰ ਕਮਲਾ ਆਖਣ ਲੱਗ ਪੈਂਦੇ, ਕਮਲਾ ਆਖਣ ਲੱਗ ਪੈਂਦੇ। ਕਹਿੰਦੇ, ਭਾਈ ਮੁਗਲੂ ਤੇ ਕਮਲਾ ਇੱਕੋ ਹੀ ਗੱਲ ਕਰਦਾ ਹੈ, ਪਰ ਉਹ ਗੱਲ ਹੋਰ ਕਰੇ ਵੀ ਕੀ, ਜਿਹਦੇ ਅੰਦਰ ਹੋਰ ਕੁਛ ਹੈ ਹੀ ਨਹੀਂ, ਇੱਕੋ ਹੀ ਤਾਂ ਗੱਲ ਹੈ, ਉਹਦੇ ਕੋਲ ਪ੍ਰੇਮ ਹੀ ਤਾਂ ਹੈ। ਹੁਣ ਉਹ ਉਡੀਕਦਾ ਹੈ ਕਿ ਕਦੋਂ ਜਦੋਂ ਮੇਰਾ ਸਮਾਂ ਆਏਗਾ ਮੇਰੇ ਪਿਆਰੇ ਜੀ ਨੇ ਆਉਣਾ ਹੈ, ਤੇ ਇੱਕੋ ਹੀ ਗੱਲ, ਇੱਕੋ ਹੀ ਗੱਲ, ਇੱਕੋ ਹੀ ਗੱਲ ਕਰਦੇ ਰਹਿਣਾ। ਦੁਨੀਆ ਘਰ ਦੇ ਜੀ ਵੀ ਅੱਕ ਗਏ ਕਿ ਇੱਕੋ ਹੀ ਗੱਲ ਕਰਦਾ। ਸੰਗਤ ਜੀ, ਸਮਾਂ ਬਤੀਤ ਹੁੰਦਾ ਗਿਆ, ਭਾਈ ਮੁਗਲੂ ਬਜ਼ੁਰਗ ਹੋ ਚੁੱਕਾ ਹੈ, ਭਾਈ ਮੁਗਲੂ ਬਜ਼ੁਰਗ ਹੋ ਚੁੱਕਾ ਹੈ, ਅਤੇ ਸਰੀਰ ਜਿਹੜਾ ਨਾ ਨਡਾਲ ਹੁੰਦਾ ਜਾਂਦਾ ਹੈ ਦਿਨੋਂ ਦਿਨ, ਅਤੇ ਜਿਉਂ ਜਿਉਂ ਸਰੀਰ ਨਡਾਲ ਹੁੰਦਾ ਅਤੇ ਨਿਆਣਿਆਂ ਨੂੰ ਇੱਕੋ ਹੀ ਗੱਲ ਕਹਿੰਦਾ, ਘਰ ਦੇ ਜੀਆਂ ਨੂੰ, ਬੂਹਾ ਨਾ ਬੰਦ ਕਰਿਓ,
ਬੂਹਾ ਨਾ ਬੰਦ ਕਰਿਓ, ਮੇਰੇ ਸਤਿਗੁਰਾਂ ਨੇ ਆਉਣਾ, ਮੇਰੇ ਸਤਿਗੁਰਾਂ ਨੇ। ਆਖਰ ਉਹ ਦਿਨ ਆਇਆ ਜਦੋਂ ਭਾਈ ਬੁਗਲੂ ਨੇ ਹੁਣ ਸਰੀਰ ਛੱਡਣਾ ਹੈ ਤੇ ਨੌਵੇਂ ਪਾਤਸ਼ਾਹ ਜੀ ਨਾ ਮਾਲਵੇ ਦੀ ਧਰਤੀ ਤੇ ਸਨ, ਭੀਖੀ ਦੇ ਲਾਗੇ ਕਣਕਵਾਲ ਭੰਗੂਆਂ ਪਿੰਡ ਹੈ। ਅਚਾਨਕ ਪਿਆਰੇ ਸਤਿਗੁਰੂ ਜੀ ਉੱਠੇ ਤੇ ਘੋੜੇ ਤੇ ਚੜੇ ਤੇ ਬੜੀ ਤੇਜ਼ ਘੋੜਾ ਦੜਾ ਲਿਆ, ਕਿਸੇ ਨੂੰ ਦੱਸਿਆ ਵੀ ਨਹੀਂ ਕਿੱਥੇ ਚੱਲਿਆ। ਸਿੰਘਾਂ ਨੇ ਵੀ ਮਗਰ ਛੇ ਛੇਤੀ ਘੋੜਾ ਦੜਾਏ ਕਿ ਕਿੱਧਰ ਚਲੇ ਗਏ ਸਤਿਗੁਰ ਪਿਆਰੇ ਜੀ। ਮਗਰ ਉਹ ਧੂੜ ਤੇਜ਼ ਜਾਂਦੇ ਹਨ, ਧੂੜ ਉੱਡਦੀ ਦਿਖਾਈ ਦਿੰਦੀ, ਸਿੰਘ ਵੀ ਮਗਰ ਜਾਂਦੇ ਹਨ ਤੇ ਪਿਆਰੇ ਸਤਿਗੁਰੂ ਜੀ ਸਿੱਧੇ ਜਾ ਪਹੁੰਚੇ ਹਨ ਭਾਈ ਮੁਗਲੂ ਦੇ ਵਿਹੜੇ ਦੇ ਵਿੱਚ। ਘੋੜੇ ਤੋਂ ਉਤਰੇ ਸਤਿਗੁਰੂ ਤੇ ਆਪ ਜੀ ਸਿਆਣੀਆਂ ਉਮਰਾਂ ਵਾਲੇ ਬੈਠੇ। ਤੁਹਾਨੂੰ ਪਤਾ ਹੈ ਇੱਕ ਤੇ ਹੁੰਦੀ ਅਚਾਨਕ ਮੌਤ, ਕਿਸੇ ਦਾ ਐਕਸੀਡੈਂਟ ਹੋ ਜਾਣਾ, ਹਾਰਟ ਅਟੈਕ ਹੋ ਜਾਣਾ, ਕੋਈ ਹੋਰ। ਇੱਕ ਹੁੰਦੀ ਜਿਹੜੀ ਜਿਹਨੂੰ ਨੋਰਮਲ ਡਾਇੰਗ ਪ੍ਰੋਸੈਸ ਕਹਿੰਦੇ, ਹੌਲੀ ਹੌਲੀ ਸਰੀਰ ਦੇ ਔਰਗਨ ਛੱਟ ਹੁੰਦੇ ਤੇ ਬੰਦਾ ਹੌਲੀ ਹੌਲੀ ਬਜ਼ੁਰਗੀ 'ਚ ਸਰੀਰ ਛੱਡ ਰਿਹਾ। ਤੇ ਭਾਈ ਮੁਗਲੂ ਜਿਹੜਾ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਹੈ, ਅੱਖਾਂ ਬੰਦ ਹਨ ਤੇ ਅੰਦਰੋਂ ਸੁਰਤ ਇੱਥੇ ਹੀ ਜੁੜੀ ਹੋਈ ਹੈ ਕਿ ਮੇਰੇ ਪਿਆਰੇ ਜੀ ਨੇ ਆਉਣਾ। ਅੱਜ ਜਦੋਂ ਸਤਿਗੁਰ ਘੋੜੇ ਤੋਂ ਉਤਰੇ, ਜਾ ਕੇ ਭਾਈ ਮੁਗਲੂ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖਿਆ ਤੇ ਰੱਖ ਕੇ ਨਾ ਸਿਰ ਤੇ ਹੱਥ ਫੇਰਿਆ। ਯਾਦ ਰੱਖਿਓ ਐਂਗਲ ਉਹ ਹੀ ਹੈ, ਉਦੋਂ ਛੇਵੇਂ ਪਾਤਸ਼ਾਹ ਜੀ ਦੀ ਵੀ ਗੋਦੀ 'ਚ ਸੀ ਸੀਸ, ਅੱਜ ਵੀ ਨੌਵੇਂ ਪਾਤਸ਼ਾਹ ਜੀ ਦੀ ਉੱਦਾਂ ਹੀ ਹੈ। ਤੇ ਕਹਿੰਦੇ ਭਾਈ ਮੁਗਲੂ ਅੱਖਾਂ ਖੋਲ, ਅਸੀਂ ਆ ਗਏ ਹਾਂ। ਤੇ ਜਦੋਂ ਭਾਈ ਮੁਗਲੂ ਜੀ ਅੱਖਾਂ ਖੋਲਦੇ ਆ, ਉੱਦਾਂ ਹੀ ਨੌਵੇਂ ਪਾਤਸ਼ਾਹ ਤੇ ਭਾਈ ਮੁਗਲੂ ਨੂੰ ਪ੍ਰਤੀਤ ਹੁੰਦਾ ਹੈ ਕਿ ਛੇਵੇਂ ਪਾਤਸ਼ਾਹ ਜੀ ਆ ਗਏ। ਪ੍ਰੇਮ ਹੈ ਪਿਆਰਿਓ, ਇੱਕ ਪਾਸੜ ਪ੍ਰੇਮ ਨਹੀਂ ਹੈ। ਮਾਫ ਕਰਨਾ, ਜੇ ਸਿੱਖ ਹੀ ਪ੍ਰੇਮ ਕਰਦਾ ਰਿਹਾ ਫਿਰ ਇਹ ਕਾਹਦੀ ਸਿੱਖੀ ਹੈ। ਪਿਆਰੇ ਜੀ ਦੇ ਪ੍ਰੇਮ ਵੇਖੋ, ਚਾਰ ਪੁੱਤਰ ਸਾਡੇ ਤੋਂ ਇਹੀ ਕਿਹਾ ਸੀ।

ਉਹ ਸਾਡੀ ਤੇ ਗੱਲ ਕੀਤੀ ਸੀ, ਕਹਿੰਦੇ ਪੁੱਤ ਤੇਰੇ ਤੋਂ ਵਾਰੇ ਹਨ ਮੈਂ ਆਪਣੇ ਪੁੱਤਰ, ਤੇ ਹੁਣ ਮੈਂ ਆਪਣਾ ਅਜੀਤ ਸਿੰਘ ਤੇਰੇ ਚ ਵੇਖਣਾ ਹੈ, ਹੁਣ ਜੁਝਾਰ ਸਿੰਘ ਜੀ ਦੇ ਦਰਸ਼ਨ ਤੇਰੇ ਚ ਹੋਣੇ ਚਾਹੀਦੇ ਹਨ, ਤੇ ਸਾਡੇ ਤੇ ਇੱਕ ਜ਼ਿੰਮੇਵਾਰੀ ਹੈ, ਨੈਤਿਕ ਫਰਜ਼ ਹੈ ਸਾਡਾ, ਕਰਮਾਂ ਤੋਂ ਮਹਾਰਾਜ ਤਰਸ ਕਰੇ ਕਮਾਲ ਸਕੀਏ, ਕੰਮ ਸੇ ਕੰਮ ਸੋਹਣੇ ਦਾੜੇ ਰੱਖ ਕੇ ਅੰਮ੍ਰਿਤ ਛਕ ਕੇ ਤੇ ਕਲਗੀਧਰ ਜੀ ਦੇ ਸਾਹਮਣੇ ਖਲੋ ਕੇ ਤੇ ਕਿਆ ਕਰੀਏ, ਪਿਆਰੇ ਜੀ ਵੇਖ ਤੇ ਸਹੀ, ਵੇਖ ਤੇ ਸਹੀ। ਅਜੀਤ ਸਿੰਘ ਪਤਾ ਨਹੀਂ ਮੈਂ ਬਣ ਸਕਾਂਗਾ ਕਿ ਨਹੀਂ ਤੇਰਾ, ਪਰ ਤੇਰਾ ਪੁੱਤ ਬਣਨ ਦੀ ਕੋਸ਼ਿਸ਼ ਕਰਨ ਲਈ ਆਇਆ ਹਾਂ ਪਿਆਰੇ ਜੀ, ਅੱਖਾਂ ਖੋਲ ਕੇ ਵੇਖ। ਸੰਗਤ ਜੀ, ਅੱਜ ਭਾਈ ਮੁਗਲੂ ਜੀ ਦਰਸ਼ਨ ਕਰਦੇ ਹਨ, ਅੱਖਾਂ ਖੋਲਦੇ ਹਨ, ਫਿਰ ਸਦਾ ਲਈ ਅੱਖਾਂ ਮੀਚ ਲੈਂਦੇ ਹਨ, ਤਾਂ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਹੱਥੀਂ ਇਸ ਪਿਆਰੇ ਸਿੱਖ ਦੇ ਸੰਸਕਾਰ ਕਰਦੇ ਹਨ। ਭਾਗਾਂ ਵਾਲਾ ਸਿੱਖ ਹੈ, ਭਾਗਾਂ ਵਾਲਾ ਸਿੱਖ। ਸਤਿਗੁਰੂ ਜੀ ਦਾ ਪ੍ਰੇਮ ਪਿਆਰਿਓ ਇੱਕ ਪਾਸੜ ਨਹੀਂ ਹੈ। ਥੋੜ੍ਹਾ ਜਿਹਾ ਸਮਾਂ ਹੋਰ ਹੈ, ਗੱਲ ਪ੍ਰੇਮ ਦੀ ਚੱਲ ਰਹੀ ਹੈ, ਇੱਕ ਗੁਰੂ ਦਾ ਪ੍ਰੇਮ, ਇੱਕ ਸਿੱਖ ਦਾ ਪ੍ਰੇਮ। ਇੱਕ ਹੋਰ ਸਾਖੀ ਸੁਣਾਉਂਦੇ ਆਪ ਜੀ ਨੂੰ, ਸਿਰਫ ਦੋ ਸਿੱਖਾਂ ਦੇ ਪ੍ਰੇਮ ਦੀ। ਆਪ ਜੀ ਪੜ੍ਹਦੇ ਹੋ ਨਾ ਪੰਕਤੀਆਂ ਰੋਜ਼, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੈਰਾਨੀ ਦੀ ਗੱਲ ਹੈ, ਕੀਤੀ ਛੁੱਟੀ ਨਾਲ ਕਿੱਦਾਂ ਹੁੰਦਾ ਹੈ। ਕੀਰਤਪੁਰ ਸਾਹਿਬ ਦੀ ਧਰਤੀ ਹੈ, ਛੇਵੇਂ ਪਾਤਸ਼ਾਹ ਜੀ ਬਿਰਾਜਦੇ ਹਨ, ਬੁੱਢਣ ਸ਼ਾਹ ਜੀ ਨੇ ਦਰਸ਼ਨ ਕੀਤੇ ਹਨ ਕਦੇ ਪਹਿਲੇ ਪਾਤਸ਼ਾਹ ਜੀ ਦੇ, ਅੱਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਬੁੱਢਣ ਸ਼ਾਹ ਜੀ ਸਰੀਰ ਛੱਡ ਗਏ, ਤੇ ਬੁੱਢਣ ਸ਼ਾਹ ਜੀ ਦਾ ਇੱਕ ਚੇਲਾ ਹੈ ਜਿਸ ਦਾ ਨਾਂ ਹੈ ਸੁੰਦਰ ਸ਼ਾਹ ਜੀ। ਨਾਂ ਬੋਲੋ ਜੀ, ਕੀ ਨਾਂ ਸੀ? ਸੁੰਦਰ ਸ਼ਾਹ ਜੀ। ਇਹ ਯੂਪੀ ਦੇ ਰਹਿਣ ਵਾਲੇ ਹਨ, ਲਖਨਊ ਤੋਂ ਤਕਰੀਬਨ 100 ਕਿਲੋਮੀਟਰ ਤੋਂ ਵੱਧ ਹੈ ਇੱਕ ਪਿੰਡ ਦਿਓ ਨਗਰ, ਉੱਥੋਂ ਦੇ ਰਹਿਣ ਵਾਲੇ ਹਨ। ਤੇ ਇਹਨਾਂ ਦੇ ਮੁਰਸ਼ਿਦ ਸਨ, ਇਹਨਾਂ ਦੇ ਗੁਰੂ ਸਨ ਬੁੱਢਣ ਸ਼ਾਹ ਜੀ। ਜਦੋਂ ਪਤਾ ਲੱਗਾ ਸਾਡੇ ਮੁਰਸ਼ਿਦ ਚਲੇ ਗਏ ਦੁਨੀਆਂ ਤੋਂ, ਤੇ ਇਹ ਕੀਰਤਪੁਰ ਸਾਹਿਬ ਆਏ ਸੁੰਦਰ ਸ਼ਾਹ ਜੀ। ਕੀਰਤਪੁਰ ਸਾਹਿਬ ਆਏ ਤੇ ਕੀਰਤਪੁਰ ਸਾਹਿਬ ਬਦਲ ਗਿਆ ਸੀਗਾ, ਪਹਿਲਾਂ ਉੱਥੇ ਬੁੱਢਣ ਸ਼ਾਹ ਜੀ ਸੀ, ਹੁਣ ਸਿੱਖ ਬੜੇ ਉੱਥੇ। ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਸਿੱਖਾਂ ਦੇ ਦਰਸ਼ਨ ਕੀਤੇ, ਤੇ ਨਿਹਾਲੋ ਨਿਹਾਲ ਹੋਈ ਗਏ। ਇੰਨਾ ਹੈਰਾਨ ਹੋਏ ਸਿੱਖਾਂ ਦੇ ਦਰਸ਼ਨ ਕਰਦੇ ਕਿ ਬਾਬਾ ਬਿਧੀ ਚੰਦ ਜੀ ਦੇ ਮਗਰ ਮਗਰ ਹੀ ਰਹਿੰਦੇ ਹਰ ਵੇਲੇ ਦਰਸ਼ਨ ਕਰਦੇ ਕਰਦੇ, ਤੇ ਬਾਬਾ ਬਿਧੀ ਚੰਦ ਜੀ ਦੇ ਨਾਲ ਬਹੁਤ ਹੀ ਪ੍ਰੇਮ ਪੈ ਗਿਆ। ਤੇ ਸਾਰਾ ਦਿਨ ਇਹਨਾਂ ਨੇ ਨਾ ਬਾਬਾ ਸੁੰਦਰ ਸ਼ਾਹ ਜੀ ਨੇ ਬਾਬਾ ਬਿਧੀ ਚੰਦ ਜੀ ਦੇ ਕੋਲ ਬੈਠੇ ਰਹਿਣਾ। ਤੇ ਇੱਕ ਦਿਨ ਨਾ ਬੈਠਿਆਂ ਬਾਬਾ ਬਿਧੀ ਚੰਦ ਜੀ, ਆ ਪਰਸੋਂ ਬਰਸੀ ਹੈ ਚੌਥ ਨੂੰ ਬਾਬਾ ਬਿਧੀ ਚੰਦ ਜੀ ਦੀ, ਤੇ ਬਾਬਾ ਬਿਧੀ ਚੰਦ ਜੀ ਨੂੰ ਕੋਲ ਬੈਠਿਆਂ ਬਾਬਾ ਸੁੰਦਰ ਸ਼ਾਹ ਜੀ ਕਹਿੰਦੇ, ਬਾਬਾ ਬਿਧੀ ਚੰਦ ਜੀ ਇੱਕ ਬੇਨਤੀ ਕਰੀਏ। ਕਹਿੰਦੇ ਕਰੋ। ਕਹਿੰਦੇ ਜਦੋਂ ਆਪ ਜੀ ਸੱਚਖੰਡ ਜਾਓਗੇ ਸਾਨੂੰ ਵੀ ਨਾਲ ਲੈ ਕੇ ਜਾਇਓ। ਜਿਨ੍ਹਾਂ ਦੇ ਮੁੱਖ ਉਜਲੇ ਉਹ ਨਾਲ ਵੀ ਲੈ ਜਾਂਦੇ ਹਨ ਪਿਆਰਿਓ, ਜਿਨ੍ਹਾਂ ਦੇ ਮੁੱਖ ਉਜਲੇ। ਕਹਿੰਦੇ ਜਦੋਂ ਆਪ ਜੀ ਸੱਚਖੰਡ ਜਾਓਗੇ ਬੇਨਤੀ ਹੈ ਸਾਨੂੰ ਨਾਲ ਲੈ ਕੇ ਜਾਇਓ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਸੱਤ ਬਚਨ। ਅੱਛਾ, ਸੁੰਦਰ ਸ਼ਾਹ ਜੀ ਵਾਪਸ ਯੂਪੀ ਚਲੇ ਗਏ, ਸਮਾਂ ਨਿਕਲਦਾ ਗਿਆ, ਤੇ ਬਾਬਾ ਬਿਧੀ ਚੰਦ ਜੀ ਇੱਥੇ ਰਹਿੰਦੇ ਹਨ ਕੀਰਤਪੁਰ ਸਾਹਿਬ ਛੇਵੇਂ ਪਾਤਸ਼ਾਹ ਦੇ ਕੋਲ। ਤੇ ਇੱਕ ਦਿਨ ਕਿੰਨੇ ਸਮੇਂ ਬਾਅਦ ਬਾਬਾ ਸੁੰਦਰ ਸ਼ਾਹ ਜੀ ਨੇ ਆਪਣਾ ਇੱਕ ਹੋਰ ਚੇਲਾ ਭੇਜਿਆ ਕੀਰਤਪੁਰ ਸਾਹਿਬ, ਕਹਿੰਦੇ ਜਾ ਕੇ ਬਾਬਾ ਬਿਧੀ ਚੰਦ ਜੀ ਨੂੰ ਮੇਰਾ ਸੁਨੇਹਾ ਦਈ, ਕਿਤੇ ਭੁੱਲ ਤੇ ਨਹੀਂ ਗਏ, ਤੁਹਾਨੂੰ ਸੁੰਦਰ ਸ਼ਾਹ ਉਡੀਕਦਾ ਹੈ ਦਿਓ ਨਗਰ ਬੈਠਾ। ਜਦੋਂ ਆਣ ਕੇ ਸੁਨੇਹਾ ਦਿੱਤਾ ਤੇ ਬਾਬਾ ਬਿਧੀ ਚੰਦ ਜੀ ਨੇ ਤਿਆਰੀ ਕਰ ਲਈ ਜਾਣ ਦੀ, ਤੇ ਆ ਕੇ ਛੇਵੇਂ ਪਾਤਸ਼ਾਹ ਨੂੰ ਅੰਤਰਜਾਮੀ ਸਤਿਗੁਰ ਤੇ ਸਭ ਜਾਣਦੇ ਹਨ, ਆਣ ਕੇ ਛੇਵੇਂ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਜੀਓ ਮੈਨੂੰ ਆਗਿਆ ਬਖਸ਼ੋ, ਸੁੰਦਰ ਸ਼ਾਹ ਉਡੀਕਦਾ ਹੈ। ਤਾਂ ਛੇਵੇਂ ਪਾਤਸ਼ਾਹ ਜੀ ਨੇ ਨਾ ਬਾਬਾ ਬਿਧੀ ਚੰਦ ਜੀ ਨੂੰ ਗੱਲ ਵਕੜੀ ਪਾ ਲਈ। ਹੈਰਾਨੀ ਦੀ ਗੱਲ ਹੈ ਪਿਆਰਿਓ, ਸੱਚ ਕਰਕੇ ਜਾਣਨਾ। ਪੁੱਤਰ ਸਾਹਮਣੇ ਸ਼ਹੀਦ ਹੁੰਦੇ ਹਨ, ਅੱਖਾਂ ਚ ਅਥਰੂ ਨਹੀਂ ਆਇਆ ਦਸਵੇਂ ਪਾਤਸ਼ਾਹ ਜੀ ਦੇ। ਦੋ ਪੁੱਤਰ ਛੇਵੇਂ ਪਾਤਸ਼ਾਹ ਜੀ ਨੇ ਵੀ ਤੋਰੇ ਹਨ, ਬਾਬਾ ਅਟਲ ਰਾਏ ਜੀ ਅੰਮ੍ਰਿਤਸਰ ਦੀ ਧਰਤੀ ਤੇ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ, ਅੱਖਾਂ ਚ ਅਥਰੂ ਨਹੀਂ ਆਇਆ। ਪਰ ਇਤਿਹਾਸ ਚ ਲਿਖਿਆ ਦੋ ਵਾਰੀ ਛੇਵੇਂ ਪਾਤਸ਼ਾਹ ਜੀ ਦੀ ਅੱਖਾਂ ਚ ਅਥਰੂ ਆਇਆ।
ਬਾਬਾ ਬਿਧੀ ਚੰਦ ਜੀ ਨੇ ਗੱਲ ਵਕੜੀ ਪਾਈ ਤੇ ਛੇਵੇਂ ਪਾਤਸ਼ਾਹ ਜੀ ਦੇ ਨੈਣਾ ਚ ਜਲ ਆ ਗਿਆ। ਇੰਨਾ ਪਿਆਰ ਕਰਦੇ ਸੀ। ਅਸੀਂ ਤੁਹਾਨੂੰ ਪਹਿਲਾਂ ਕਿਹਾ ਸੀ ਮਾਂ ਜ਼ਿਆਦਾ ਪਿਆਰ ਕਰਦੀ ਹੈ, ਪੁੱਤ ਕਦੇ ਵੀ ਮਾਂ ਜਿੰਨਾ ਪਿਆਰ ਨਹੀਂ ਕਰ ਸਕਦਾ। ਗੁਰੂ ਸਾਹਿਬ ਸਾਨੂੰ ਜ਼ਿਆਦਾ ਪਿਆਰ ਕਰ ਸਕਦੇ ਆ, ਅਸੀਂ ਸਿੱਖ ਹੋ ਕੇ ਕਦੇ ਵੀ ਉਹਨਾਂ ਪਿਆਰ ਨਹੀਂ ਕਰ ਸਕਣਾ ਮਹਾਰਾਜ ਨੂੰ ਜਿੰਨਾ ਮਹਾਰਾਜ ਸਾਨੂੰ ਕਰਦੇ ਹਨ। ਤੇ ਛੇਵੇਂ ਪਾਤਸ਼ਾਹ ਜੀ ਦੇ ਨੈਣਾ ਚ ਜਲ ਆ ਗਿਆ, ਬਾਬਾ ਬਿਧੀ ਚੰਦ ਜੀ ਦੇ ਨੈਣਾ ਚ ਜਲ ਆ ਗਿਆ ਤੇ ਛੇਵੇਂ ਪਾਤਸ਼ਾਹ ਜੀ ਕਹਿੰਦੇ ਬਿਧੀ ਚੰਦ ਜੀ ਜਾਓ ਤੁਸੀਂ, ਅਸੀਂ ਵੀ ਛੇਤੀ ਤੁਹਾਨੂੰ ਸੱਚਖੰਡ ਚ ਮਿਲਦੇ ਹਾਂ। ਤੇ ਦੂਜੀ ਵਾਰ ਜਿਹੜਾ ਛੇਵੇਂ ਪਾਤਸ਼ਾਹ ਜੀ ਦੇ ਨੈਣਾ ਚ ਜਲ ਆਇਆ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਵਾਰੀ ਆਇਆ ਸੀ। ਉਹ ਹੁਣ ਰਹੋ ਵਿਚਾਰ, ਬਾਬਾ ਬਿਧੀ ਚੰਦ ਜੀ ਚਲੇ ਗਏ, ਬੜਾ ਸਤਿਕਾਰ ਕੀਤਾ ਬਾਬਾ ਸੁੰਦਰ ਸ਼ਾਹ ਜੀ ਨੇ। ਕਈ ਦਿਨ ਤੱਕ ਬਾਬਾ ਬਿਧੀ ਚੰਦ ਜੀ ਉੱਥੇ ਰੁਕੇ, ਪ੍ਰਚਾਰ ਕੀਤੇ, ਕਿਉਂਕਿ ਛੇਵੇਂ ਪਾਤਸ਼ਾਹ ਜੀ ਨੇ ਜਾਣ ਲੱਗਿਆਂ ਕਿਹਾ ਸੀ ਬਿਧੀ ਚੰਦ ਤੂੰ ਤੇ ਮੈਂ ਹੁਣ ਇੱਕ ਹੋ ਚੁੱਕੇ ਹਾਂ, ਤੇਰੇ 'ਚ ਤੇ ਮੇਰੇ 'ਚ ਜਿਹੜਾ ਫਰਕ ਰੱਖੇਗਾ ਉਸਨੂੰ ਸਿੱਖੀ ਪ੍ਰਾਪਤ ਨਹੀਂ ਹੋਏਗੀ। ਤੇ ਬਾਬਾ ਬਿਧੀ ਚੰਦ ਸਾਹਿਬ ਜੀ ਚਲੇ ਗਏ, ਬੜਾ ਸਤਿਕਾਰ ਕੀਤਾ, ਬਹੁਤ ਪ੍ਰਚਾਰ ਕੀਤਾ। ਇੱਕ ਦਿਨ ਸਵੇਰੇ ਉੱਠੇ ਤੇ ਸੁੰਦਰ ਸ਼ਾਹ ਜੀ ਨੂੰ ਕਹਿੰਦੇ ਸੁੰਦਰ ਸ਼ਾਹ ਜੀ ਕਰੀਏ ਫਿਰ ਤਿਆਰੀ ਅੱਜ। ਤੇ ਸੁੰਦਰ ਸ਼ਾਹ ਜੀ ਤੇ ਅੱਗੇ ਡੀਕਣ ਦੇ ਸੀ, ਕਿਉਂਕਿ ਕੋਈ ਮੌਤ ਤੋਂ ਡਰਦਾ ਹੈ ਜਿਸ ਮਰਨਾ ਸਭ ਜਗਤ ਤਰਾਸਿਆ, ਕੋਈ ਮੌਤ ਤੋਂ ਡਰਦਾ ਤੇ ਕੋਈ ਕਹਿੰਦਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨਾ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹ ਜਿਹੜੀ ਗੱਲ ਸ਼ੁਰੂ ਚ ਚੱਲੀ ਸੀ ਪੂਰਨਤਾ ਕਹਿੰਦੇ ਮੇਰੀ ਉਦੋਂ ਹੋਣੀ ਹੈ ਜਦੋਂ ਆ ਸਰੀਰ ਮੈਂ ਛੱਡ ਦੇਵਾਂਗਾ ਤੇ ਮੈਂ ਉਹਦੇ ਵਿੱਚ ਸਮਾ ਜਾਵਾਂਗਾ। ਤੇ ਬਾਬਾ ਸੁੰਦਰ ਸ਼ਾਹ ਜੀ ਕਹਿੰਦੇ ਸੱਤ ਬਚਨ ਜੀ, ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਸੰਗਤ ਜੀ ਯੂਪੀ ਚੋਂ ਸਥਾਨ ਅੱਜ ਵੀ ਹੈ, ਬਾਬਾ ਬਿਧੀ ਚੰਦ ਜੀ ਕਹਿੰਦੇ ਜਾਓ ਫਿਰ ਇਸ਼ਨਾਨ ਕਰ ਆਓ। ਤੇ ਥੋੜੀ ਦੂਰ ਨਦੀ ਹੈ ਜੀ, ਉੱਥੋਂ ਥੋੜੀ ਦੂਰ ਨਦੀ ਹੈ। ਬਾਬਾ ਸੁੰਦਰ ਸ਼ਾਹ ਜੀ ਗਏ ਇਸ਼ਨਾਨ ਕਰਕੇ ਆਏ, ਬਾਬਾ ਬਿਧੀ ਚੰਦ ਜੀ ਇੱਥੇ ਕਿ ਜੀ ਬਾਬਾ ਸੁੰਦਰ ਸ਼ਾਹ ਜੀ ਲੇਟ ਗਏ ਜਿਵੇਂ ਕਹਿ ਲਓ ਸਟੇਜ ਦੇ ਇੱਧਰਲੇ ਪਾਸੇ, ਜਿੰਨੀ ਕੁ ਸਟੇਜ ਦੂਰ ਹੈ ਇੱਧਰਲੇ ਪਾਸੇ ਬਾਬਾ ਬਿਧੀ ਚੰਦ ਜੀ ਲੇਟ ਗਏ ਤੇ ਦੋਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਅੱਜ ਵੀ ਬਾਬਾ ਬਿਧੀ ਚੰਦ ਜੀ ਦੀ ਸਮਾਧ ਬਣੀ ਹੋਈ ਹੈ ਤੇ ਲਾਗੇ ਬਾਬਾ ਸੁੰਦਰ ਸ਼ਾਹ ਜੀ ਦੀ ਮਜ਼ਾਰ ਬਣੀ ਹੋਈ ਹੈ। ਪਿਆਰੇ ਸ਼ੰਕੇ ਕਰਨ ਵਾਲਿਆਂ ਨੇ ਕਦੇ ਨਹੀਂ ਪਹੁੰਚਣਾ ਕਿਤੇ। ਆ ਵੇਖੋ ਨਾ, ਕਿਸੇ ਰਿਸ਼ਤੇ 'ਚ ਸ਼ੰਕਾ ਹੋ ਜਾਏ ਰਿਸ਼ਤਾ ਫਨਾ, ਤੇ ਗੁਰੂ ਦੇ ਬਾਣੀ ਤੇ ਸ਼ੰਕਾ ਹੋ ਗਿਆ ਤੇ ਕੀ ਕਰੇਗਾ। ਇੱਕੋ ਗੱਲ ਹੈ ਪਿਆਰਿਓ, ਗੁਰਬਾਣੀ ਸਮਝ ਆਉਂਦੀ ਤੇ ਹਿਰਦੇ 'ਚ ਵਸਾ ਲੈਣੀ, ਨਹੀਂ ਸਮਝ ਆਉਂਦੀ ਤੇ ਨਮਸਕਾਰ ਕਰਨੀ ਜੋੜ ਕੇ, ਮਹਾਰਾਜ ਸਮਝ ਨਹੀਂ ਆਈ ਕਿਰਪਾ ਕਰਿਓ ਸਮਝਾ ਦਿਓ। ਇਤਿਹਾਸ ਸਮਝ ਆ ਜੇ ਤੇ ਸਮਝ ਕੇ ਹਿਰਦੇ 'ਚ ਟਿਕਾ ਲੈਣਾ ਹੈ, ਨਹੀਂ ਸਮਝ ਆਇਆ ਤੇ ਅਰਦਾਸ ਕਰਨੀ ਮਹਾਰਾਜ ਤੇਰੇ ਚੋਜ ਪਿਆਰੇ ਜੀ ਮੈਨੂੰ ਸਮਝ ਨਹੀਂ ਆਉਂਦੇ, ਪਰ ਸ਼ੰਕੇ 'ਚ ਨਹੀਂ ਜਾਣਾ। ਜਦੋਂ ਸ਼ੰਕਾ ਹੋ ਗਿਆ ਸਮਝ ਲਓ ਸਭ ਖਤਮ ਹੋ ਗਈ ਕਹਾਣੀ। ਮਹਾਰਾਜ ਜੀ ਦੇ ਪ੍ਰੇਮ ਮਾਨਣ ਵਾਲਿਆਂ ਨੇ ਮਾਣਿਆ, ਚਾਹੇ ਉਹ ਅੱਜ ਤੋਂ ਸਾਲ 500 ਪਹਿਲਾਂ ਸੀ, ਚਾਹੇ 400 ਸੀ, ਚਾਹੇ 300 ਸੀ, ਚਾਹੇ 200 ਸੀ, ਚਾਹੇ 100 ਸਾਲ ਪਹਿਲਾਂ ਸੀ ਤੇ ਚਾਹੇ ਅੱਜ ਹੈ। ਮਾਨਣ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਵੀ ਮਾਣ ਗਏ ਤੇ ਜਿਨ੍ਹਾਂ ਨਹੀਂ ਮਾਨਣਾ ਸੀ ਉਹ ਗੁਰੂ ਨਾਨਕ ਦੇਵ ਜੀ ਨੂੰ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਤੇ ਰਹਿ ਗਏ, ਯਾਦ ਰੱਖਣਾ। ਅੱਛਾ ਜੇ ਆਪਾਂ ਇੱਕ ਗੱਲ ਸੋਚੀਏ ਤੇ ਅਸੀਂ ਸੋਚਾਂਗੇ, ਅਸੀਂ ਕਹਿਣਾ ਜੇ ਕਾਸ਼ ਮੈਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਹੁੰਦਾ ਤੇ ਮੈਂ ਬੜਾ ਪ੍ਰੇਮ ਕਰਨਾ ਸੀ ਮਹਾਰਾਜ ਜੀ ਨੂੰ, ਕਿਉਂ ਜੀ ਏਦਾਂ ਹੀ ਹੈ ਨਾ। ਪਰ ਏਦਾਂ ਨਹੀਂ ਸੀ, ਉਦੋਂ ਵੀ ਤੇ ਸਾਡੇ ਵੱਡੇ ਵਡੇਰਿਆਂ ਚ ਕੋਈ ਹੈਗਾ ਸੀ ਉਹਨੂੰ ਪੁੱਛੋ ਹਾਂ ਕਿਤੇ ਫੋਨ ਕਰਕੇ ਉਹਨੇ ਮਾਣ ਲਿਆ ਸੀ, ਨਹੀਂ। ਇਹ ਜਦੋਂ ਮਾਇਆ ਦਾ ਪਰਦਾ ਪਿਆ ਰਹਿਣਾ ਤੇ ਪਿਆਰੇ ਦਾ ਦਰਸ਼ਨ ਨਹੀਂ ਹੋਣਾ, ਪਰਦੇ ਦੇ ਪਿੱਛੇ ਉਸ ਪਿਆਰੇ ਦਾ ਦਰਸ਼ਨ ਨਹੀਂ ਹੋਣਾ। ਜੇ ਗੁਰੂ ਨਾਨਕ, ਅੱਛਾ ਫਿਰ ਸੋਚਦੇ ਜੇ ਅਸੀਂ ਕਲਗੀਧਰ ਜੀ ਪਿਆਰੇ ਜੀ ਦੇ ਟਾਈਮ ਤੇ ਹੁੰਦੇ ਤੇ ਅਸੀਂ ਬੜਾ ਪ੍ਰੇਮ ਮੰਨਣਾ ਸੀ। ਹੋਰ ਗੱਲ ਗੌਰ ਦੀ ਸੁਣੋ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਉਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਸਨ, ਤੇ ਜਦੋਂ ਕਲਗੀਧਰ ਪਿਆਰੇ ਜੀ ਸਨ, ਸ਼ਾਇਦ ਇਹ ਕਹਿ ਲਈਏ ਕਿ ਉਦੋਂ ਕਲਗੀਧਰ ਜੀ ਸਨ, ਅੱਜ ਤਾਂ 10 ਗੁਰੂ ਸਾਹਿਬ ਜੀ ਦੀ ਜੋਤ ਸਾਹਮਣੇ ਬੈਠੀ ਹੋਈ ਹੈ। ਜਿਨ੍ਹਾਂ ਦਾ ਪਰਦਾ 500 ਸਾਲ ਪਹਿਲਾਂ ਵੀ ਪਿਆ ਸੀ, ਉਹਨਾਂ ਦਾ 300 ਸਾਲ ਪਹਿਲਾਂ ਵੀ ਪਿਆ ਸੀ, ਤੇ ਉਹਨਾਂ ਦੇ ਵੰਸ਼ਜਾਂ ਦੇ ਉੱਤੇ ਮੱਤ ਤੇ ਪਰਦਾ ਅੱਜ ਵੀ ਪਿਆ ਹੋਇਆ।
ਤੇ ਜਿਹੜੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਕਰਕੇ ਜਾਣਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਰੂਪ ਦੇ ਵਿੱਚ ਵਰਤਦੇ ਹਨ। ਪ੍ਰਤੱਖ ਰੂਪ ਦੇ ਵਿੱਚ ਲਿਖਣ ਤੱਕ ਸੀਮਤ ਨਹੀਂ ਹੈ ਕਿ ਬਾਣੀ ਗੁਰੂ, ਇਹ ਗਾਉਣ ਤੱਕ ਵੀ ਸੀਮਤ ਨਹੀਂ ਰਹਿਣਾ ਕਿ ਗਾ ਲਿਆ ਤੇ ਕੰਮ ਮੁੱਕ ਗਿਆ, ਨਹੀਂ, ਇਹ ਕਮਾਉਣਾ ਹੈ,

ਜਲਨ ਬੁਝੀ ਸੀਤਲ ਹੋਏ ਮਨੁਆ। ਗੁਰਬਾਣੀ ਪੜ੍ਹਨ ਨਾਲ ਕੀ ਹੋਏਗਾ, ਤੇਰੇ ਅੰਦਰ ਤ੍ਰਿਸ਼ਨਾ ਦੀ ਭੁੱਖਾਂ ਦੀ ਅੱਗ, ਗੁਰਸਿੱਖਾਂ ਕੀ ਭੁੱਖ ਸਭ ਗਈ ਇੱਥੋਂ ਸ਼ੁਰੂ ਹੋਏ ਸੀ, ਸਭ ਭੁੱਖਾਂ ਤ੍ਰਿਸ਼ਨਾਵਾਂ ਖਤਮ ਹੋ ਜਾਣਗੀਆਂ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਮਹਾਰਾਜ ਜੀ ਕਿਰਪਾ ਕਰਨ, ਆਪ ਜੀ ਨੂੰ ਗੁਰਬਾਣੀ ਪੜ੍ਹਨ ਦਾ ਚਾਓ ਬਖਸ਼ਣ, ਦੱਸ ਰਿਹਾ ਤੇ ਵੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ, ਆਪਣੀ ਸਿੱਖੀ ਸਾਨੂੰ ਸਭਨਾਂ ਨੂੰ ਬਖਸ਼ ਦੇਣ। ਦੋ ਦਿਨ ਦੀ ਸੇਵਾ ਪਿਆਰੇ ਸਤਿਗੁਰੂ ਜੀ ਨੇ ਇੱਥੇ ਬਖਸ਼ੀ ਸੀ, ਬਾਕੀ ਜਿਵੇਂ ਅੱਗੇ ਅੱਗੇ ਸਤਿਗੁਰੂ ਜੀ ਨੇ ਜਿੱਥੇ ਜਿੱਥੇ ਸੇਵਾ ਲੈਣੀ ਹੈ, ਆਓ ਪਿਆਰੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰੀਏ। ਗੁਰੂ ਪਿਆਰੀ ਸਾਧ ਸੰਗਤ ਜੀਓ, ਹੇ ਪਿਆਰੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਚੋਜ ਬੇਅੰਤ ਹਨ, ਅਨੰਤ ਹਨ, ਪਿਆਰੇ ਜੀ ਅਪਾਰ ਹਨ, ਅਪਰੰਪਰ ਹਨ। ਕਿਰਪਾ ਕਰਿਓ ਸਾਡੇ ਮਤ ਥੋੜ੍ਹੀ ਹੈ ਪਿਆਰੇ ਜੀ, ਅਤੇ ਕਿਣਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਆਪ ਜੀ ਆਪਣੇ ਪ੍ਰੇਮ ਦਾ ਕਿਣਕਾ ਸਾਡੇ ਹਿਰਦੇ 'ਚ ਟਿਕਾਇਓ। ਸ਼ੁਕਰਾਨਾ ਆਪ ਜੀ ਦਾ ਜੋ ਸੇਵਾ ਬਖਸ਼ੀ, ਆਪਣੇ ਦਰਸ਼ਨ ਬਖਸ਼ੇ, ਆਪਣੀ ਪਿਆਰੀਆਂ ਸੰਗਤਾਂ ਦੇ ਦਰਸ਼ਨ ਬਖਸ਼ੇ। ਪਿਆਰੇ ਸਤਿਗੁਰੂ ਜੀਓ, ਬੋਲਦਿਆਂ ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਅਨੇਕਾਂ ਭੁੱਲਾਂ ਆਪ ਜੀ ਨੇ ਬਖਸ਼ ਦੇਣੀਆਂ, ਸਦਾ ਬਖਸ਼ ਦਿਓ ਪਿਆਰੇ ਜੀ, ਅੱਜ ਵੀ ਬਖਸ਼ਣਾ। ਪਿਆਰੇ ਸਤਿਗੁਰੂ ਜੀਓ, ਜਿਨ੍ਹਾਂ ਵੀਰਾਂ ਨੇ, ਜਿਨ੍ਹਾਂ ਪ੍ਰਬੰਧਕਾਂ ਨੇ ਉਪਰਾਲੇ ਕੀਤੇ ਆਪ ਜੀ ਦੇ ਅਤੇ ਸੰਗਤਾਂ ਦੇ ਦਰਸ਼ਨ ਹੋਏ, ਉਹਨਾਂ ਵੀਰਾਂ ਪ੍ਰਬੰਧਕਾਂ ਨੂੰ ਚੜ੍ਹਦੀ ਕਲਾ ਬਖਸ਼ਣੀ, ਆਪਣਾ ਪ੍ਰੇਮ ਬਖਸ਼ਣਾ, ਗਲ ਵਕੜੀ ਬਖਸ਼ਣੀ। ਪਿਆਰੇ ਸਤਿਗੁਰੂ ਜੀਓ, ਅੰਗ ਸੰਗ ਸਹਾਈ ਹੋ ਕੇ ਸੇਵਾ ਲੈਂਦੇ ਰਹਿਣ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਤਿਗੁਰੂ ਜੀ ਦਾ ਹੀ ਇੱਕ ਪ੍ਰੇਮ ਭਿੱਜਾ ਸਵਰੂਪ ਹੋ, ਸਾਡੇ ਕੋਲੋਂ ਬੋਲਦਿਆਂ ਦੋ ਦਿਨਾਂ 'ਚ ਕੋਈ ਊਚ ਨੀਚ ਹੋ ਗਈ ਹੋਵੇ, ਕੋਈ ਗਲਤੀ ਹੋ ਗਈ ਹੋਵੇ, ਆਪ ਜੀ ਨੇ ਹਿਰਦੇ ਨੂੰ ਨਾ ਲਾਉਣੀ। ਸਤਿਗੁਰੂ ਜੀ ਦੇ ਪ੍ਰੇਮ ਨੂੰ, ਗੁਰਬਾਣੀ ਨੂੰ ਆਪਣੇ ਹਿਰਦੇ 'ਚ ਟਿਕਾਉਣਾ, ਸਾਡੀਆਂ ਭੁੱਲਾਂ ਨੂੰ ਮੁਆਫ਼ ਕਰ ਦੇਣਾ, ਗੱਜ

ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਬੁੱਧਵਾਰ ਦੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੀ ਸਤਿਕਾਰਯੋਗ ਕਥਾਵਾਚਕ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ, ਜੋ ਕਿ ਦੋ ਦਿਨਾਂ ਦੀ ਹਾਜ਼ਰੀ ਭਰਨ ਲਈ ਗੁਰਦੁਆਰਾ ਸਾਹਿਬ ਫਰੀਮਾਉਂਟ ਪਹੁੰਚੇ ਸਨ। ਅੱਜ ਉਹਨਾਂ ਦਾ ਇਸ ਫੇਰੀ ਦਾ ਇਹ ਆਖਰੀ ਦੀਵਾਨ ਸੀ। ਸਾਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਫਰੀਮਾਉਂਟ ਸਟੇਜ ਨੂੰ ਦੋ ਦਿਨ ਦਾ ਟਾਈਮ ਦਿੱਤਾ ਹੈ। ਹੁਣ ਗੁਰੂ ਘਰ ਵੱਲੋਂ ਭਾਈ ਦਿਲਬਾਗ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਉਹਨਾਂ ਨੂੰ ਸਰੋਪਾਵ ਨਾਲ ਸਨਮਾਨ ਕੀਤਾ ਜਾਵੇ। ਬੁਲੇ ਸੋ ਨਿਹਾਲ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਇੱਕ ਦੋ ਜ਼ਰੂਰੀ ਬੇਨਤੀਆਂ, ਆਪ ਨੇ ਬਾਹਰ ਸਕਰੀਨ 'ਤੇ ਦੇਖਿਆ ਹੀ ਹੋਵੇਗਾ, ACLU ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ, ਜਿਹੜੀ ਕਿ ਇਹ ਉਹ ਸੰਸਥਾ ਹੈ ਜਿਸ ਨੇ ਜਦੋਂ 94-95 ਦੇ ਵਿੱਚ ਸਾਡੀ ਸਿੱਖ ਕੌਮ ਨੂੰ ਕਿਰਪਾਨ ਪਹਿਨਣ 'ਤੇ ਪਾਬੰਦੀ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਇਹ ਸੰਸਥਾ ਨੇ ਸਾਡਾ ਜੋ ਸਹਿਯੋਗ ਦਿੱਤਾ ਉਹ ਸਾਡੇ ਕੋਲ ਇਸ ਹਫ਼ਤੇ ਜਾਣੀ ਸੰਡੇ ਨੂੰ ਟੇਬਲ ਬਾਹਰ ਲਗਾ ਰਹੇ ਨੇ ਉਸ ਸੰਸਥਾ ਲਈ। ਜੇ ਕਿਸੇ ਨੇ ਆਪਣੀ ਡੋਨੇਸ਼ਨ ਦੇਣੀ ਹੋਵੇ ਹੋਵੇ ਤਾਂ ਜੋ ਚੈੱਕ ਹੈ ਉਸ ਨੂੰ ਵੀ ਪੇਡ ਟੂ ਦੀ ਆਰਡਰ ਆਫ ACLU ਕਰਕੇ ਆਪ ਡੋਨੇਟ ਕਰ ਸਕਦੇ ਹੋ। ਇਹਨਾਂ ਨੇ ਉਸ ਟਾਈਮ ਸਾਡੀ ਬਹੁਤ ਵੱਡੀ ਮਦਦ ਕੀਤੀ ਹੈ। ਸਾਡਾ ਵੀ ਫਰਜ਼ ਬਣਦਾ ਹੈ ਕਿ ਜੋ ਉਸ ਟਾਈਮ ਹਾਲਾਤ ਬਣੇ ਇਹਨਾਂ ਨੇ ਵੱਧ ਚੜ੍ਹ ਕੇ ਸਾਡਾ ਸਿੱਖਾਂ ਦਾ ਸਾਥ ਦਿੱਤਾ। ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਦਸਵੰਧ ਵਿੱਚੋਂ ਇਸ ਸੰਸਥਾ ਦਾ ਵੱਧ ਚੜ੍ਹ ਕੇ ਇੱਕ ਮਾਣ ਕਰੀਏ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ, ਨਾਲ ਹੀ ਜੋ ਸਾਡਾ ਧੰਨ ਧੰਨ ਬਾਬਾ ਸੇਖ ਫਰੀਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਾਲਾਨਾ ਪ੍ਰੋਗਰਾਮ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਪ੍ਰੋਗਰਾਮ ਕੀਤਾ ਜਾਂਦਾ ਹੈ, ਉਹ ਇਸ ਹਫ਼ਤੇ 18 ਸਪਤੰਬਰ ਤੋਂ ਲੈ ਕੇ 20 ਸਪਤੰਬਰ ਤੱਕ ਹੋਣ ਜਾ ਰਿਹਾ ਹੈ। ਦਿਨ ਸ਼ੁੱਕਰਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਦਿਨ ਐਤਵਾਰ ਨੂੰ ਸਵੇਰੇ ਪੈਣਗੇ। ਇਸੇ ਤਰ੍ਹਾਂ ਹੀ ਦਿਨ ਸੈਚਰਡੇ ਵਾਲੇ ਦਿਨ ਸ਼ਾਮ ਨੂੰ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਸਿਮਰਨ ਹੋਵੇਗਾ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਲਗਵਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਮੇਰਾ ਅੰਤ ਕਰਨ। ਅਸੀਂ ਵੀ ਸਾਰੇ ਜੁੜ ਕੇ ਅਰਦਾਸ ਕਰਿਆ ਕਰੀਏ, ਸਤਿਗੁਰੂ ਦਇਆ ਕਰ, ਕਿਰਪਾ ਕਰ, ਮਿਹਰ ਕਰ, ਸਤਿਗੁਰੂ ਆਪਣੀ ਸਿਫਤ ਦੇ ਤੇ ਆਪੇ ਬਖਸ਼ ਲੈ, ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ। ਸਤਿਗੁਰ ਦੇ ਚਰਨਾਂ ਤੇ ਜਦੋਂ ਆਪਾਂ ਨਮਸਕਾਰ ਕਰਦੇ ਹਾਂ, ਸਤਿਗੁਰੂ ਪਾਸਾ ਨਾਮ ਦੀ ਦਾਤ ਮੰਗਦੇ ਹਾਂ, ਸਤਿਗੁਰੂ ਝੋਲੀਆਂ ਭਰਦੇ ਹਾਂ, ਸਤਿਗੁਰੂ ਮੇਰਾ ਆਮਦ ਕਰਨ, ਸਭ ਨੂੰ ਦਰੋਂ ਕਰੋ ਸਿੱਖੀ ਸਿਦਕ ਭਰੋਸਾ, ਨਾਮ ਦੀ ਦਾਤ ਬਖਸ਼ਣ। ਇਸੇ ਤਰ੍ਹਾਂ ਆਪਣੇ ਦਰ ਘਰ ਦਾ ਪ੍ਰੇਮ ਪਿਆਰ ਓਟਾ ਸਭ ਬਖਸ਼ਦੇ ਰਹਿਣ, ਇਤਨੀ ਸੇਵਾ ਪ੍ਰਵਾਨ ਕਰਨੀ ਜੀ ਦਾਸਿਆਂ ਪਾਸੋਂ। ਸਤਿਗੁਰੂ ਜੀ ਦੀ ਅਗਾਧ ਬੋਧ ਗੁਰਬਾਣੀ ਦਾ ਕੀਰਤਨ ਹਰਜਾ ਸਰਵਣ ਕਰਾਉਂਦੇ ਹਾਂ, ਬੇਅੰਤ ਭੁੱਲਾਂ ਹੋਈਆਂ ਹਨ, ਸਤ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਦੇਣਾ। ਆਓ ਸਾਰੇ ਮਿਲ ਕੇ ਆਪਾਂ ਅਨੰਦ ਸਾਹਿਬ ਜੀ ਦੇ ਪਾਠ ਕਰੀਏ।

ਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਿ ਨਾਉ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੁੱਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੁੱਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਾਂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਾਂ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੀ

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁੰਚ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ

ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਕਥਾ ਵਿਚਾਰ, ਗੁਰਬਾਣੀ ਦੇ ਕੀਰਤਨ ਇਤਿਹਾਸਕ ਵਿਚਾਰਾਂ, ਛੇ ਪੌੜੀਆਂ ਨਾਲ ਸਿਵ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਗੁਰਮਤਿ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ। ਭਾਈ ਬਲਵਿੰਦਰ ਸਿੰਘ, ਬੀਬੀ ਚਰਨਜੀਤ ਕੌਰ ਸਮੂਹ ਵਾਸੀ ਪਰਿਵਾਰ, ਆਪਣੀ ਬੇਟੀ ਜੈਸਲੀਨ ਕੌਰ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਕਾਕਾ ਪ੍ਰਭਜੋਤ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਜਾਓ ਮਿਲਣ ਤੇ ਅਰਦਾਸ ਬੇਨਤੀ ਸ਼ੁਕਰਾਨਾ ਕਰਦਿਆਂ ਹੋਇਆਂ ਮੇਰਾ ਪ੍ਰਾਰਥ ਰੱਖਣਾ। ਨਵਨੀਤ ਕੌਰ ਦੇ ਜਨਮ ਦਿਨ ਤੇ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਹੋ। ਭਾਈ ਦਿਲਪ੍ਰੀਤ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਕੇਸ ਦੀ ਸਫਲਤਾ ਵਾਸਤੇ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਆਪ ਜੀਆਂ ਨੇ ਕਾਰਜ ਰਾਸ ਕਰਨੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਹਰਜੋਤ ਕੌਰ ਨੂੰ ਸੱਚੇ ਪਾਤਸ਼ਾਹ ਜੀ ਦੇਹ ਰੋਗਤਾ ਦੀ ਅਰਦਾਸ ਬੇਨਤੀ ਮੇਰਾ ਪ੍ਰਾਰਥ ਰੱਖਣਾ। ਭਾਈ ਸੁਖਵਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਤੰਦਰੁਸਤੀ ਦੀ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਅੰਮ੍ਰਿਤ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹਮਲਾ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖਬਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜੁਹਾਜ ਹੈ।

ਤਨ ਧਨ ਭਾਗ ਤਿਨਾ ਸੰਤ ਜਣਾ ਜੋ ਹਰ ਜਸ ਸ੍ਰਵਣੀ ਸੁਣਤਿਆ ਤਨ ਧਨ ਭਾਗ ਤਿਨਾ ਸਾਧ ਜਣਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਧਨ ਭਾਗ ਤਿਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਘਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰੈ, ਰਾਮ ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵ ਰਿਹੋ ਸਿਰਜਣਹਾਰ। ਤੁਮ ਗਾਵਹ ਮੇਰੇ ਨਿਰਭਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਸਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ, ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵਹੇ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ, ਮਹੱਲਾ ਪੰਚਪਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਉਦ ਘਟੈ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੇ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹੁਰ ਨਾ ਹੋਏ।

ਸਤਿਗੁਰਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਹਾਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਨਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਓ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

Guru

Guru, Guru, Guru.

0: ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਅੱਲਾ ਪੰਜਵਾਂ ਸਲੋਕ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰਾਉ ਜਾਸ ਵਿਸ਼ਵੰਭਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਧਾ ਖੇਅਰ ਕਿੰਨੇ ਰਾਮ ਨਾਮ ਕਿਆ ਖੇਅਰ

ਸਿਮਰਨ ਗਿਆਨ ਅਤੇ ਹੰਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿੰਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਰਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਨ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝਾ ਪ੍ਰਭ ਕੈ ਸਿਮਰਨ ਸਭ ਕੇ ਸੁੱਜਾ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਵਨ ਕੀ ਮਲ ਜਾਹੇ ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨ ਬੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਾਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੈ ਮੋਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਯਾਲਾ ਨਾਨਕ ਜਨਮ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਾਰੁਪਕਾਰੀ ਪ੍ਰਭ ਗੋ ਸਿਮਰੇ ਤਨ ਸਤਬਲਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਭਾਵੇ ਪ੍ਰਭ ਗੋ ਸਿਮਰੇ ਤਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਨ ਆਨੰਦ ਕਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਝੁੰਨ ਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਸੇ ਜਨ ਜਿਨ ਕਉ ਬ੍ਰਹਮਯਾ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ

ਸਾ ਹਰ ਕਾ ਨਾਮ ਮਹਾਂ ਸੰਗ ਤੋਸਾ ਜੇ ਪੈਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋਨਾ ਸਿੰਘਾਂ ਨੂੰ ਹਰ ਕਾ ਨਾਮ ਤੈ ਨਾਲ ਬਸ਼ਾਨੂ ਜੈ ਮਹਾਂਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਬਰਸ਼ਾਮ ਜਹਾ ਤ੍ਰੇਖਾ ਮੰਦੁ ਜਾ ਕਰਖੈ ਤੈ ਨਾਨ ਘਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਖੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਔਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕਾਇ ਨਾਨਕ ਜਨ ਕੈ ਬਿਰਤ ਬੇਕਾਇ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ

ਮਾਲ ਖਜ਼ੀਨਾ ਹਰ ਤਨਜਨ ਕੋ ਆਪ ਪ੍ਰਭਦੀਨਾ ਹਰ ਹਰਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਣਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਬਹਿਮਾ ਸੰਤ ਰਿਤ ਬਸਾਇ ਸੰਤ ਪ੍ਰਤਾਪ ਦੁਰਤ ਸਭ ਨਸਾਇ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲਕ ਸ਼ਬਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸੇਮਰਤੀ ਪੇਖੇ ਸਰਬ ਢਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ

ਟਬੂਨਾ ਵਿਖਿਆ ਠਹਿਰਾ ਜਲ ਧੋਬੈ ਬਹੁਦਿਆ ਨੀਤ ਸੁਧ ਕਾਲੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਦ ਬਹਮੂਚ ਬਹੁਤ ਸਿਆਨ ਬਜਮਕਾ ਭਾਓ ਵਿਆਪੇ ਅਨਗ ਜਤਨ ਕਰ ਤ੍ਰਿਸ਼ਨਾ ਧਰਾਪੈ ਪੇਖ ਅਨੇਕ ਗੰਨੇ ਬੁੱਝੈ ਕੋਟ ਭਾਵ ਦਰਗੈ ਨਹੀਂ ਸੱਜੈ ਛੂਟ ਸਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੇ ਗੋਵਿੰਦ ਭਜਨ ਮਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਹੇ ਨਾਨਕ ਬੁਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋ ਮੈਂ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕਉ ਜੋ ਜਾਣੇ ਨੀਚਾ ਸਉ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ਼ਟ ਸਾਜਨਾ ਸੂਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਦੇ ਰੋ ਨਾਮ ਨਿਥਾਵੇ ਕੋ ਨਾ ਹੂੰ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵੋ ਦਾਨ ਕਰਨ ਗਰਾਮਨ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮੇ ਜਾਨੋ ਆਪੇ ਆਪਨ ਸੰਗਾ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰਨਾ ਜਾਨਸ ਗੋਏ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁੰਦਰ ਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਆਹਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਬਹੀ ਨਾਲ ਅਸ਼ਟਪਦੀ ਪਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਭੈਉ ਪ੍ਰਸਾਕ ਸੈਨ ਮੁਖ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਆਉ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰ ਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਘ ਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਲਿਓ ਪ੍ਰਵਿਆਪਿਆ ਦੰਦ ਜੁਰਾਖਨ ਹਾਰ ਤਿਸੋ ਪ੍ਰੀਤ ਨਾ ਕਰਾ ਗਵਾਰ ਜਾਖੀ ਸੇਵਾ ਨਮਨ ਪਾਵੈ ਦਾਸ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ ਜਾਖੀ ਟਹਿਲ ਪਾਵੇ ਤਰਗੇ ਮਾਨ ਦਸੇ ਬਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂੜ ਸੰਗ ਬਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰਾ ਚੰਦਨ ਲੇਪ ਉਤਾਰੇ ਧੋਏ ਘਰ ਦਾ ਪ੍ਰੀਤ ਭਸਮ ਸੰਗ ਹੋਏ

ਅਗਲ ਪਾਥਰ ਕਹਿ ਸੇ ਤਰਾ ਅਥਾਹ ਜਾ ਕੇ ਅੰਦਰ ਵਸੇ ਪ੍ਰਭਾਵ ਨਾਨਕ ਤੇ ਜਨ ਸਹਿਜ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰ ਗਏ ਲਿਹ ਓੜ ਨਿਭਾਵੇ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋਂ ਸਮਝੇ ਪੂਰਾ ਕਹਾਂ ਬਿਸਨ ਬਦ ਗਾਵੇ ਗੁੰਗ ਜਤਨ ਕਰੇ ਤੋਪੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾ ਉਸ ਗਮਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬੈ ਰਾਈ ਤਾਸਿਓ ਪ੍ਰੀਤ ਬਲਵਾ ਕੈ ਗਰ ਪਿੱਤਰ ਬਸਾਏ ਅਣਦ ਕੇਲ ਮਾਇਆ ਰੰਗ ਰਸੈ ਦ੍ਰਿੜਕਰ ਬਾਨੇ ਮਨੇ ਪ੍ਰਤੀਤ ਕਾਲ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਗਰੋਧ ਮੋਹ ਝੂਠ ਵਿਕਾਰ ਮਹਾਂ ਰੋਪ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਬੈ ਅਰਦਾਸ ਜੀਵ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁ ਆਗਿਆਕਾਰੀ ਤੁਮਰੀ ਗਤ

ਸੁਪਨੀ ਦੇ ਰਾਸ ਖਾਦ ਪੀਤ ਵਰਤੇ ਅਨੰਦ ਉਲਾਸ ਸਪਨੀ ਅਮਾਨ ਕਛ ਬਹੁਰ ਸ਼ਾ ਲੇਹ ਗਿਆਨੀ ਮਨਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਵੈ ਬਹੁਰ ਉਸਗਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਆਗਿਆ ਰੱਖੇ ਪ੍ਰਭ ਕੀ ਆਗਿਆ ਮਨ ਮਾਥਾ ਉਸਤੇ ਚਾਉਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਨਕ ਭਾਂਤ ਮਾਇਆ ਕੇ ਹੇਤ ਸਰਪੁਰ ਹੋਵਤ ਜਾਨਾ ਨੇਤ ਬਿਰਕੀ ਛਾਇਆ ਸਵਰੰਗ ਲਾਵੇ ਬਿਨ ਸਿਉ ਮਨ ਪਛੁਤਾਵੈ ਜੋ ਦੀਸੈ ਸੋ ਚਾਲਣ ਹਾ ਲਪਟਰਿਓ ਤੈ ਅੰਧਾਰ ਬਿਟਾਓ ਸਿਉ ਜੋ ਲਾਵੇ ਨੇ ਤਾ ਗੁਆਥ ਨਾ ਆਵੇ ਕੇਹੇ ਮਨ ਹਰ ਕੇ ਨਾਮ ਕੀ ਬ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਬੁਲਾਏ ਲਾਈ ਮਿਥਿਆ ਤਨ ਧਨ ਗੁਡਮ ਸਵਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਓਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਕਰਾਰ ਮਿਥਿਆ ਰਥ ਹਸਤੀ ਅਸ਼ਭ ਬਸਤਰਾ ਮਿਥਿਆ ਰੰਗ ਸਿੰਘ ਮਾਇਆ ਪੇ ਖਸਤਾ ਮਿਥਿਆ ਧਰੋਮ ਅਭਿਮਾਨ ਮਿਥਿਆ ਪੁਸ਼ਬਰ ਕਰਤੁ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਮਰ ਨਿੰਦਾ ਸੁਨੇ ਮਿਥਿਆ ਸਵਰ ਧਰਮ ਗੁ ਹਿਰੇ ਮਿਥਿਆ ਨੇਤਰ ਪੇਖਤ ਪਰ ਤਰੇ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਗੋ ਧਾਵੇ ਮਿਥਿਆ ਮਨ ਪਰ ਲੋਭ ਲਭਾਵੇ ਮਿਥਿਆ ਤਨ ਨਹੀਂ ਬਾਰੁ ਵਿਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰ ਜਾ ਸਾਜ ਬਿਨਾ ਕੇ ਹਵ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤ ਆ ਕੇ ਦੁਰਗੰਧ ਬੇਨ ਸਿਮਰਨ ਦਿਨ ਰੈਨ ਬ੍ਰੇਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰ ਦਾਮ ਧਨ ਧਨ ਤੇ ਜਨ ਜੇਗੜ ਵਸਿਓ ਹਰ ਨਾਹੋ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਸ਼ਬਰ ਕਮਾਵਤ ਮਨ ਪ੍ਰੀਤ ਮੁਖੋ ਗੰਢ ਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਕਾਹੂ ਭੀਨ ਪ੍ਰਭਦੇਸੇ ਆਪ ਨਾ ਕਰੇ ਆਵਤ ਜਾਵਤ ਜਨਮਾ ਮਰਾਏ ਜਿਸਕੇ ਅੰਦਰ ਬਸੇ ਨਿਰੰਕਾਰ ਤਿਸਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਫਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਬ ਸਗਲ ਤੇ ਰਹਿਤ ਸਭ ਜਾਣੇ ਆਤਮ ਕੀ ਰਹਿਤ ਜਿਸ ਭਾਵ ਲੈ ਲੜਦਾ ਹੈ ਥਾਨ ਤਰੰਦਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪਨਾਨ ਕਰੀ

ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਬਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰਥ ਰੂਪ ਨਾ ਵੇਖੇ ਨੇਤਰ ਸਾਧ ਕੀ ਟਹਿਲ ਸੰਸੰਹੇਤ ਕਰਨਾ ਸੁਨੇ ਗਾਹੂ ਕੀ ਨਿੰਦਾ ਸਪਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮੰਤੇ ਠਹਿਰਾ ਇੰਦਰੀ ਜਿਤ ਪੰਜ ਦੁੱਖ ਤੇ ਰਹਿਤ ਨਾਨਕੂਟ ਮਦੇ ਗੁਐਸਾ ਪਰਸ ਵੈਸਨੋ ਸੋ ਜਿਸ ਉਪਰ ਸੁਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤੋ ਵੇ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗਰਾਚੈ ਬੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਤ ਕਿਰਪਾਲ ਆਪ ਦ੍ਰਿੜੇ ਅਪਰੇ ਨਾਮ ਜ ਪਾਵੇ ਨਾਨਕ ਵੈਸ਼ਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਰ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ

ਅਸ਼ਟਪਦੀ ਕਰਨ ਕਰਾਵਨ ਕਰਣੈ ਜੋਗ ਜੋਤ ਸੁਭਾਵੈ ਸੋਈ ਹੋ ਖਿਨਮੈ ਥਾਪ ਥਾਪਨ ਹਾਰਾ ਅੰਤ ਨਹੀਂ ਕਿਛੁ ਪਾਰਾ ਬਾਰਾ ਹੁਕਮੈ ਧਾਰ ਅਧਰ ਰਹਾਵੇ ਹੁਕਮੈ ਉਪਜੇ ਹੁਕਮ ਸਮਾਵੇ ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨੁਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਆ ਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵਿਤ ਪਾਥਰ ਤਰਾਵ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਭਾਖੈ ਪ੍ਰਭਾਵਿਤ ਪਾਥ ਉਧਾਰੇ ਆਪ ਕਰੇ ਆਪਣ ਵਿਚਾਰ ਦੁਹਾਂ ਸਰਿਆ ਕਾਪ ਸੁਮਾਮੀ ਖੇਲੈ ਬਿਕਸੇ ਅੰਤਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੈ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾ ਸੰਗਤ ਤੇ ਪਾਵੇ ਉਸ ਸਥਾਨ ਤੇ ਬਵਰਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਬਿਨਾਸ਼ ਭਗਤ ਨਾਮ ਰਤੇ ਗ੍ਰੰਥ ਸਦਾ ਬਸੇ ਪਾਰ ਬ੍ਰਹਮ ਦੇ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋ ਸਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀ ਨਾਨਕ ਗਰਭ ਗਰੇ ਅਸ਼ਟਪਦੀ ਜਿਸ ਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਅਵਸਮਾਨ ਜੋ ਜਾਣੈ ਮੈਂ ਜੋ ਬਨਮੰਤ ਸੋ ਦੁਸ਼ਟਾ ਕਾ ਜਨਤਾ ਬਿਸਕੋ ਕਰਮੰਤ ਕਹਾਵੇ ਜਨਮ ਮਰੇ ਭੋ ਜੋਨ ਪ੍ਰਮਾਵੇ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਸਕੈ ਹਿਰਦੈ ਗਰੀਬੀ ਵਸਾਵੈ ਨਾਨਕ ਇਹਾਂ ਮੁਖ ਤੇ ਆਗੇ ਸੁਖ ਪਾਵੈ ਧਨਵੰਤਾ ਕਰ ਕਰ ਬਾਵੈ ਤ੍ਰਿਣ ਸਮਾਨ ਕਛ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪਰ ਕਰੇ ਆਸ ਪਰ ਭੀਤਰ ਥਾਕਾ ਹੋਏ ਬਿਨਾਸ਼ ਸਬਦੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਜ ਕਰੇ ਖਵਾਰੀ ਗੁਰਪ੍ਰਸਾਦ ਆਖਾ ਮਿਠੇ ਅਭਿਮਾਨ ਸੋਜਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੈ ਹੁਧਾਰੇ ਸਰਮ ਪਾਵੇ ਸਗਲੇ ਬਿਰਧਾਰੇ ਅਨਗ ਤਪੱਸਿਆ ਕਰੇ ਅਹੰਕਾਰ ਨਰਕ ਸਵਰਗ ਫਿਰ ਫਿਰੇ ਅਵਤਾਰ ਅਨਗ ਜਤਨ ਕਰ ਆਤਮ ਨਹੀਂ ਦਰਵਾ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਰਾ ਕਹਾਵੇ ਤਸੇ ਭੁਲਾਈ ਨਿਕਟ ਨ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਦਾ ਕੀ ਨਿਰਮਲ ਸੋਏ

ਜਲ ਮਥਾ ਬਡਬਾ ਕੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ ਸੇ ਧਰਮੰਦ ਕਰੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਣੇ ਤੁਧ ਕੀ ਉਹ ਸੋਜੀ ਜਾਣੇ, ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਜੈ ਜਿਸਕੀ ਜਾਨੋ, ਤ੍ਰਿਸ਼ਨਾ ਬੁਜੈ ਸਾਧ ਸੰਗ ਹਰ ਹਰ ਜਸ ਗੈਤ। ਸਰਬ ਲੋਕ ਦੇ ਅਰਜਨ ਰਹਿ ਤਨ ਦਿਨ ਕੀਰਤਨ, ਅਨ ਦਿਨ ਕੀਰਤਨ ਕੇਵਲ ਵਖਿਆਨ, ਗ੍ਰਸਤ ਮੈਂ ਸੋਈ ਨਿਰਵਾਨ। ਏਕ ਉੱਪਰ ਜਿਸ ਜਨ ਕੀ ਆਸਾ, ਤਿਸਕੀ ਘਟੀਏ ਜਮਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁੱਖ। ਜਿਸ ਕੋਲ ਬ੍ਰਹਮ ਮੰਚ ਤੇ ਆਵੇ, ਸੁਸੰ ਸੁਹੇਲਾ ਨਹੀਂ ਡੁਲਾਵੇ, ਜਿਸ ਬ੍ਰਹਮਾ ਕਿਰਪਾ ਕਰੈ ਸੋ ਸੇਵਕ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟਾਇ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਤ ਸੋਦਤ ਸੋਦ ਸਿਜਿਆ। ਗੁਰਪ੍ਰਸਾਦ ਤਾਂ ਸਭ ਪੁਜਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸੂਲ। ਨਾ ਕਿ ਜਨਮੇ ਨਾ ਕਿਛ ਮਰੇ ਆਪਣ, ਚਲਤੇ ਆਪ ਹੀ ਕਰੇ ਆਵਨ, ਜਾਵਨ ਦ੍ਰਿਸ਼ਟ ਆਨੰਦ ਦ੍ਰਿਸ਼ਟ। ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ, ਸਗਲ ਮੈਂ ਆਪ ਆਨਕ, ਜੁਗਤ ਰਾਜ ਥਾਪ ਥਾਪ, ਅਵਿਨਾਸ਼ੀ ਨਾ ਕਿਛ ਖੰਡ, ਧਾਰਨ ਧਾਰ ਰਿਹੋ ਬ੍ਰਹਿਮੰਡ, ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾ ਮੰਤ, ਸਗਲ ਸੰਸਾਰ ਉਦਰੇ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਬਿਸਾਰ। ਆਪੇ ਮੇਲੇ ਕਿਰਪਾਲ, ਗੁਰਕਾ ਸ਼ਬਦ ਜਪੇ ਨਿਹਾਲ, ਗੁਰਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗ।

ਸਹਿ ਸੁਭਾਏ ਹੋਵੇ ਸੋਏ ਕਰਨੇ ਹਾਰ ਪਛਾਣੇ ਸੋਏ ਪ੍ਰਭਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਜਿਤ ਸਮਾਏ ਸਮਾਏ ਹੋਏ ਸੁਖ

ਰਾਸ਼ਟਰਪਤੀ ਟੁੱਟੀ ਗਾਂਢਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਪਾਹੇ ਤੁਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭਿਆਪੇ ਵਾਪ ਆਪਣ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚਾ ਕੋਹੇ ਤਸਵਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏਕ ਹਰ ਨਾਮ ਰੂਬਨ ਤੋਏ ਰਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੁਭੈ ਧਰਵੰਤਾ ਏਕਾਗੋ ਗਰਭੈ ਜਾ ਸਭ ਕਿਛ ਤਸਕਾ ਦੀਆ ਦਰਬਯਾਤ ਸੂਰਾ ਜੈ ਕਬੂ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹਉ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੇ ਥੰਮਨ ਦਿਉ ਗੁਰ ਕਾ ਸ਼ਬਦ ਮੰਨਿਆ ਸਮਨ ਜੋ ਪਾਖਾਣ ਨਾਵ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਗਾ

ਮਨ ਮੂਰਖ ਆਏ ਬਿਲ ਲਾਈਏ ਪ੍ਰਭ ਲਿਖੇਗਾ ਲਿਖਿਆ ਪਾਈਏ ਦੁੱਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੇ ਚਿਤਾਰ ਜੋ ਕੁਛ ਕਰੇ ਸੋਈ ਸੁਖਮਾਨ ਭੁੱਲਾ ਕਹੇ ਫਿਰ ਅਜਾਨ ਕੌਣ ਬਸ ਤਾਈ ਤੇਰਾ ਸੰਗ ਲਵਟ ਰਿਹੋ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ

ਗੁਰਬਾਨ ਸਾਹ ਸੇਵਾ ਵਡਭਾਗੀ ਪਾਈਏ, ਸਾਧ ਸੰਗਰ ਕੀਰਤਨ ਗਾਈਏ, ਅਨਕ ਬਿਗਨਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਓੜ ਗਈ ਸੰਤੇਂਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀ ਵਾਲਣਹਾਰ, ਭੁਖੇ ਕੋ ਦੇਵ ਦਾ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਬਾਹੇ, ਪ੍ਰਭ ਲਿਖੇ ਕਾ ਲਹਿਣਾ ਬਾਹੇ, ਸਭ ਕੀ ਤਿਸਕਾਓ ਕਰਨੇ ਜੋ, ਤਿਸ ਬਿਨ ਦੁਸਰ ਹੋਆ ਨਾ ਹੋ, ਜਪ ਜਨ ਸਦਾ ਸਦਾ ਤੈਨੂੰ ਰਹਿਣੀ, ਸਭ ਤੂੰ ਨਿਰਮਲ ਇਹ

ਵੈਗੁੰਦੇ ਪ੍ਰਭਿੰਨ ਸਹਿਬ ਜਾਏ ਨਾਨਕ ਜਸੋ ਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਬ੍ਰਹਮਨ ਮੈਂ ਰਾਖ ਮਾਨੂ ਕੀ ਤੂੰ ਪ੍ਰੀਤ ਆਗ ਤਿਸਤਾ ਪਰਾ ਰਾਏ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਧਨ ਗਹਿਰ ਗੰਭੀਰ ਗੀਰ ਸੁਜਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਯਾਲ ਬਖਸ਼ੰਦ ਸਾਹ ਤੇਰੇ ਕੀ ਚਰਣੀ ਪਾਉ ਨਾਨਕ ਮਨ ਇਹ ਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕੇ ਰਾਜ ਮੈਂ ਰਾਜੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਾ ਕਰੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸਵਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇਂ ਸੇ ਤੇਗੁਣ ਮੈਂ ਜਾ ਕੋ ਭਰਮਾਏ ਜਨਮ ਮਰੇ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਰੰਗ ਨਾਨਾ ਬੇਦ ਕੀਨੋ ਵਿਸਥਾਰ ਪ੍ਰਭ ਅਭਿਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਰ ਮਾਹੇ ਪੂਰਿ ਪੂਰਨ ਸਮਠਾਏ ਨਾਨਾ ਬਿਦਗਰ ਬਣਤ ਮਨਾਹੀ ਆਪਣੀ ਕੀਮਤ ਆਪੇ ਭਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੈ ਨਾਨਕ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰਗੀਆਂ ਸਭ ਭਵਨ ਨਾਮ ਕੇ ਸੰਗ ਤੁਰੇ ਸੁਨ ਸਰਵਨ ਕਾਲ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੂ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਆਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੇ ਜਿਸੇ ਬੁਝਾਏ ਤਿਸੇ ਸਭਲੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇਜਨ ਜਾਗੈ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬਤ ਆ ਗਈ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਅਪਨਿਮਿਤ ਗਤ ਜਿਸ ਕੀ ਸਿਰ ਸੋ ਕਰਨੇ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋ ਤਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਈ ਬਿਸਮਾਦ ਜਿਨ ਬੁਝਿਆ ਤਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਭਜਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਨ ਹਾ ਜਾ ਕੇ ਸੰਗ ਤਰਾ ਸੰਸਾਰ ਜਨਗਾ ਸੇਵਕ ਸੋ ਵਡਭਾਗੀ ਜਨਗਾ ਸੰਗ ਏਕ ਲਿਵ ਲਾਗੀ

ਨਕੋ ਸੀਬੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵਿਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਸਤ ਜਸ ਸੁਨਤਾ ਬੁਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਹਾਸ ਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭੋਇ ਬਸਾਨਾ ਜਿਸਤੇ ਬਜਾਤ ਸਮਾਏ ਸਮਾਨਾ ਬਸਤ ਮਾਏ ਨੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਿਣਾ ਜਾਈ ਬੁਝਾ ਹੈ ਬੁਝਣ ਹਾਰ ਵਿਵੇਕ ਨਾਰਾਇਣ ਮੇਰੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਬਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਉਹ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਗਰੰਗ ਸੇਵਕ ਪ੍ਰਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸੰਭਾਰੈ ਆਪਣੇ ਜਨਗਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਵਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕੀ ਗਤਵਿੰਦ ਕੋਈ ਨਾ ਰਾਖੈ ਪ੍ਰਭ ਕੇ ਸੇਵਕ ਕਹੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰਾਇਆ ਲਸਕਰ ਕੋਟ ਲਾਖਿਆ ਹੈ ਜਿਸਕਾ ਸਾਸ ਨਾ ਕਾਟ ਆਪ ਤਕ ਰਾਖ ਦੇਖ ਹਾਥ ਮਾਨਸ ਯਤਨ ਕਰਤ ਭਵਾਨ ਤਿਸਕੇ ਕਰਤਵ ਬਿਥੇ ਜਾਤ ਮਾਰੇ ਨ ਰਾਖੇ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਗਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਿਡਾਣੀ ਬਾਰੰਗਵਾਰ ਵਾਰ ਪ੍ਰਭ ਜਪੀਐ ਵੀ ਅੰਮ੍ਰਿਤੇ ਮਨ ਤੰਤਰ ਪਿਆ ਨਾਮ ਰਤਨ ਜਨ ਗੁਣਮੁਖ ਪਾਇਆ ਤਿਸ ਕਿਸ਼ ਅਵਰ ਨਾਈ ਦ੍ਰਿਸ਼ਟਾਇਆ ਨਾਮ ਧਨ ਨਮ ਰੂਪ ਰੰਗ ਨਮ ਸੁਕਰ ਨਾਮ ਗਾ ਸੰਗ ਨਾਮ ਰਾਜੋ ਜੰਦਰ ਬਤਾਨੇ ਮੰਤਰ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਤਕਾਮ ਬੱਲੋ ਜਸ ਜੇ ਬਾ ਦਿਨ ਰਾਤ ਪ੍ਰਭ ਬਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ

ਆਠ ਪਹਿਰ ਪ੍ਰਭ ਸੇ ਹਜ਼ੂਰੇ ਕਉ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਉਠਲੇ, ਮਨ ਤਨ ਬਿਨਾ ਤਿਨ ਜਨ ਦੇ, ਜੰਜਨਾ ਬਿਨਾ ਪ੍ਰਭੂ ਪਛਾਤਾ, ਸੋਜਨ ਸਰਬ ਥੋ ਕਾ ਦਾਤਾ, ਤਿਸਕੀ ਸਰਨ ਸਰਬ ਸੁਖ ਪਾਵੈ, ਤਿਸਕੇ ਦਰਸ ਪਾਪ ਮਿਟਾਵੇ, ਅਪਰ ਸਿਆਨਬ ਸਗਰੀ ਸ਼ਾੜ, ਤੇ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨੋ ਵੀ ਤੇਰਾ, ਨਾਨਕ ਜਨ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ।

ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰਖਿਓ ਜਾਕਾ ਮੰਤ੍ਰ ਅੰਮ੍ਰਿਤ ਦੁਸ਼ਟ ਵੇਖੇ ਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਦਸ ਰਹੇ ਮਿਲਾਏ ਜੇ ਬੇਕ ਉਸਤਤ ਅਰੇਕ ਸਤਿਪੁਰਖ ਪੂਰਨ ਵਿਵੇਕ ਕਹ ਬੋਲਾਂ ਪਹੁੰਚਤ ਪ੍ਰਾਣੀ ਆਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਤਿਕਰਹਿ ਚਰਨ ਕਮਲ ਹਿਰਦੇ ਸਿਮਰੇ ਸਤਿ ਬਲਿਹਾਰੀ ਸਤਿਗੁਰ ਆਪਣੇ ਨਾਨਕ

ਦੀਪਕ ਪ੍ਰਗਾਸੇ, ਨਾਨਕ ਭਰਮੋ ਦੁਖ ਤਹਿ ਤੇ ਨਾਸੇ। ਤਪਤ ਮਾਏ ਠਾਂਡ ਵਰਤਾਈ, ਅਨੰਦ ਬੈ ਦੁਖ ਨਾਠੇ ਭਾਈ। ਜਨਮ ਮਰਨ ਗਏ ਮਿਟਿਆ।

ਵਸੇ ਬਨਾਸੀ ਕਵਨਾਨ ਕਾਟੀ ਜੰਪਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਗ ਭਾਵਨਾ ਛੁੱਟਣ ਹਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਗ੍ਰਹ ਮਨ ਲਾਏ ਮਨ ਮੰਸਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਗਿਆ ਲਪਟਾਵੇ ਮੂਰਖ ਬਣਾ ਸੁਧ ਮਿਤ ਕੁਟੰਬਰ ਬਨਤਾ ਅੰਤੇ ਕਹ ਹਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਾਰ ਅੰਤੇ ਕਹ ਹਉ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਬਾ ਸਾਰੀ ਜਿੰਦੀ ਏ ਤਸ ਬਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ

ਜਾਕੇ ਮਸਤਕ ਲੇਖ ਏਕੋ ਜਪ ਏਕੋ ਸਾਰਾ ਹੈ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ।

ਸਾਧ ਪ੍ਰਭ ਤਮੇ ਧਿਆਵਾਂ, ਚਰਨ ਕਮਲ ਸਿਉ ਲਾਗੇ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏ ਕੋਟ ਏ ਕੁਵਾਧਾਰ, ਨਾਨਕ ਮੰਗੇ ਰਾਮ ਪ੍ਰਭ ਸਾਰ, ਪ੍ਰਭ ਕੀ

ਸਭਤਿਆਗ ਅੰਤਰ ਪ੍ਰਕਾਸ਼ ਅੰਤਿਲ ਨਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਮਤ ਲਾਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੂੰ ਸਦਾ ਨਿਹਾਲ।

ਮਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਅਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਗਤ ਮੋਖ ਪਾਏ ਏਕ ਨਿਮ ਖਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਗਾਬਰ ਸੰਗੀਤ ਰਸਨਾ ਜਪਤੀ ਹਰ ਹਰਣੀਤ ਭਲੀ ਸੋ ਕਰਣੀ ਸੋਭਾ ਤਰਮੰਥਿਰ ਬਸੇ ਪੂਰਨ ਗੁਰਮੰਥ ਸਾਧ ਸੰਗ ਪ੍ਰਭ ਦੇਹੋ।

ਉਸੋ ਤਿਸੇ ਇਤਿਹਾਸ ਜਿਸ ਬਾਬਤ ਸਿਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਰਾਏ ਦਸਕੀ ਆਸਨਾ ਬਿਰਥੀ ਜਾਏ ਸੇਵਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਬਦਭਾਈ ਇਸ ਤੋਂ ਪ੍ਰਣਈ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੋਏ।

ਹਨੇਰਾ ਮਿਟਿਆ ਗਿਆਨ ਮਿਨਸੇ ਅੰਧੇਰਾ ਸੁਨ ਉਪਦੇਸ ਹਿਰਦੇ ਵਸਾਵ ਮਨ ਛੇ ਨਾਨਕ ਫਲ ਪਾਵ ਹਾਲਤ ਫਲ ਦੁਇ ਰਿਓ ਸਵਾਰ ਰਾਮ ਨਾਮ ਮੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਿਤ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਿਵਲਾਏ ਦੁਖ ਦਰਦ ਮੰਤੇ ਭਾਉ ਜਾਏ ਸਜਵਾ ਬਾਰ ਕਰੋ ਵਾਪਾਰੀ ਦਰਗਹਿ ਨਿਵੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾਮੈ ਜਾਹੇ ਤਿਸੇ ਦੂਰ ਗਾਂ ਕੋ ਜਾਇ ਬਰੇ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪਰ ਬਰਾਕੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਜਨ ਕੋ ਕੋਏ ਨਾ ਪਾਉ ਚਨਾਰ ਸਿਰ ਪਰ ਠਾਡਾ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਮਾਨ ਅੰਦਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਤ ਨਿਹਾਲ ਤਾਂ ਕੇ ਨਿਕਟ ਨ ਆਵਦ ਕਾਲ ਅਮਰ ਭਏ ਅਮਰਾਵਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਬਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੇਗਰੀ ਅਗਸ ਘੱਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੇ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਗਾ ਵਿਸਰਾਮ

ਵਾਹੀਏ ਗੁਣੇ ਅਮੋਲ। ਸਰਬ ਜੋਤ ਮੈਂ ਜਾਗੀ ਜੋਤ ਧਾਰਿਓ ਸੁਆਮੀ ਉਦਬੋਧ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ। ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਣੇ ਸੁ ਭਜਨ ਸਰ ਵਿਆਪੀ ਰਾਮ ਸੰਗਰ ਸੰਜਨ ਜਾਤਾ ਤਿਸਕੀਏ ਰਹਿਤ ਸਦ ਭਜਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਗਰਾਵਨ ਹਾਰ ਪ੍ਰਭ ਜਾਨੇ ਅੰਦਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਤ ਸਗਰੀ ਤਪਾਤ ਤਿਸ ਭਾਵਿਤਾ ਕਰੇ ਵਿਸਤਾਰ ਤਿਸ ਭਾਵਿਤਾ ਏਕ ਅੰਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵਿਤ ਸਲਾਏ ਮਿਲਾਏ ਭਾ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਜ ਸਾਭ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਬਰਤਾਰਾ ਸਰਬਨੈ ਨਾ ਪੇਖਣ ਹਾਰਾ ਸਕਲ ਸਮਗਰੀ ਜਾਕਾ ਤਨ ਆਪਨ ਜਸ ਆਪ ਹੀ ਸੁਣਾ। ਆਵਨ ਜਾ ਨੇ ਖੇਲ ਬਣਾਇਆ ਆ ਗਿਆ ਕਾਰੀ ਕਿੰਨੀ ਮਾਇਆ ਸਭਗੇ ਮਤ ਅਲਿਪ ਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਸ ਤੇ ਵੈਸੋ ਨਾਹੀ ਬੁਰਾ ਉਰੈ ਕਹ ਹਉ ਕਿਨੇ ਕਛ ਕਰਾ ਆਪ ਭਲਾ ਕਰ ਤੂੰ ਤਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗਰਾ ਤਾਂ ਕੀ ਕਦਮਿੰਦ ਗਈ ਨਾ ਜਾਏ ਦੂਸਰੇ ਤਾਂ ਸੋਜੀ ਪਾਏ ਤਿਸਗਾ ਕੀਆ ਸਭ ਪ੍ਰਮਾਨ ਗੁਰਪ੍ਰਸਾਦ ਨਾਨਕ ਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਸਿਰਦਾ ਭਗਵੰਤ ਧਨ ਧਨ ਧਨ

ਨਾਨਕ ਵਧਰੇ ਦਿਨ ਕੇ ਸਾਥੇ ਸਰਨ ਜੋਗ ਸੁਸਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ।

ਸਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਜ ਪਾਏ ਅਸਥਾਨ ਬਹੁਰ ਨਾ ਹੋਵੇ ਆਮਨ ਜਾਨ ਹਰ ਤਨ ਖਾਟ ਚਲੈ ਜਨ ਸੋਹੇ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂ ਦ੍ਰਿਧ ਨਵਨਿੱਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਾਧ ਸਕਲ ਦੇ ਉਦਾਸ ਸੁੰਦਰ ਚਤੁਰ ਤਦਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕਹਿ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ

ਜੇ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈ

ਬੁਝਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀ ਆਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਹਿ ਕਰੀ, ਜੇਤੀ ਸਿਰਠ ਉਪਾਈ, ਵੇਖਾ ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀ ਆਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

सहज ध्यान नानक भगता सदा विंगास सुनया दुख पाप का नास सुनया।

ਕੋਏ। ਮੰਨੈ ਮਾਰਗ ਠਾਗ ਨ ਪਾਏ, ਮੰਨੈ ਪਾਸਿਓ ਪਰਗੜ ਜਾਏ, ਮੰਨੈ ਮਾਗੂ ਨਾ ਚਾਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

ਆਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੈ ਸੁਹ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ

ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ

ਧਰਮ ਦੁਆਰੇ। ਗਾਵਹਿ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ। ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ। ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ। ਗਾਵਨ ਰਤਨ ਉਪਾਏ ਤੇਰੇ ਅੜਸਰ ਤੀਰਥ ਨਾਲੇ। ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ। ਸੇਈ ਤਦਨੋ ਗਾਵਹਿ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕਹਿਤੇ ਗਾਵਨ ਸੇ ਮੈਂ ਚੇਤਨ ਆਵਨ। ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ।

ਏਕੋ ਵੇਸ ਇੱਕ ਦੂ ਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤਰਾਹੇ ਪਦ ਪਵੜੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਨ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਨ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ।

ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਾਵੇ ਨਿਸ਼ਾਨ।

ਪਿੱਛੇ ਪਛਤਾਏ ਤਿੱਥੇ ਘੜੀ ਐ ਸੁਰਤ ਮਤ ਮਨ ਬੁੱਧ ਤਿੱਥੇ ਘੜੀ ਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਂਗ ਪਾਤਸ਼ਾਹ ਦਸਵੀਂ ਸ਼ਾ ਪੈ ਛੰਦ ਤੁਹੈ ਪ੍ਰਸਾਦ ਚੱਕਰ ਚਿਹਨ ਹਰ ਬਰਨ ਜਾਤ ਹਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤ ਓਜ ਕਹੀ ਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤਿਰਪਹ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ

ਭਜੰਗ ਪ੍ਰਿਆ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਹਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਪਹਾਨ ਪਹਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰ ਨਮੋ ਪਹਾਨ ਪਹਾਨੇ

ਦੇ ਆਲੰ ਅਸ਼ੇ ਦੀਆਂ ਭੇਦੀਆਂ ਨਾਮੰ ਕਾਮੰ ਸਮਸਤ ਪਰਾਜੀ ਸਮਸਤ ਹਸਤਾਮੰ ਦੇਰਾ ਜੋਰ ਚਾਚਰੀ ਛੰਦ

ਲਾਖੇ ਅਪੇਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਦ ਨਾਮ ਗਰਭ ਗੰਜਣ ਦੁਸ਼ਟ ਭੰਜਣ ਮੁਗਤ ਦਾਇਕ ਕਾਮ ਆਪ ਰੂਪ ਅਮੀ ਕਨ ਉਸਤ ਦੇਖ ਪੁਰਖੇ ਅਵਤੂਤ ਗਰਭ ਗੰਜਣ ਸਰਬ ਭੰਜਣ ਆਦਿ ਰੂਪ ਅਸੂਤ ਆਗੇ

ਕਾਮੇ ਭਜਾਂਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ।

ਹਰੇ ਹੈ ਪਵਿੱਤਰ ਹੈ ਪਰਥੀਸੇ ਅਧੀਸੇ ਅਦ੍ਰਿਸੇ ਅਕ੍ਰਿਸੇ ਭਗਵਤੀ ਸ਼ਾਂਤ ਵੇ ਪ੍ਰਸਾਦ ਕਹਤੇ ਕਿਆ ਛਿਜ ਦੇਸੇ ਕਿਆ ਭਿਜ ਭਿਸੇ ਕਿਆ ਗੰਜ ਕਰਮੇ ਕਿਆ ਪੰਜ ਭਰਮੇ ਕਿਆ ਭਿਜ ਲੋਕ ਕੈ ਕਿ ਦਿਤ ਸੋਕ ਕੈ ਕਿ ਅਵਤੂਤ ਭਰਨ ਹੈ ਕਿ ਵਿਭੂਤ ਕਰਨ ਹੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਅਸੋਕ ਵਰਨ ਹੈ ਕਿ ਸਰਬਾ ਅਪਰਨ ਹੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰ ਸ਼ਤਰੀ ਹੈ।

ਪ੍ਰਧਾਨ ਹੈ। ਕੇਸਰ ਬੱਤਰ ਜਾਪਿਆ ਹੈ, ਕੇਸਰ ਬੱਤਰ ਥਾਪਿਆ ਹੈ, ਕੇਸਰ ਬੱਤਰ ਭਾਨ ਹੈ, ਕੇਸਰ ਬੱਤਰ ਮਾਨ ਹੈ, ਕੇਸਰ ਬੱਤਰ ਇੰਦਰ ਹੈ, ਕੇਸਰ ਬੱਤਰ ਚੰਦਰ ਹੈ, ਕੇ ਸਰਬੰ ਕਲੀਮ ਹੈ, ਕੇ ਪਰਮੰ ਫਹੀਮ ਹੈ, ਕੇ ਆਕਲ ਅਲਾਮ ਹੈ, ਕੇ ਸਹਿਬ ਕਲਾਮ ਹੈ, ਕੇ ਹੁਸਨਲ ਵਜੂ ਹੈ, ਤਮਾਮਲ ਰੁਜੂ ਹੈ, ਹਮੇਸਲ ਸਲਾਮ ਹੈ, ਸਲੀਕ ਤੁਮ ਦਾਮ ਹੈ, ਗਨੀ ਬੁਲ ਸਿਕਾਸਤੇ, ਗਰੀਬ ਬੁਲ ਪਰਾਸਤੇ,

ਧਰਮੰ ਵਿਪਹੁਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਨਾਸੀ ਕਰੀ ਮਲਕ ਨਿੰਦਾ ਸਮਤਲ ਨਿਵਾਸੀ ਅਜੈਬ ਵਿਭੁਤੇ ਗਜੈਬ ਕਰੀ ਮੈਂ ਹਰੀ ਅੰਕਰੀ ਅੰਕਰੀ ਮਹੀ ਮੈਂ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ

ਕੁਬ ਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਵਾਨ ਸੁਬਾਨ ਕੇ ਪੇਖੈ ਪੌਣ ਅਹਾਰ ਜਤੀ ਜਦ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕ੍ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਜ ਸੁਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਨ ਮਰੂਰ ਮਵਾਸਨ ਮਾਤਿ ਮਤੰਗਨ ਮਾਰ ਮਲੇਂਗੇ ਸ੍ਰੀ

ਸਕਲ ਪ੍ਰਜਾਜ ਨੇ ਆਪ ਸਵਾਰੀ। ਸਿਵਕੁਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ। ਘੜ ਘੜ ਕੇ ਪਰ ਪੜ ਕੀ ਜਾਣੈ, ਜਬ ਉਦਕਰਖ ਕਰਾ ਕਰਤਾਰ, ਪ੍ਰਜਾ ਧਰਤ ਤਬ ਦੇਹ ਅਪਾਰ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ।

ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭਰਾਤਾ ਕਿਲਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਣ ਕੋ ਸ਼ੈ ਕਰਤਾ ਸ੍ਰੀ ਹਸ ਤੁਹ ਜੈ ਪਹਿ ਦਯਾਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਹਿਤ ਫਲ ਪਾਵੇ ਸੋਈ ਦੁਖ ਨਾ ਤਿਸੈ ਬਿਆਪਤ ਕੋਈ ਅੜਿਲ

ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਦ ਸਤਰਹ ਸਹਿ ਪਰਿਜੈ ਅਰਧ ਸਸ ਫੁਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਮ ਵਾਰ ਤੀਰਸ ਤਦਰਿਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੂ ਆਗ ਤਰੈ ਨਈਆ ਨਿਓ ਰਾਮ ਰਹੀਮ ਪੁਰਾਣ ਕੁਰਾਣ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸਾਸਤ੍ਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੂੰ ਸਭ ਤੋਹੇ ਬਖਾਨਿਓ ਦੋਹਰਾ

ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ।

ਭੁੱਖਾ ਸਭ ਗਵਾਈਆਂ ਘਰ ਸਾਂਭ ਸੁਖ ਮਨ ਆਏ ਵਸਿਆ ਜਨੀ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਭਿੱਟ ਹੋ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਿਓ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ

ਨਾਹੀ ਬੋਲਣਾ ਖਨਿਹੋ ਤਿੱਖੀ ਵਾਲੋ ਨਿੱਕੀ ਏ ਤੁਮ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਰਿਆ ਹਾਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ।

ਜਿਹੜੇ ਧੁਰੋ ਲਿਖਿਆ ਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ, ਪਵਿੱਤ ਸੰਗਤ ਸੁਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿ ਨਾ ਉਪਜੈ, ਵਿਣ ਸਹਿਜੇ ਸਹਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਏ ਸਹਿਸੇ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ।

ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੜ ਸਦਾ ਰਹਿ ਪਰਨੇ ਗੁਰਬਿਨੇ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ

ਤਿੰਨਾ ਸਮਾਣੀ ਪੀਵ ਹੋਇ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ।

ਵਿਸਾਰੀਏ ਮਨਹੁ ਕਿਉ ਵਿਸਾਰੀਏ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨ ਸਕੀ ਜਿਸਨੋ ਆਪਣੀ ਲੇਵ ਲਾਵੇ ਆਪਣੀ ਲੇਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਰਦਾਤਾ ਸੋ ਕਿਉ ਮਨਹੁ ਵਿਸਾਰੀਏ।

ਜਗਮ ਹੈ ਆਇਆ ਮਨ ਤਿਆਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ।

ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਹੈ ਜੋ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੇ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨ ਅਵਰ ਨ ਕੋਈ, ਕਹਿ ਨਾਨਕ ਨੇਤਰਾਂ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ, ਸਾਚ ਸੁਣਨਾ ਨੋ ਪਠਾਏ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ ਦਰਬਾਰ ਦੇ ਠਾਡੇ ਦਰਬਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਜੋ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਸਵਾਓ ਹੁਣ ਸ੍ਰੀ ਆਸਾ ਕੀ ਵਾਰ ਦੀ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਅਤੇ ਉਹਨਾਂ ਰਾਗੀ ਜਥਾ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਨਾਲ ਨਾਲ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਭਗਤ ਬਾਬਾ ਫਰੀਦ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਮਨਾਉਂਦਿਆਂ ਹੋਇਆਂ ਫਰੀਦਕੋਟ ਦੀਆਂ ਸਮੂਹ ਸੰਗਤਾਂ ਵੱਲੋਂ ਜੋ ਹਰ ਸਾਲ ਸਮਾਗਮ ਹੁੰਦੇ ਹਨ, ਕੱਲ੍ਹ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ। ਸ਼ਨੀਵਾਰ ਨੂੰ ਜੋ ਸ਼ਾਮ ਨੂੰ ਤਕਰੀਬਨ 8:15 ਤੋਂ ਲੈ ਕੇ 9:15 ਤੱਕ ਸੰਗਤੀ ਰੂਪ ਵਿੱਚ ਨਾਮ ਸਿਮਰਨ ਹੋਣਗੇ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮ ਵਿੱਚ ਹਾਜ਼ਰੀ ਭਰ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਇਸ ਸੰਬੰਧ ਵਿੱਚ ਗੁਰੂ ਘਰ ਵਿਖੇ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਬਾਰੇ ਬਣਨਾ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਲਿਖਵਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ

ਦੁਇ ਕਿਰਤ ਸਾਜੀ ਕਰ ਅਸਨ ਡਿਠੋ ਜਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਉ ਤੂੰ ਜਾਣੋ ਹੀ ਸਭ ਸੇ ਦਿਲ ਐਸੇ ਜਿੰਦ ਕਵਾਓ ਕਰ ਅਸਨ ਡਿਠੋ ਜਾਉ ਕਰ ਅਸਨ

0: ਨਾਨਕ ਪੂਜਨ ਪੂਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੰਸਾਰ ਕੁਦਰਤ ਪਾਤਾਲੀ ਆਕਾਸ਼ੇ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਦੇਵਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਗੁਜਰੀ ਰਹਾਣ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਬਿਮਾਣ ਕੁਦਰਤ ਪਾਉਣ ਪਾਣੀ ਬੈ ਸੰਤਰ।

ਜੇ ਆਪਣੀ ਤਣ ਦੀ ਸਤ ਕਿਰਪਾਇਆ ਇਹ ਜੀਵ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਟਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਫਰੀ ਮੰਡ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੁੜ ਰਹੇ ਸਨ। ਭਾਈ ਸੁਖਜੀਤ ਸਿੰਘ ਜੀ ਘੁਆੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਕੀਰਤਨ ਜਥਾ। ਭਾਈ ਸਿੰਘ ਜਥੇ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅਮਨ ਤੇਰੇ ਪਿੱਤਰ ਮੁੱਖ ਵਾਕ ਦੀ ਕਥਾ ਆਪ ਨੂੰ ਸਰਵਣ ਕਰਾਉਣਗੇ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਪਿਆਰ ਸਰਵਣ ਕਰੋ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਫਰੀਦਕੋਟ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸ਼ੁੱਕਰਵਾਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਐਤਵਾਰ ਸਵੇਰੇ 10:30 ਪੂਰਨਤਾਵਾਂ ਹੋਣਗੀਆਂ, ਉਪਰੰਤ ਕੀਰਤਨ ਦਰਬਾਰ, ਕਥਾ ਦਰਬਾਰ ਸਜਣਗੇ। ਐਤਵਾਰ ਦੇ ਵਿਸ਼ੇਸ਼ ਦੀਵਾਨ ਸਜਣਗੇ ਆਪ ਜੀ ਨੇ ਹਾਰਨੀਆਂ ਭਰਨੀਆਂ, ਅਤੇ ਸ਼ਨੀਵਾਰ ਨੂੰ ਸ਼ਾਮ ਨੂੰ 8:15 ਤੱਕ ਸਿਮਰਨ ਹੋਣਗੇ, ਅਤੇ ਸ਼ਨੀਵਾਰ ਆਉਣ ਵਾਲੇ 21 ਨਵੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਜਿਨ੍ਹਾਂ ਪ੍ਰਾਣੀ ਨੇ ਗੁਰੂ ਵਾਲੇ ਬਣਨਾ ਹੈ ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜੀ। ਗੁਰੂ ਵਾਲੇ ਬਣ ਕੇ ਨਾਮਦਾਤ ਅੰਮ੍ਰਿਤਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ, ਆਉਣ ਕਥਾ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ।

ਸਤਨਾਮ ਧੰਨ ਵਾਹਿਗੁਰੂ ਜੀ ਟੋਡੀ

ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ।

ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ਿਸ਼ੋਭਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਆਨੰਦ ਪ੍ਰਾਪਤ ਕਰ ਰਹੇ ਸੋ। ਅਸਥਾਨ ਦੀ ਪਰੰਪਰਾ ਅਨੁਸਾਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਅੱਜ ਦੇ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਮੁਜੱਸਮੇ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਰਸਨਾ ਤੋਂ ਟੋਡੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 718 'ਤੇ ਦਰਜ ਹੈ। ਟੋਡੀ ਸੰਗੀਤ ਨਾਲ ਸੰਬੰਧਿਤ ਹਦਾਇਤ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦੇ ਬਚਨ। ਸੋ ਸ਼ੁਰੂਆਤੀ ਬਚਨ ਹਰ ਹਰ ਚਰਨ ਹਿਰਦੈ ਉਰ ਧਾਰੇ ਸਿਮਰ ਸੁਆਮੀ ਸਤਿਗੁਰ ਆਪੁਨਾ ਕਾਰਜ ਸਫਲ ਹਮਾਰੇ। ਗੁਰੂ ਅਰਜਨ ਸਾਹਿਬ ਮਹਾਰਾਜ ਇਸ ਪਵਿੱਤਰ ਸ਼ਬਦ ਦੇ ਆਰੰਭ ਵਿੱਚ ਹਰੀ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਹਿਰਦੈ ਹਿਰਦਾ ਔਰ ਹਿਰਦਾ, ਹਿਰਦੈ ਦਾ ਅਰਥ ਵੀ ਹਿਰਦਾ ਹੈ ਔਰ ਦਾ ਅਰਥ ਵੀ ਹਿਰਦਾ ਹੀ ਹੈ। ਹਰੀ ਪ੍ਰਭੂ ਹਰੀ ਸਰੂਪ ਗੁਰੂ ਦੇ ਚਰਨ ਹਿਰਦੇ ਵਿੱਚ ਧਾਰਨ ਕੀਤੇ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਸਾਧ ਸੰਗਤ ਜੀ, ਬਈ ਉਹ ਕਿਹੜੇ ਹਰੀ ਚਰਨ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਹੈ, ਅਤੇ ਇੱਥੇ ਚਰਨ ਦੇ ਅਰਥ ਕੀ ਹਨ। ਆਮ ਤੌਰ ਤੇ ਚਰਨ ਸ਼ਬਦ ਜੇ ਅਸੀਂ ਅਲੱਗ ਅਲੱਗ ਕੋਸ਼ ਦੇਖਾਂਗੇ, ਡਿਕਸ਼ਨਰੀ ਦੇਖਾਂਗੇ, ਤਾਂ ਉਹਦੇ ਵਿੱਚ ਚਰਨ ਦੇ ਅਰਥ ਪੈਰ ਕੀਤੇ ਹੋਣਗੇ। ਵੈਸੇ ਚਰਨ ਦੇ ਅਰਥ ਕਿਤੇ ਕਿਤੇ ਕਿਸੇ ਸੰਦਰਭ ਵਿੱਚ ਹਿੱਸਾ ਵੀ ਹੁੰਦੇ ਨੇ, ਜਿਵੇਂ ਪਹਿਲਾ ਚਰਨ, ਦੂਜਾ ਚਰਨ, ਪਰ ਆਮ ਤੌਰ ਤੇ ਇੱਥੇ ਗੁਰਬਾਣੀ ਵਿੱਚ ਚਰਨ ਜਿਹੜੇ ਸਧਾਰਨ ਵਿਅਕਤੀ ਦੇ ਪੈਰ ਨੇ, ਜਦੋਂ ਗੁਰੂ ਦੀ ਗੱਲ ਆਵੇਗੀ ਤੇ ਸਤਿਕਾਰ ਵਜੋਂ ਉੱਥੇ ਸ਼ਬਦ ਚਰਨ ਵਰਤਿਆ ਜਾਂਦਾ ਹੈ। ਹੁਣ ਗੁਰੂ ਸਰੂਪ ਸਾਧ ਸੰਗਤ ਜੀ, ਸਿਰਫ ਗੱਲ ਸਮਝਣ ਵਾਸਤੇ ਮੈਂ ਬੇਨਤੀ ਕਰਾਂ ਵੀ ਇੱਥੇ ਚਰਨ ਦੇ ਅਰਥ ਕੀ ਨੇ। ਕਈ ਵਾਰ ਸਾਨੂੰ ਭੁਲੇਖਾ ਲੱਗਦਾ ਹੈ ਨਾ, ਤਾਂ ਹੀ ਅਸੀਂ ਕਈ ਵਾਰਾਂ ਮੱਥਾ ਟੇਕ ਕੇ ਤੇ ਫਿਰ ਪਿੱਛੋਂ ਦੀ ਆ ਕੇ ਜਿਸ ਪਾਲਕੀ ਪੀੜਾ ਸਾਹਿਬ ਤੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਪ੍ਰਕਾਸ਼ ਹੋਇਆ ਹੁੰਦਾ ਹੈ, ਅਸੀਂ ਉਸ ਪੀੜਾ ਸਾਹਿਬ ਦੇ ਪਾਵਿਆਂ ਨੂੰ ਵੀ ਕਈ ਵਾਰਾਂ ਇਸ ਤਰ੍ਹਾਂ ਹੱਥ ਲਾ ਕੇ ਫਿਰ ਮੱਥੇ ਨੂੰ ਲਾਉਂਦੇ ਹਾਂ, ਜਾਂ ਕਈ ਵਾਰਾਂ ਤੇ ਕੁਛ ਸ਼ਰਧਾਲੂਆਂ ਨੂੰ ਉਹਨਾਂ ਪਾਵਿਆਂ ਨੂੰ ਘੁੱਟਦੇ ਹੋਏ ਵੀ ਵੇਖਿਆ ਗਿਆ ਹੈ। ਉਹਨਾਂ ਦੀ ਭਾਵਨਾ ਤੇ ਕੋਈ ਸ਼ੱਕ ਨਹੀਂ, ਉਹਨਾਂ ਦੀ ਭਾਵਨਾ ਬੜੀ ਚੰਗੀ ਹੈ, ਪਰ ਕਿਉਂਕਿ ਮੈਂ ਚੌਕੀਦਾਰ ਹਾਂ ਲਿਹਾਜ਼ਾ ਸ਼ਬਦ ਵਿਚਾਰ ਦੀ ਮੈਨੂੰ ਤੁਸੀਂ ਜ਼ਿੰਮੇਵਾਰੀ ਦਿੱਤੀ ਹੈ, ਇਸ ਲਈ ਇੱਥੇ ਮੇਰਾ ਨੈਤਿਕ ਫਰਜ਼ ਬਣ ਜਾਂਦਾ ਵੀ ਇਹਨੂੰ ਮੈਂ ਤੁਹਾਡੇ ਸਾਹਮਣੇ ਗੁਰਬਾਣੀ ਦੀ ਰੋਸ਼ਨੀ ਵਿੱਚ ਦੱਸਣ ਦਾ ਯਤਨ ਕਰਾਂ ਵੀ ਗੁਰੂ ਦੇ ਹਰੀ ਦੇ ਚਰਨ ਵਾਸਤਵ 'ਚ ਹੈ ਕੀ ਨੇ। ਇਹ ਭੁਲੇਖਾ ਕਿਉਂ ਲੱਗਦਾ? ਅਸੀਂ ਜਿਹੜੇ ਸਿੱਖ ਕਮਿਊਨਿਟੀ ਦੇ ਲੋਕ ਹਾਂ, ਸਾਨੂੰ ਤੇ ਬਹੁਤ ਜ਼ਿਆਦਾ ਪੜ੍ਹਨਾ ਚਾਹੀਦਾ ਹੈ, ਸਾਡੇ ਤੇ ਸਾਰਿਆਂ ਦੇ ਸਿਰਾਣੇ ਡਿਕਸ਼ਨਰੀ ਪਈ ਹੋਣੀ ਚਾਹੀਦੀ ਹੈ। ਬਾਕੀ ਕਮਿਊਨਿਟੀਜ਼ ਦੇ ਮੁਕਾਬਲੇ ਸਾਨੂੰ ਜ਼ਿਆਦਾ ਪੜ੍ਹਨਾ ਚਾਹੀਦਾ ਹੈ। ਕਿਉਂ ਜੀ? ਕਿਉਂਕਿ ਸਾਡੇ ਤੇ ਇੱਥੇ ਗੁਰੂ ਵੀ ਸ਼ਬਦ ਹੀ ਹੈ। ਸਾਧਾਰਨ ਲੋਕ ਲਿਟਰੇਚਰ ਨੂੰ ਸਾਹਿਤ ਕਹਿ ਦਿੰਦੇ ਨੇ, ਸਾਡੇ ਇੱਥੇ ਵਾਹ ਵਾਹ ਬਾਣੀ ਨਿਰੰਕਾਰ ਆਖਰ ਲਿਪੀ ਵਿੱਚ ਲਿਖੀ ਗਈ ਹੈ, ਸ਼ਬਦਾਂ ਵਿੱਚ ਲਿਖੀ ਗਈ ਹੈ। ਇਸ ਲਈ ਉਹ ਸ਼ਬਦ ਸਾਨੂੰ ਕੀ ਉਪਦੇਸ਼ ਦਿੰਦੇ ਨੇ, ਉਹਨਾਂ ਸ਼ਬਦਾਂ ਦੇ ਮੀਨਿੰਗ ਕੀ ਨੇ, ਇਹ ਸਿੱਖ ਲਈ ਸਮਝਣਾ ਬੜਾ ਜ਼ਰੂਰੀ ਹੈ। ਹੁਣ ਕਿਉਂਕਿ ਜਦੋਂ ਅਸੀਂ ਸਮਝਣਾ ਹੈ, ਸਿੱਖਣਾ ਹੈ, ਦੋ ਤਰ੍ਹਾਂ ਦੀ ਮੁਸ਼ਕਤ ਹੁੰਦੀ ਹੈ। ਜਿੰਨੇ ਕੁ ਸਰੀਰ ਇੱਥੇ ਬੈਠੇ ਹੋ, ਜਾਂ ਮੈਨੂੰ ਪਤਾ ਲੱਗਾ ਕੁਝ ਸਰੀਰ ਦੂਰ ਬੈਠੇ ਵੀ ਸੁਣਦੇ ਨੇ, ਇਸ ਸਥਾਨ ਨਾਲ ਜੁੜੇ ਹੁੰਦੇ ਨੇ, ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਸੁਰ ਤੇ ਜ਼ੋਰ ਦੇ ਕੇ ਬੇਨਤੀ ਸੁਣਿਓ। ਦੋ ਤਰ੍ਹਾਂ ਦੀ ਮੁਸ਼ਕਤ ਹੁੰਦੀ ਹੈ, ਇੱਕ ਸਰੀਰਕ, ਇੱਕ ਮਾਨਸਿਕ। ਜਦੋਂ ਕੋਈ ਬੰਦਾ ਕੰਪਿਊਟਰ ਤੇ ਕੰਮ ਕਰਨ ਵਾਲਾ, ਕੋਈ ਬੰਦਾ ਕਿਸੇ ਦਫ਼ਤਰ ਵਿੱਚ ਲਿਖਤ ਪੜ੍ਹਤ ਦਾ ਕੰਮ ਕਰਨ ਵਾਲਾ, ਕਲਰਕ ਦੀ ਜੌਬ ਕਰਨ ਵਾਲਾ, ਸ਼ਾਮ ਨੂੰ ਆ ਕੇ ਤੇ ਛੇਤੀ ਛੇਤੀ ਸੋਫੇ ਦੇ ਉੱਤੇ ਢੇਰੀ ਹੋ ਜਾਂਦਾ ਹੈ, ਮੈਨੂੰ ਚਾਹ ਦਾ ਇੱਕ ਕੱਪ ਲਿਆ ਦਿਓ, ਮੈਂ ਥੱਕ ਗਿਆ। ਤੇ ਤੁਸੀਂ ਕਦੀ ਵਿਚਾਰਿਆ ਵੀ ਉਹਨੇ ਕਈ ਲੈ ਕੇ ਨੱਕੇ ਥੋੜ੍ਹਾ ਮੋੜੇ ਨੇ, ਨਾ ਉਹਨੇ ਕੋਈ ਟੋਕਾ ਕੀਤਾ, ਉਤਰਾ ਕੀਤਾ, ਉਹ ਕਿਵੇਂ ਥੱਕ ਗਿਆ? ਖਿਮਾ ਕਰਨਾ, ਮਾਨਸਿਕ ਤੌਰ ਤੇ ਵੀ ਥਕਾਵਟ ਹੁੰਦੀ ਹੈ। ਮੈਡੀਕਲ ਸਾਇੰਸ ਵਾਲੇ ਤੇ ਇੱਥੋਂ ਤੱਕ ਕਹਿੰਦੇ ਨੇ ਵੀ 8 ਘੰਟੇ ਕਈ ਫੜ ਕੇ ਮੁਸ਼ਕਤ ਕਰਨ ਨਾਲ ਜਿੰਨੀ ਥਕਾਵਟ ਹੁੰਦੀ ਹੈ, ਓਨੀ 1 ਘੰਟਾ ਤੁਹਾਨੂੰ ਬੋਲਣ ਨਾਲ ਤੁਹਾਡੇ ਅੰਦਰ ਟੁੱਟ ਭੱਜ ਹੁੰਦੀ ਹੈ। ਐਸਾ ਮੈਂ ਨਹੀਂ ਕਹਿੰਦਾ, ਐਸਾ ਉਹ ਕਹਿੰਦੇ ਨੇ ਜਿਹੜੇ ਐਕਸਪਰਟ ਨੇ। ਹੁਣ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਗੁਰਬਾਣੀ ਸਮਝ ਆਉਂਦੀ ਹੈ ਦਿਮਾਗੀ ਮੁਸ਼ਕਤ ਕਰਨ ਨਾਲ, ਤੇ ਦਿਮਾਗੀ ਮੁਸ਼ਕਤ ਕੁਝ ਵਿਰਲੀਆਂ ਰੂਹਾਂ ਨੂੰ ਛੱਡ ਕੇ ਅਸੀਂ ਕਰਨਾ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਬੜਾ ਸੌਖਾ ਜਿਹਾ ਕੋਈ ਧਰਮ ਦਿੱਤਾ ਜਾਏ ਤੇ ਅਸੀਂ ਜਾਈਏ, ਮੱਥਾ ਟੇਕੀਏ, ਪਰਕਰਮਾ ਕਰੀਏ ਤੇ ਬੜੀ ਨਿਮਰਤਾ ਨਾਲ ਅੱਖਾਂ ਮੀਟ ਕੇ ਤੇ ਅਸੀਂ ਆਖੀਏ ਵੀ ਮਹਾਰਾਜ ਸਾਡੀ ਹਾਜ਼ਰੀ ਪ੍ਰਵਾਨ ਕਰ ਲੈਣੀ, ਤੇ ਸਾਡੀ ਹਾਜ਼ਰੀ ਪ੍ਰਵਾਨ ਹੋ ਜਾਏ ਬਈ ਏਦਾਂ ਕਿੱਦਾਂ ਹੋ ਜਾਏਗਾ? ਸਕੂਲ ਵਿੱਚ ਜਾ ਕੇ ਉਹਦੇ ਵਿੱਚ ਗੇੜਾ ਮਾਰ ਕੇ ਬਾਹਰ ਆਉਣ ਨਾਲ ਕਿਸੇ ਨੂੰ ਕੋਈ ਡਿਪਲੋਮਾ ਡਿਗਰੀ ਨਹੀਂ ਮਿਲਦੀ। ਇਸੇ ਪ੍ਰਕਾਰ ਸਤਿਗੁਰ ਨੂੰ ਸਭ ਕੋ ਦੇਖ ਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਭਾਈ ਸ਼ਬਦ ਦੀ ਵਿਚਾਰ ਕਰਨੀ ਪਏਗੀ। ਹੁਣ ਸ਼ਬਦ ਦੀ ਵਿਚਾਰ ਤੋਂ ਕੀ ਮੁਰਾਦ ਹੈ? ਵੀ 3 ਤਰ੍ਹਾਂ ਦੇ ਅਰਥ ਹੁੰਦੇ ਨੇ। ਪਹਿਲੇ ਅਰਥ ਨੇ ਪਦ ਅਰਥ, ਦੂਸਰੇ ਅਰਥ ਨੇ ਸਰਲ ਅਰਥ, ਤੇ ਤੀਜੇ ਅਰਥ ਹੁੰਦੇ ਨੇ ਭਾਵ ਅਰਥ। ਕਈ ਵਾਰਾਂ ਪਦ ਅਰਥ ਬਿਲਕੁਲ ਹੋਰ ਤੇ ਭਾਵ ਅਰਥ ਬਿਲਕੁਲ ਹੀ ਜੁਦਾ ਹੁੰਦੇ ਨੇ, ਡੀਪ ਜਾਣਾ ਪੈਂਦਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਮੱਥਾ ਟੇਕ ਕੇ ਪਿੱਛੋਂ ਦੀ ਪੀੜਾ ਸਾਹਿਬ ਦੇ ਪਾਵੇ ਨੂੰ ਹੱਥ ਇਸ ਤਰ੍ਹਾਂ ਪੋਟੇ ਲਾ ਕੇ ਏਦਾਂ ਲਾਣਾ, ਏਦਾਂ ਏਦਾਂ ਕਰਨਾ, ਇਹ ਕਿਉਂ ਭੁਲੇਖਾ ਪਿਆ? ਕਿਉਂਕਿ ਹਰੀ ਦੇ ਚਰਨ ਕੀ ਨੇ, ਗੁਰੂ ਦੇ ਚਰਨ ਕੀ ਨੇ, ਇਹ ਸਾਨੂੰ ਸ਼ਾਇਦ ਜਿਸ ਤਰ੍ਹਾਂ ਦੱਸਣਾ ਚਾਹੀਦਾ ਸੀ ਉਸ ਤਰ੍ਹਾਂ ਕਿਸੇ ਨੇ ਦੱਸਿਆ ਨਹੀਂ, ਜਾਂ ਸਾਨੂੰ ਸਮਝ ਨਹੀਂ ਆਈ। ਜਦੋਂ ਸਮਝ ਆ ਜਾਏਗੀ ਫਿਰ ਸਾਨੂੰ ਪਤਾ ਲੱਗ ਜਾਏਗਾ ਵੀ ਹਰੀ ਗੁਰੂ ਦੇ ਵਾਸਤਵ ਚ ਚਰਨ ਕਹਿੰਦੇ ਕਿਨੂੰ ਨੇ। ਸੋ ਅੱਜ ਸਤਿਗੁਰੂ ਜੀ ਨੇ ਬਚਨ ਸ਼ੁਰੂ ਕੀਤਾ, ਹਰ ਹਰ ਚਰਨ ਹਿਰਦੈ ਉਰ ਤਾਰੇ। ਹਰੀ ਦੇ ਚਰਨ ਕੀ ਨੇ ਸਾਧ ਸੰਗਤ ਜੀ, ਜਿਹੜੇ ਹਿਰਦੇ ਚ ਧਾਰਨ ਕਰਨੇ ਨੇ। ਮੰਨ ਲਿਆ ਅਸੀਂ ਇਹਨਾਂ ਨੂੰ ਪ੍ਰੈਕਟੀਕਲ ਕਰਨਾ ਹੋਵੇ ਤੇ ਅਸੀਂ ਹਰੀ ਦੇ ਜਾਂ ਗੁਰੂ ਦੇ ਚਰਨਾਂ ਨੂੰ ਹਿਰਦੇ ਚ ਕਿਵੇਂ ਧਾਰਨ ਕਰ ਸਕਨੇ ਆ? ਜਦੋਂ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ, ਜੇ ਉਹ ਪ੍ਰੈਕਟੀਕਲ ਕਰਨਾ ਚਾਹੁੰਦੇ ਵੀ ਮੇਰੇ ਪਿਤਾ ਗੁਰੂ ਰਾਮਦਾਸ ਮੇਰੇ ਗੁਰੂ ਨੇ, ਉਹਨਾਂ ਦੇ ਚਰਨ ਮੈਂ ਹਿਰਦੇ ਚ ਧਾਰਨੇ ਨੇ, ਉਹ ਕਿਵੇਂ ਚਰਨਾਂ ਨੂੰ ਪਕੜ ਕੇ ਹਿਰਦੇ ਵਿੱਚ ਅੰਦਰ ਪ੍ਰਵੇਸ਼ ਕਰਦੇ? ਕੀ ਇਹ ਪੋਸੀਬਲ ਹੈ, ਸੰਭਵ ਹੈ? ਇੱਥੇ ਸਾਨੂੰ ਰੁਕ ਕੇ ਜ਼ਰੂਰ ਸੋਚਣਾ ਪਏਗਾ, ਵਾਦ ਵਿਵਾਦ ਤੋਂ ਉੱਪਰ ਉੱਠ ਕੇ, ਵੀ ਸਤਿਗੁਰੂ ਕਿਹੜੇ ਚਰਨ ਹਿਰਦੇ ਚ ਧਾਰਨ ਕਰਨ ਦੀ ਗੱਲ ਕਰਦੇ ਨੇ। ਹੁਣ ਧਿਆਨ ਦੇਣਾ, ਸੰਖੇਪ ਜੇ ਬਚਨਾਂ ਚ ਗੱਲ ਸਮਝ ਆ ਜਾਏ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਇੱਕੋ ਪੰਕਤੀ ਦੱਸ ਦਿੰਦੀ ਹੈ ਵੀ ਹਰੀ ਗੁਰੂ ਦੇ ਚਰਨ ਕੀ ਨੇ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਗੁਰੂ ਦੇ ਸਥੂਲ ਚਰਨ ਨਹੀਂ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਗੁਰੂ ਦੇ ਚਰਨ ਨੇ, ਔਰ ਗੁਰੂ ਦਾ ਉਪਦੇਸ਼ ਗੁਰੂ ਦਾ ਸ਼ਬਦ ਹੀ ਸੁਰਤ ਵਿੱਚ ਵਸਾਇਆ ਜਾ ਸਕਦਾ। ਚਰਨ ਜਿਹੜੇ ਨੇ ਉਹ ਤੇ ਅੰਦਰ ਕਿਸੇ ਤਰ੍ਹਾਂ ਪ੍ਰਵੇਸ਼ ਕਰਵਾਏ ਨਹੀਂ ਜਾ ਸਕਦੇ, ਜਿਹੜੇ ਸਥੂਲ ਚਰਨ ਨੇ। ਇਹ ਜਿਹੜਾ ਭੁਲੇਖਾ ਪਿਆ ਵੀ ਹਰ ਥੰਮਲੇ ਨੂੰ ਵੀ ਏਦਾਂ ਕਰਨਾ ਹੈ, ਪੀੜੇ ਨੂੰ ਵੀ ਏਦਾਂ ਕਰਨਾ ਹੈ, ਇਹ ਤਾਂ ਪਿਆ ਵੀ ਅਸੀਂ ਇਹਨੂੰ ਡੀਪ ਗੁਰਬਾਣੀ ਨੂੰ ਸਮਝਿਆ ਨਹੀਂ। ਅਸੀਂ ਉਸ ਹਿਸਾਬ ਨਾਲ ਐਕਸਪਲੇਨ ਕੀਤਾ ਜਿਹਦੇ ਨਾਲ ਚਲੋ ਉਪਰੋਂ ਉਪਰੋਂ ਜਿੱਦਾਂ ਲਹਿਰਾਂ ਪਕੜੀ ਦੀਆਂ ਨੇ, ਤੇ ਕਿਸੇ ਸਮੁੰਦਰ ਦੇ ਕਿਨਾਰੇ ਲਹਿਰਾਂ ਪਕੜ ਕੇ ਬਾਹਰ ਆ ਜਾਈਏ ਤੇ ਕੁਝ ਪ੍ਰਾਪਤ ਨਹੀਂ ਹੁੰਦਾ। ਪ੍ਰਾਪਤ ਕਰਨ ਲਈ ਉਹ ਸਾਗਰ ਦੇ ਵਿੱਚ ਗੋਤਾਖੋਰ ਬਣ ਕੇ ਥੱਲੇ ਜਾਣਾ ਪੈਂਦਾ, ਫਿਰ ਕੁਝ ਪ੍ਰਾਪਤ ਹੁੰਦਾ। ਹੁਣ ਮੈਂ ਫਿਰ ਬੇਨਤੀ ਕਰਾਂ, ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਹੀ ਹਰੀ ਗੁਰੂ ਦੇ ਚਰਨ ਨੇ। ਭਾਵ ਇਹ ਕਿ ਸਿੱਖ ਨੇ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਸ਼ਬਦ ਨੂੰ, ਤੁਸੀਂ ਇੰਜ ਕਹਿ ਲਓ ਵੀ ਗੁਰਬਾਣੀ ਨੂੰ, ਗੁਰਮੰਤਰ ਨੂੰ, ਮੂਲ ਮੰਤਰ ਨੂੰ, ਮੁੱਢਲੇ ਗੁਰਮਤਿ ਦੇ ਸਿਧਾਂਤਾਂ ਨੂੰ ਚੇਤੇ ਵਿੱਚ ਰੱਖਣਾ ਹੈ। ਚੇਤੇ ਵਿੱਚ ਜਿੱਥੇ ਵੀ ਸਿੱਖ ਵਿਚਰੇ ਉਹਨੂੰ ਇਹ ਚੇਤਾ ਹੋਵੇ ਵੀ ਮੇਰੇ ਗੁਰੂ ਦਾ ਹੁਕਮ ਹੈ ਬਈ ਤੂੰ ਕਿਰਤ ਕਰਨੀ ਹੈ, ਪਰ ਉਸ ਕਿਰਤ ਤੋਂ ਪਹਿਲਾਂ ਵਰਡ ਲਾਇਆ ਧਰਮ ਦੀ ਕਿਰਤ ਕਰਨੀ ਹੈ, ਚੀਟ ਨਹੀਂ ਕਰਨਾ ਕਿਸੇ ਨੂੰ, ਹੇਰਾ ਫੇਰੀ ਨਹੀਂ ਕਰਨੀ, ਬੇਈਮਾਨੀ ਨਹੀਂ ਕਰਨੀ। ਮੇਰੇ ਗੁਰੂ ਦਾ ਉਪਦੇਸ਼ ਹੈ, ਉਹਦੇ ਸਾਹਮਣੇ ਕੋਈ ਧਨ ਆ ਗਿਆ ਹੈ, ਕੋਈ ਤਨ ਆ ਗਿਆ ਹੈ ਤੇ ਉਹਨੂੰ ਤੱਕਣ ਲੱਗਿਆ ਉਹਦੇ ਮਨ ਵਿੱਚ ਮੈਲ ਨਾ ਆਵੇ ਵੀ ਇਹ ਬੰਗਲਾ ਕਿਸੇ ਤਰ੍ਹਾਂ ਮੇਰਾ ਹੋ ਜਾਏ, ਇਹਨੂੰ ਮੈਂ ਭੋਗ ਲਾਂ, ਇਹ ਤਨ ਮੈਂ ਭੋਗ ਲਵਾਂ, ਉਹਦੇ ਮਨ ਚ ਮੈਲ ਨਾ ਆਵੇ, ਉਸ ਵੇਲੇ ਉਹਨੂੰ ਚੇਤਾ ਆ ਜਾਏ ਵੀ ਮੇਰੇ ਗੁਰੂ ਦਾ ਹੁਕਮ ਨਹੀਂ ਹੈ। ਇਹ ਮਾਨੋ ਇਹਨੇ ਆਪਣੇ ਹਰੀ ਗੁਰੂ ਦੇ ਚਰਨ ਹਿਰਦੇ ਵਿੱਚ ਧਾਰਨ ਕਰ ਲਏ ਨੇ, ਉਹਨਾਂ ਨੂੰ ਘੁੱਟ ਕੇ ਪਕੜ ਲਿਆ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਬਚਨ ਗੁਰੂ ਜੋ ਪੂਰਾ ਕੀਆ ਮੈਂ ਛੀਂਕ ਗਾਂਠੜੀ ਬੰਧਾ। ਜਿਹੜਾ ਬਚਨ ਮੈਨੂੰ ਪੂਰੇ ਗੁਰੂ ਨੇ ਕੀਤਾ, ਉਪਦੇਸ਼ ਕੀਤਾ, ਮੈਂ ਛੀਂਕ ਗਾਂਠੜੀ, ਮੈਂ ਆਪਣੇ ਪੱਲੇ ਦੇ ਨਾਲ ਉਹਨੂੰ ਕੁੱਟ ਕੇ ਪੀਚ ਨਹੀਂ, ਗੰਢ ਦੇ ਕੇ ਬੰਨ ਲਿਆ ਵੀ ਤੇਰਾ ਇਹ ਸ਼ਬਦ रूपी उपदेश मैं छड़ना नहीं, मैं हर वेले इनू चेता रखना है, अपनी सुरत विच वसाना है। नहीं तो फिर इस तरह के फिर कई होर आहिस्ता आहिस्ता फिर वहम कर्म कांड इस तरह के निरार्थक कर्म जेड़े ने वो साढ़े धर्म स्थाना ते भी होन लग पैंदे ने। उन्हां नूं शुरू करना बड़ा आसान हुंदा है, पर जदों उन्हां नूं फिर रोकण दी नौबत आउंदी है ते बहुत वड्डे वाद विवाद शुरू हो जांदे ने। इसलिए गुरमत नूं डीपली समझना बहुत जरूरी है। हर हर चरण हृदय उर धारे, सिमर स्वामी सतगुर अपना कार्य सफल हमारे। मैं अपने स्वामी अकाल पुरख नूं गुरु नूं चेता कर करके अपने सारे कार्य सफल कर लेना। हुण एक ते ए हो गया भई गुरु कोल आउणा ते अपनी रिक्वायरमेंट दसनी, ते रिक्वायरमेंट साडी सिखां दी की है, कुड़ी आईलैट्स कर रही है बैंड आ जाण, मुंडे दा ग्रीन कार्ड लगी है फाइल वो ग्रीन कार्ड हो जाए। आम तौर ते साडी रिक्वायरमेंट इस तरह दी है, आ कारज हो जाए आओ कारज हो जाए, इहनू असीं कहिंदे आ भी साडे कारज हो जाण, सतगुरु अगे अरदास करी, वह भी हुंदे ने। पर असल विच सिख दे कारज की ने भी वह मनुखता का सेवादार है, सिमर सिमरना है, पर उदे नाल नाल उदे कुछ नैतिक फर्ज ने। कारज सफले कदों होणगे जदों वह कारज करेगा। किस तरह एक बहुत वड्डा प्रसिद्ध डॉक्टर है, मान लिया भी तुहाडी इस वैली विच कोई बहुत वड्डा हार्ट स्पैशलिस्ट है, वह सवेरे सवेरे उठ के गुरसिख है, उन्हें इशनान किया है, इशनान करके बस्त्र पा के उन्हें गुटका चुक लिया तो जपजी साहब का पाठ कर रहा है। मैं समझने लिए उदाहरण दे रहा, तो वह जेडे हॉस्पिटल च काम करता उतों फोन आता है भी सिंह साहब एक बड़ा सीरीयस मरीज आया है, तो इस वेले इत्थे तुहाडी सख्त जरूरत है क्योंकि हार्ट दे तुसी स्पैशलिस्ट हो और दूजा कोई स्पैशलिस्ट इस वेले अवेलेबल नहीं है, ते तुसी जिन्नी जल्दी हो सके हॉस्पिटल पहुंचो। ते हुण उत्थे उस सिख डाक्टर दा ए तर्क के मैं जपजी पूरी करके आवांगा नहीं ते अवग्या हो जाएगी, उधर एक व्यक्ति दी मौत हो सकती है। ते ओ गुटका साहब नू समेट के अदब नाल ते ओ उस मरीज दे कोल पहुंच जाए, ए उदा सिमरन है, ए उदी सेवा है। ए सानू समझना पाएगा भी सानू, तुसी वेखो जदों गुरु हरकिशन साहब दिल्ली गए उत्थे जबा फैल गई, उदों ये जिनू आपां उत्थे पंजाब च आम बोली च माता दा रोग कहने हैं ना, इहदा इलाज नहीं सी उदों, नहीं सी हुण ते आ गया। हुण औरंगजेब उत्थे ही बैठा है, उत्थे ही गुरु हरकिशन साहब ने। और ये छूत दा रोग इस तरह दा है भी जेड़े छूत दे रोग नाल तुसी संपर्क च चले गए, वो स्किन दी प्रॉब्लम हुंदी बाहर बरीक बरीक, वो माइक्रोस्कोप नाल दिसदे जेड़े जीव हुंदे ने वो दूसरे तक ट्रांसफर हो जांदे ने, उहदी स्किन दे विच वी वो प्रॉब्लम शुरू हो जांदी सी। हुण उत्थे ही औरंगजेब बैठा, उहनू कोई फर्क नहीं पैंदा, उत्थे ही गुरु हरकिशन साहब महाराज बैठे ने, वह कमर कस्सा कर लैंदे ने, वह सिखां नू नाल लै लैंदे ने, वह सारा सारा दिन संगत जी कहिंदे ने लाशां नाल दिल्ली दीआं गलीआं भरीआं होईआं सन, बदबू मार दीआं सन और अगां होर बीमारियां फैल रहीआं सन, ते महज 6-7 साल दी उमर शरीरक ते महाराज सिखां नू नाल लै लै के वह जिहड़े डैड बॉडीज ने उहनां नू लिजा रहे ने, संस्कार कर रहे ने, गरीबां नू भोजन दे रहे ने, बीमारां नू ढांडस दे रहे ने, दवाई दे रहे ने। ते नहीं ते वह कहिंदे भी आओ सारे आपां इत्थे इकट्ठे बैठ के ते ਕੋਈ ਵਿਚਾਰ ਵਟਾਂਦਰਾ ਕਰਨੇ ਆ, ਸੇਵਾ ਦੀਆਂ ਗੱਲਾਂ ਕਰਨੇ ਆ, ਸਿਮਰਨ ਦੀਆਂ ਗੱਲਾਂ ਕਰਨੇ ਆ। ਨਹੀਂ, ਹਜ਼ੂਰ ਨੇ ਪ੍ਰੈਕਟੀਕਲ ਕੀਤਾ ਅਤੇ ਆਪਣੇ ਫਰਜ਼ ਸਮਝ ਕੇ ਉੱਥੇ ਦੁਆਲੇ ਲੁਕਾਈ ਦੀ ਸੇਵਾ ਕੀਤੀ। ਦੋ ਸਰੂਪ ਨੇ ਵਾਹਿਗੁਰੂ ਦੇ, ਇੱਕ ਨਿਰਗੁਣ ਇੱਕ ਸਰਗੁਣ। ਨਿਰਗੁਣ ਨੂੰ ਚੇਤੇ ਕੀਤਾ ਜਾ ਸਕਦਾ, ਸਰਗੁਣ ਦੀ ਸੇਵਾ ਕੀਤੀ ਜਾ ਸਕਦੀ ਹੈ। ਰੂਪ ਦੋਵੇਂ ਉਹਦੇ ਨੇ, ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਇਹ ਪ੍ਰੈਕਟੀਕਲ ਜੀਵਨ ਗੁਰੂ ਸਾਹਿਬਾਨ ਨੇ ਜੀਵਿਆ ਅਤੇ ਸਾਡੇ ਤੋਂ ਉਮੀਦ ਕੀਤੀ। ਸਿਰਫ ਇਹ ਨਹੀਂ ਬਈ ਅਸੀਂ ਗੁਰੂ ਅੱਗੇ ਆ ਕੇ ਅਰਦਾਸ ਕਰੀਏ ਵੀ ਮੇਰੇ ਫਲਾਂ ਫਲਾਂ ਕਾਰਜ ਸਵਾਰ ਦਿਓ ਅਤੇ ਗੁਰੂ ਸਵਾਰਦਾ, ਉਹ ਤੇ ਸਵਾਰਦਾ ਹੀ ਹੈ। ਇਸ ਤਰ੍ਹਾਂ ਸਾਡੇ ਆਲੇ ਦੁਆਲੇ ਜਿਹੜਾ ਵਾਤਾਵਰਨ ਹੈ, ਅਸੀਂ ਉੱਥੇ ਲੋਕਾਂ ਦੇ ਕਾਰਜ ਸਵਾਰੀਏ, ਉਹ ਪਰਮਾਤਮਾ ਦਾ ਹੀ ਸਰੂਪ ਨੇ, ਉਹ ਸਾਡੇ ਕੰਮ ਆਉਣ, ਅਸੀਂ ਉਹਨਾਂ ਦੇ ਕੰਮ। ਬੰਦਾ ਬੰਦੇ ਦਾ ਦਾਰੂ, ਸਿਮਰ ਸਵਾਮੀ, ਅਸੀਂ ਉੱਥੇ ਵੀ ਆਪਣੇ ਸਵਾਮੀ ਦੇ ਉਪਦੇਸ਼ ਨੂੰ, ਸ਼ਬਦ ਨੂੰ ਸਿਮਰੀਏ, ਚੇਤਾ ਰੱਖੀਏ, ਤੇ ਉਹ ਚੇਤਾ ਰੱਖ ਕੇ ਸਾਨੂੰ ਅਹਿਸਾਸ ਹੋਵੇ ਵੀ ਇਨਸਾਨੀਅਤ ਦੇ ਪ੍ਰਤੀ ਸਾਡੇ ਫਰਜ਼ ਕੀ ਨੇ। ਇਸ ਤਰ੍ਹਾਂ ਸਾਡੇ ਕਾਰਜ ਸਾਰਿਆਂ ਦੇ ਹੀ ਰਾਸ ਆ ਜਾਣਗੇ। ਗੁਰੂ ਕੋਲੋਂ ਵੀ ਜੋ ਅਸੀਂ ਕਾਰਜ ਅਰਦਾਸ ਬੇਨਤੀ ਕਰਾਂਗੇ, ਉਹ ਵੀ ਸਾਡੇ, ਉਹ ਵੀ ਪ੍ਰਸੰਨ ਹੋਵੇਗਾ ਬਈ ਇਹ ਮੇਰੀ ਸਾਰੀ ਸੰਤਾਨ ਨੂੰ ਆਪਣੇ ਭਰਾ ਸਮਝ ਕੇ ਦੁੱਖ ਵੰਡਦਾ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ ਰਹਾਉ। ਪੁੰਨ ਦਾਨ ਪੂਜਾ ਪਰਮੇਸ਼ਰ, ਆਮ ਤੌਰ ਤੇ ਧਾਰਮਿਕ ਦੁਨੀਆਂ ਵਿੱਚ ਪੁੰਨ ਕੀਤੇ ਜਾਂਦੇ ਨੇ, ਦਾਨ ਕੀਤੇ ਜਾਂਦੇ ਨੇ, ਪੂਜਾ ਕੀਤੀ ਜਾਂਦੀ। ਇਹ ਤਿੰਨ ਕਰਮਾਂ ਦਾ ਇੱਥੇ ਜ਼ਿਕਰ ਹੈ। ਇਹਨਾਂ ਨੂੰ ਮੈਂ ਤੁਹਾਡੇ ਤੋਂ ਆਗਿਆ ਲੈ ਕੇ ਥੋੜ੍ਹਾ ਥੋੜ੍ਹਾ ਖੋਲ ਦਿਓ। ਪੁੰਨ ਤੇ ਪਾਪ ਦੋ ਸ਼ਬਦ ਨੇ ਵਿਪਰੀਤ, ਜਿਵੇਂ ਹਨੇਰਾ ਤੇ ਚਾਨਣ, ਦਿਨ ਤੇ ਰਾਤ, ਆਦਰ ਤੇ ਅਨਾਦਰ। ਇਸ ਤਰ੍ਹਾਂ ਪੁੰਨ ਤੇ ਪਾਪ, ਉਂਝ ਪੁੰਨ ਪਾਪ ਦੀ ਵੱਖਰੀ ਵੱਖਰੀ ਪਰਿਭਾਸ਼ਾ ਹੈ, ਪਰ ਜੇ ਸੌਖੇ ਜਿਹੇ ਸ਼ਬਦਾਂ ਚ ਬਿਲਕੁਲ ਟੂ ਦਾ ਪੁਆਇੰਟ ਸਮਝਣਾ ਹੋਵੇ ਨਾ ਸੰਗਤ ਜੀ, ਤੇ ਸਾਡੇ ਵੱਲੋਂ ਕੀਤੀ ਗਈ ਉਹ ਗਤੀਵਿਧੀ ਐਕਟੀਵਿਟੀ ਜਿਹਦੇ ਨਾਲ ਕਿਸੇ ਦੂਸਰੇ ਨੂੰ ਤਕਲੀਫ ਪਹੁੰਚੇ, ਉਹ ਪਾਪ ਹੈ। ਮੰਨ ਲਿਆ ਅਸੀਂ ਕਿਸੇ ਨਾਲ ਬਚਨ ਉੱਚਾ ਕਰ ਦਿੱਤਾ ਹੈ, ਕੌੜਾ ਕਰ ਦਿੱਤਾ ਹੈ, ਕਿਸੇ ਬਚਨਾਂ ਨਾਲ ਕਿਸੇ ਦਾ ਦਿਲ ਦੁਖਾਇਆ ਹੈ, ਪਾਪ ਹੈ। ਅਸੀਂ ਕੋਈ ਗਤੀਵਿਧੀ ਇਸ ਤਰ੍ਹਾਂ ਦੀ ਕਰ ਦਿੱਤੀ ਹੈ ਜਿਹਦੇ ਨਾਲ ਉਹਨੂੰ ਤਕਲੀਫ ਪਹੁੰਚੀ ਹੈ, ਪਾਪ ਹੈ। ਔਰ ਤੀਜਾ ਹੈ ਵੀ ਅਸੀਂ ਉਹਦੇ ਪ੍ਰਤੀ ਮਨ ਵਿੱਚ ਬੁਰਾ ਸੋਚ ਲਿਆ, ਉਹ ਵੀ ਪਾਪ ਹੈ। ਤੇ ਪੁੰਨ ਕੀ ਹੈ? ਸਾਡੇ ਵੱਲੋਂ ਕੀਤੀ ਗਈ ਕੋਈ ਇਸ ਤਰ੍ਹਾਂ ਦੀ ਕਿਰਤ ਜਿਹਦੇ ਨਾਲ ਕਿਸੇ ਨੂੰ ਸਕੂਨ ਮਿਲੇ, ਜਿਹਦੇ ਨਾਲ ਕਿਸੇ ਨੂੰ ਚੰਗਾ ਲੱਗੇ, ਭਾਵੇਂ ਉਹ ਮਨ ਕਰਕੇ ਹੋਵੇ, ਬਚਨਾਂ ਕਰਕੇ ਹੋਵੇ ਜਾਂ ਕਰਮਾਂ ਕਰਕੇ ਹੋਵੇ। ਇਹ ਹੈ ਆਮ ਪਰਿਭਾਸ਼ਾ ਪਾਪ ਤੇ ਪੁੰਨ ਦੀ। ਹੁਣ ਗੁਰਮਤਿ ਵਿੱਚ ਪੁੰਨ ਕੀ ਹੈ? ਤੇ ਤੁਸੀਂ ਰੋਜ਼ ਪੜ੍ਹਦੇ ਹੋ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਗੁਣ, ਗੁਣ ਕੀ ਨੇ? ਇਹ ਕਹਿਣਾ ਵੀ ਪਰਮਾਤਮਾ ਜੀ ਤੁਸੀਂ ਬੜੇ ਚੰਗੇ ਹੋ, ਤੁਸੀਂ ਸਾਡੀ ਪਰਵਰਿਸ਼ ਕਰਦੇ ਹੋ, ਤੁਸੀਂ ਇਹ, ਚਲੋ ਉਹਦੀ ਸਿਫਤ ਹੈ, ਉਹਦੇ ਉਪਕਾਰਾਂ ਦਾ ਮੈਨਸ਼ਨ ਹੈ। ਅਸਲ ਚ ਇਹ ਹੈ ਵੀ ਅਸੀਂ ਉਹਦੇ ਵਰਗੇ ਹੀ ਹੋ ਜਾਈਏ। ਜਾਂ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਗੁਰੂ ਦੇ ਚਰਨਾਂ ਵਿੱਚ ਆ ਕੇ ਹੱਥ ਜੋੜ ਕੇ ਮੱਥਾ ਟੇਕ, ਅੰਜੁਲੀ ਦੋਵੇਂ ਹੱਥ, ਕਰ ਅੰਜੁਲੀ ਸਾਧੂ, ਸਾਧੂ ਗੁਰੂ ਦੇ ਸਾਹਮਣੇ ਏਦਾਂ, ਪੁੰਨ ਵੱਡਾ ਹੈ। ਫਿਰ ਜੇ ਬਹੁਤ ਜ਼ਿਆਦਾ ਭੀੜ ਨਹੀਂ, ਤੇਰਾ ਸਰੀਰ ਸਵਸਥ ਏ ਤੇ ਡੰਡੇ ਵਾਂਗੂ ਲੰਮਾ ਪੈ ਜਾ, ਕਰ ਡੰਡੌਤ, ਪੁੰਨ ਵੱਡਾ ਹੈ। अच्छा ये पुन की परिभाषा गुरमत विच निरूपण की गई है, दान जेड़ा दसा नवा की किरत विचों दसवंद कढ़ना है वह सानू हुकम है। मुसलमान जकात कढ़दे ने, हिंदू दान कहिंदे ने, कुछ लोग डोनेशन कहिंदे ने, चलो वह वक्री वक्री वर्डिंग है, गल एक ही है बई किरत करके इंसानियत निमित धर्म निमित लोड़वंदा निमित उहदे विचों कुछ हिस्सा कढ़ना, समाज का बोझ चुकना है, समाज ते बोझ बनना नहीं। ये गुरमत ने सानू उपदेश दिता बई तू समाज दे उत्ते, परिवार दे उत्ते, संसार दे उत्ते, कम्यूनिटी दे उत्ते बोझ बनना नहीं। जिन्ना कु बोझ तू चुक सकना वह तू चुकना है। साधारण अर्थ हो गए ता गुरमत दे परपेक विच असल दान की है, दाना सिर दान नाम दान। तू जपना है, किसे होर नू भी तू जपन ला दिता। नानक धूड़ मंगै तिस गुर सिख की, जो आप जपै अवरह नाम जपावे। ते पूजा करन दी विधि हर धर्म दी हर संपर्दा दी अपनी है। सतसंग जी साढ़े इत्थे पूजा की है, हजूर कहिंदे ने पूजा कीचै नाम त्याई, बिन नामे पूज ना होई। नाम जपना ही असल पूजा है। कोई थाली विच समग्री रख के धूफ तका के कोई होर इस तरह का वलेवा कट्ठा करके ओ जेड़ा खलजगन है वह करन दी जरूरत नहीं, वह कर्म कांड ने। ते गुरु बाबा जी ने सानू उपदेश दिता सी भी कर्म धर्म पाखंड जो दिशा है, तिन जम जा गाती लूट है, निर्वाण कीर्तन गावो करते का निमक सिमरत जित छूट है। कर्म धर्म नहीं करने, जेड़े धर्म दे नां ते तथा कथित कर्म ने सिख ने वह नहीं करने। निर्वाण कीर्तन कर, निर्वाण कीर्तन की है? आम तौर ते सानू ते इन्ना पता है भी जदों ये भाई अपना पीड़ा चुकदा है फिर वह भाई वाजे लैके आ जाते ने ते वह खोल के ते वह जिहड़ा करदे ने वह निर्वाण कीर्तन है। निर्वाण दे अर्थ ने वाशना रहत। साढ़े इस तरह भी आ संगत जिहड़ा मान करदी है ना, आ टोकरी च जिहड़ी तुसीं माया पांदे हो, ये कुछ गुरमुख ये माया अंगीकार नहीं करदे। वह वैसे साउंड ने इकोनमिक एंगल तो धन दे पक्षों उन्हां दे कारोबार ने जां लैंडलॉर्ड ने वह कहिंदे भी चलो सानू इहदी जरूरत नहीं, वह चुक के गोलक विच पा। पंथ विच एक शब्द प्रचलित हो गया ये निष्काम ने, तो ये त्याग छोटा नहीं वड्डा त्याग है, पर सिर्फ ये चिल्लर त्यागन नाल कोई निष्काम नहीं हुंदा। निष्काम दे अर्थ ने बई वह कीर्तन कर रहा है ते ओदी सुरत विच ये भी ना होवे भी महाराज मैं तेरी रोज सिर्फ सलाह करना मैनू मुक्ति दे दे। जे इन्ना कु संकल्प भी मन च आ गया ते हजूर कहिंदे ने धर्मी धर्म करह गवावे मंगे मोख द्वार। मंग कुछ भी नहीं होनी चाहिए, इनू निर्वाण कहिंदे भी कुछ नहीं चाहिए, जो तेनू चंगा लगे तेरा दिल करे भी इनू जूना विच पाना पा दे मैनू कोई प्रॉब्लम नहीं, तेरा दिल करे अपने चरणा च रखना है चरणा च रख ले, जो तैनू चंगा लगे वह मैनू चंगा लगे बस। ये निर्वाण कीर्तन है जिदे विच कोई कामना नहीं गी किसी प्रकार की। निमक सिमरत जित छूट है वो तो इहो जिहा कीर्तन इहो जी कथा इहो जिहा पाठ इहो जी सेवा अख चमकण जिन्ने समय जिन्नी भी हो जाए तो मनुख वकारा तो खलासी हासिल कर लैंदा। मैं अर्ज कर रहा सा पुन दान पूजा परमेसर हर कीरत तत् विचारे। साढ़े लई हरी दी कीर्ति करनी ही पुन है, हरी दी कीर्ति करनी ही दान है, हरी दी कीर्ति करनी ही साड़ी पूजा है। सतसंग जी असी उस वाहगुरू की सिफ सलाह करिए, धर्म की किरत करके वंड छकीए ते नाम जपीए। ये तीन सूत्री धर्म आदेश सानू वड्डे सतगुरु गुरु नानक साहब सचे पातशाह ने बख्शिश किया। काल खाए किछ हथों दे, नानक राह पछाणे से। वक्त समा मैनू ज्यादा विस्थार की आग्या नहीं दे रहा, लिहाजा मैं संखेप जीयां बेनतियां करके समाप्ति वाल आप जी नू नाल लैके तुरां। हर कीरत तत बीचारे, गुण गावत अतुल सुख पाया, ठाकुर अगम अपारे। जेड़ा वैगुरु अपहुंच है, जिसका कोई पारावार नहीं पा सकता, अंत नहीं पा सकता, उसकी सिफ सलाह करके मैनू अण तोलिया सुख प्राप्त हो गया। वो सुख जेड़ा तोलिया नहीं जा सकता। वाहिगुरु भाव बहुत ज्यादा सुख, आत्मक आनंद किवें प्राप्त होया? गुण गावत। गुण की ने? जियो पाए तन साजिया, रखिया बणत बनाए, अखी देखै जेवा बोलै, कन्नी सुरत समाए, पैरी चलै हथी करना, दिता पहने खाए, जिन रच रचया तिसे ना जाने, अंधा अंध कमाए, जां भजै तां ठीकर होवै, घाड़त घड़ी ना जाए, नानक गुरबिन नाहे पत, पत बिन पार ना पाए। ओदी तारीफ, ओदा शुकराना, महाराज तू मेरा तन बनाया, ओदे विच जिंद पाई, फिर बड़ी सोहनी जी बनतर बनाई, बड़ा सोहना मेरी कद काठी, नैन नक्श रूप रंग बख्शिश कीता, इहदे की अर्थ करोगे? रखिया बणत बनाए, तुसी कढ के वेख लो, सोहनी बनतर बनाई। फिर तू होर कृपा कीती, मैनू अखां तो दिसदा, बहुते लोकां नू दिसदा ही नहीं, जमांदरू अन्ने ने, मैनू कन्नां तो सुणदा, लोक बोले ने, जमांदरू गूंगे भी ने, जमांदरू लूले भी ने, जमांदरू लंगड़े भी ने, जमांदरू मानसिक रोगी ने, पर मेरे ते तू की तरस कीता? अखी देखै जेबा बोलै, कन्नी सुरत समाए। ये ते मेरे नाल तू कीता, मैं की कीता? जिन रच रचिया तिसै ना जाणै, ओनू मैं भुल ही गया, मैं क्या शायद सब कुछ आपे ही हो गया, पर आपे नहीं होया। हर किरत दा कोई करता हुंदा है, तेनू ईश्वर ने बनाया है, साजिया है, जियो पाए तन साजिया, जां भज्जै तां ठीक करो है। जिवें मिट्टी दा भांडा टुट जाए ते कोई फैविकोल कोई पदार्थ उहनू जोड़ नहीं सकदा, उहनू चुक के लोकी गारबेज कर देंदे, रूड़ी ते सुट देंदे, उह बेकार हो जांदा। इस तरह मनुखी भांडे नू वी कई वार मामूली जिहा ठणका लगदा है ते बबरियां टुट जांदियां ने ते असीं उसे वेले चुक के उत्थे छड्ड आउंदे आ जिहड़ी निश्चित जगह है। जिदन सारिया नू छुट्टी होवेगी उदन इहदा फ्यूनल करांगे। बौरे तो करी ना रख है कोई, तू राम नाम जप, जेडे जफियां पा पा के मिलदे ना, जे हाथ भी लग जाए तो दो तीन वरा सैंक ते जाके धोंदे ने, ते तू केड़े गलत फहमी विच तुरिया फिरना। घाड़त घड़ी ना जाए, नानक गुर बिन नाहे पत, गुरु ही तेरी लोक परलोक विच इज्जत रख सकदा है। गुरु दा शब्द, गुरु दा उपदेश समझ के कमा के ही तू जीवन सफला कर सकना। जो जन पार ब्रह्म अपने कीने, तिन का बाहुर कछ ना बिचारे। जिन्हां नूं पार ब्रह्म ने अपने बना लिया है, उन्हां दा फिर साधारण अर्थ ने भी कोई लेखे आदक दी विचार नहीं हो करदा। हुण बड़ा सौखा तरीका है भई असी अपने मन विच इह समझ लईए भी सानू पार ब्रह्म ने गुरु ने अपना बना लिया है, ते हुण साडा ते लेखा होना ही नहीं। उहनू वी पुछीए ना भी तू सानू अपना बना लिया है कि नहीं। ਆਪਣੇ ਪਤਾ ਕਿਸ ਤਰ੍ਹਾਂ ਦੇ ਹੁੰਦੇ ਨੇ, ਆਪਣੇ ਵਰਗੇ ਹੀ ਹੁੰਦੇ ਨੇ, ਪੁੱਤਰ ਪਿਓ ਵਰਗਾ ਹੁੰਦਾ ਹੈ। ਮੈਨੂੰ ਡਾਢਾ ਚੇਤਾ ਹੈ ਵੀ ਉਧਰੋਂ ਗੁਜਰਾਂ ਵਾਲੇ ਜ਼ਿਲ੍ਹੇ ਚੋਂ ਉੱਠ ਕੇ ਇੱਧਰ ਆਏ ਕਰਨਾਲ ਦੇ ਇਲਾਕੇ 'ਚ, ਅਤੇ ਵਿਰਕ ਭਾਈਚਾਰਾ ਸਾਡਾ ਉੱਥੇ ਬੈਠਾ, ਅਤੇ ਉਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਏ, ਅਤੇ ਉਹ ਸਪੀਚ ਸੀ ਉਹਨਾਂ ਦੀ, ਅਤੇ ਬਾਅਦ 'ਚ ਉਹਨਾਂ ਨੂੰ ਕਹਿਣ ਲੱਗੇ ਸੰਤ ਜੀ ਅਸੀਂ ਨਵਾਬ ਕਪੂਰ ਸਿੰਘ ਦੇ ਵੰਸ਼ਜ ਹਾਂ, ਅਤੇ ਉਹ ਬੜੇ ਨਿਧੜਕ ਸਨ, ਉਹ ਕਹਿਣ ਲੱਗੇ ਵੀ ਤੁਹਾਡੀ ਸ਼ਕਲ ਕਪੂਰ ਸਿੰਘ ਨਾਲ ਨਹੀਂ ਮਿਲਦੀ, ਕਿਉਂ ਕੇਸ ਕੱਟੇ ਹੋਏ ਸਨ ਬਹੁਤਿਆਂ ਦੇ, ਵੀ ਤੁਸੀਂ ਲੱਗਦੇ ਨਹੀਂ ਕਪੂਰ ਸਿੰਘ ਵਰਗੇ। ਵੀ ਪੁੱਤਰ ਜਿਹੜਾ ਪਿਓ ਵਰਗਾ ਲੱਗਣਾ ਚਾਹੀਦਾ, ਅਤੇ ਆਪਣੇ ਤੇ ਫਿਰ ਆਪਣਿਆਂ ਦੀ ਤੇ ਸ਼ਕਲ ਵੀ ਆਪਣੇ ਵਰਗੀ ਹੁੰਦੀ ਏ, ਅਕਲ ਵੀ ਆਪਣੇ ਵਰਗੀ ਹੁੰਦੀ ਏ, ਪਾਰ ਬ੍ਰਹਮ ਵਰਗੇ ਅਸੀਂ ਹੋ ਜਾਈਏ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਹਾਂਜੀ ਉਸ ਤਰ੍ਹਾਂ ਦੇ ਹੋ ਜਾਈਏ, ਫਿਰ ਤੇ ਸਾਡਾ ਕੋਈ ਲੇਖਾ ਨਹੀਂ ਵਿਚਾਰਿਆ ਜਾਣਾ, ਤੇ ਜੇ ਸਾਡੀਆਂ ਕਰਤੂਤਾਂ ਉਹਦੇ ਤੋਂ ਜੁਦਾ ਨੇ ਤੇ ਮੈਨੂੰ ਖਿਮਾ ਕਰਨਾ, ਫਿਰ ਆਪਣੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਏ, ਫਿਰ ਠੀਕ ਹੈ, ਕੌਣ ਰੋਕਦਾ। ਨਾਮ ਰਤਨ ਸੁਣ ਜਪ ਜਪ ਜੀਵਾਂ, ਹਰ ਨਾਨਕ ਕੰਠ ਮਜਾਰੇ। ਨਾਮ ਰਤਨ, ਵਾਹਿਗੁਰੂ ਦਾ ਰਤਨਾਂ ਤੋਂ ਵੀ ਕੀਮਤੀ ਨਾਮ, ਵਾਹਿਗੁਰੂ ਗੁਰਮੰਤਰ, ਮੂਲ ਮੰਤਰ, ਗੁਰੂ ਉਪਦੇਸ਼, ਗੁਰੂ ਸ਼ਬਦ, ਸੁਣ ਸੁਣ ਕੇ, ਸੁਣ ਸੁਣ ਜੀਵਾਂ ਤੇਰੀ ਬਾਣੀ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਨਾਮ ਰਤਨ ਸੁਣ ਜਪ ਜਪ ਜੀਵਾਂ, ਆਤਮਕ ਜੀਵਨ ਜਿਉਣਾ, ਐਸਾ ਨਹੀਂ ਵੀ ਜਿਹੜੇ ਨਾਮ ਨਹੀਂ ਜਪਦੇ ਉਹ ਮਰ ਜਾਂਦੇ ਨੇ, ਮਨਮੁੱਖ ਜ਼ਿਆਦਾ ਜਿਉਂਦੇ ਨੇ। ਇੱਥੇ ਗੱਲ ਸਰੀਰਕ ਜੀਵਨ ਦੀ ਨਹੀਂ ਹੋ ਰਹੀ, ਆਤਮਕ ਜੀਵਨ ਦੀ ਹੋ ਰਹੀ ਹੈ। ਹਰ ਨਾਨਕ ਕੰਠ ਮਜਾਰੇ, ਗੁਰੂ ਅਰਜਨ ਸਾਹਿਬ ਦਾ ਫਰਮਾਨ ਹੈ ਕਿ ਮੈਂ ਤੇ ਕੰਠ ਆਪਣੇ ਗਲੇ ਵਿੱਚ ਹੀ ਉਸ ਨੂੰ ਵਸਾਇਆ ਹੋਇਆ ਹੈ, ਗੁਰੂ ਦੇ ਬਚਨਾਂ ਨੂੰ, ਗੁਰੂ ਉਪਦੇਸ਼ ਨੂੰ, ਗੁਰਬਾਣੀ ਨੂੰ, ਵਾਹਿਗੁਰੂ ਦੇ ਸਿਮਰਨ ਨੂੰ, ਤੇ ਇਸ ਪ੍ਰਕਾਰ ਫਿਰ ਹੁਣ ਮੇਰਾ ਕੋਈ ਲੇਖਾ ਨਹੀਂ ਹੈ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ, ਰਾਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ, ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਸਾਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ, ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰੇ ਅਨਾਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜੀਓ ਪਿੰਡ ਸਾਬ ਤੇਰੀ ਰਾਸ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰੁਣਾਉਣ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ

ਨਿਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਨਾਦੀ ਕਮਾਈ ਦਾ ਧਿਆਨ ਰੱਖੇ। ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ। ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਏ ਦੇਖ ਤੇਗ ਫਤਿਹ। ਬਿਰਧ ਕੀ ਪੈਜ ਬੰਧ ਕੀ ਜੀ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੇ ਓਟ ਸੱਜੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਬਾਰ ਮਿਹਰਾਂ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ। ਉਪਰੰਤ ਆਪ ਜੀ ਨੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ। ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ ਹੁਕਮਨਾਮੇ ਦੀ ਸ਼ਬਦ ਵਿਚਾਰ, 6 ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ। ਸਮੁੱਚੀਆਂ ਸੇਵਾ ਮਨ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਸੰਗਤ ਦੀ ਹਾਜ਼ਰੀ ਤੁਲ ਫਲਪੇਟਾ ਕੀਤੀ, ਦਾਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਰਾਜਵਿੰਦਰ ਕੌਰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ, ਬਖਸ਼ੋ ਬੇਨਤੀਆਂ ਗੁਰਮਸਰ ਪ੍ਰਵਾਨ ਕਰਨੀਆਂ, ਸਹੀ ਪਿਆਰੇ ਮੇਲ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰਸਿੱਖੀ ਜੀ ਨਾਮ ਦਾਨ ਬਖਸ਼ਣ ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ ਆਹ ਹੁਣ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਹਲੇ ਜਾ ਰਹੀ ਹੈ ਪਿੱਤਰ ਬਾਣੀ ਰਾਹੀਂ ਜੁੜਨਾ ਕਰੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣ ਲੱਗੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗਉੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਸੰਪਰ ਏਕੈ ਨਾਮ ਜਪਤਿਆ ਗਣਤਿਆ ਅਨੇਕੈ ਵੇਦ ਪ੍ਰਾਣ ਸਿਮਰਤ ਸੁਦ ਅਖਰ ਕਿਨੇ ਰਾਮ ਨਾਮ ਇੱਕ ਆਖਰ ਕਿਣ ਕਾਗ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ ਕਾਂਖੀਏ ਕੈ ਦਰਸ ਤਿਹਾਰੋ ਨਾਨਕੁਨ ਸੰਗ ਮੋਹੇ ਅਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਣ ਨ ਲਾਗੈ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ

ਅਵਸਥਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਬਸੇ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਨ ਸਤਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਨ ਸੁਖ ਵਿਹਾਵੇ ਪ੍ਰਭ ਕੋ ਸਿਮਰੇ ਤਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਣਦਕ ਨੇਰੇ ਪ੍ਰਭ ਕੋ ਸਿਮਰੇ ਬਸੇ ਹਰਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਆਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਣਹਦ ਚੁਨ ਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਣਾ ਸਿਮਰ ਸਿਮਰ ਹਰ ਕਾਰਨ ਕਰਨ ਹਰ ਸਿਮਰਨ ਕੀਓ ਸਗਲੇ ਆਕਾਰ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਤੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸੁਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸਕੁਲ ਹੋਵੇ ਅਤ ਪਾਰੀ ਹਰ ਕੋ ਨਾਮ ਖਿਨ ਮਹੇ ਉਧਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਹਨੇਰੇ ਸਭ ਸੇਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਸੁਖੀਆ ਲਾ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮੈ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਅਗਾਵੇ ਜੈ ਮਾਰ ਗਿਓ ਜਾਤਿ ਅਕੇਲਾ ਤੇ ਹਰ ਨਾਮ ਸੰਗੋਤ ਸੁਹੇਲਾ ਐਸਾ ਨਾ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਪਰਾਹੀ ਅਨਕ ਵਿਘਨ ਜਯਾ ਸਿੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੂਣ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹਉ ਮਹਿਲਾ ਮਲ ਕਬੂ ਨਾ ਧੋਵੇ ਹਰ ਕਾ ਨਾਮ ਕੋਟ ਪਾਵ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧੁ ਕੈ ਸਾਂਗ ਜੈ ਮਾਰ ਕੇ ਗਣੇ ਜਾਏ ਨਾ ਕੋਸਾ ਹਰ ਕਾ ਨਾਮ ਹਾ ਸੰਗ ਤੋਸਾ ਜੈ ਪੈਂਡੇ ਮਹਾਂਤ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬਹੁ ਘਾਮ ਤੇ ਹਰ ਕੇ ਨਾਮ ਕੀ ਤੁਮੀ ਉੱਪਰ ਸ਼ਾਮ ਜਹਾਂ ਤ੍ਰਿਖਾ ਮਣ ਤੋ ਜੇ ਕਰ ਖਾਏ ਤਹੇ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਜਨਾ ਕੀ ਬਰਤਨ ਨਾਮ ਸੰਜਨਾ ਕੇ ਮਨ ਬਸੁਰਾ ਅਮਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਰਖਦ ਸਾਧਕ ਮਾਤਰ ਜਨ ਕੇ ਰਣਾਮ ਨਿਧਾਨ ਪਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੇ ਹਰ ਕਾ ਨਾਮ ਜਨ ਕੋ ਮੁਕਤ ਜੁਗ ਤਰ ਕੈ ਨਾਮ ਜਨ ਕੋ ਤ੍ਰਿਪਤ ਭੁਗ ਤਰ ਕਾ ਨਾਮ ਜਨ ਕਾ ਰੂਪ ਰੰਗ ਰਣਾਮ ਜਪਤ ਕਪ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗਰ ਨਾਮ ਜਪਤ ਕਛ ਨਾਹੇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਉੜ ਸੁਤਾਣੀ ਹਰ ਪ੍ਰਤਾਪ ਜਨ ਅਵਰਣਾ ਜਾਣੀ ਓਤਪੁਰ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆੜ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ

ਤਿਉ ਤੁਮਾਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕੈ ਛਿਅਵਰਣਾ ਹੋਏ ਨਾਨਕ, ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖੜ ਸਾਤਰ ਸਿਮਰਤ ਵਖਿਆਣ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗਮਨ ਮੱਧੇ ਫਿਰਿਆਣਕ ਪ੍ਰਕਾਰ ਕੀਏ, ਬਹੁ ਜਤਨਾ ਪੁੰਨ ਦਾਨ ਹੋਮੇ, ਬਹੁ ਰਤਨਾ ਸਰੀਰ ਕਟਾਏ।

ਕਾਰਾ ਤੀਵਰਤ ਨੇਮ ਕਰੇ ਬਾ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ ਨਾਉ ਖੰਡ ਪ੍ਰਥਮੀ ਫਿਰੈ ਚਰ ਜੀਵੈ ਮਾ ਦਾਤ ਪੀਸਰ ਥੀ ਵੈਗਨ ਮੈਂ ਹੋਮਤ ਪ੍ਰਾਨ ਕਨਕਸ ਵੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਬਵਾਸਣ ਜੈਰ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸਰੀਰ ਕੁਟਾਵੇ ਤੋ ਪੀਓ ਮੈਂ ਮੈਲ ਨਾ ਜਾਵੇ ਅਰਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਣਾ ਤੀਰਥ ਦੇ ਛੁਟੇ ਗੁਰਬ ਗਮਾਨਣਾ ਮਨ ਤੇ ਹੁਟੈ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮਹਿਲ ਨਾ ਤਣ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਜਲ ਧੋਵੇ ਬਹੁ ਦੇ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਅਰਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਨਪ ਜਮ ਕਾ ਭਉ ਵਿਆਪੇ ਅਨਕ ਯਤਨ ਕਰ ਤ੍ਰਿਸਨਾਂ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝਾਏ ਕੋਟਿ ਭਾਵ ਦਰਗੇ ਨਹੀਂ ਸਿਜਾਏ ਛੂੜ ਸੁਨਾਹੀ ਉਪਿਆਲ ਮੋਹਿ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗ ਹਉਮੈ ਛੋਰੇ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰਾਏ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੇ ਬਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਂ ਕਾ ਮਨ ਸਗਲ ਕੀ ਰੀਨਾ ਰਰ ਨਾਮ ਤਿੰਨ ਘੜ ਘੜ ਚੀਨਾ ਮਣ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਗਲ ਸ੍ਰੇਠ ਸਾਜਨਾ ਸੁਖ ਦੁਖ ਜਨ ਸਮਦਰੇ ਟੇਤਾ ਨਾਨਕ ਪਾਪੋ ਨੀ ਲੇਪਾ ਨਿਰਧਨ ਕੋ ਤਨ ਤੇਰੋ ਨਾਉ ਨਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗਿਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਔਰ ਨਾ ਜਾਣ ਸੁਕੋਏ ਸਰਵ ਧਰਮ ਸ੍ਰੇਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਉਦਮ ਪਲਾਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜਹ ਘਟ ਵਸੇ ਅਰਨਾਮ ਸਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਵਿਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਸਤਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸਹਿਨ ਮੁਖ ਅਪਿਆਉ ਬੈਠ ਕਉ ਦੈਣ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਉ ਤੋ ਨਾਨਕ ਸੀ ਜੈ ਜੈ ਪ੍ਰਸਾਦ ਧਾਰੀ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਣਤਾ ਸੰਗ ਸਹਿ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁਲਾ ਜੈ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦੰਤ ਜੋ ਰਾਖਣ ਆਰ ਤਿਸਿਓ ਪ੍ਰੀਤ ਨਾ ਕਰੈ ਗਵਾਰ।

ਕੀ ਟਹਿਲ ਪਾਵੇ ਦਰ ਕੇ ਮਾਨ ਤੇ ਸਿਵ ਸਾਰੇ ਮੁਗਦੇ ਜਾਨ ਸਦਾ ਸਦਾ ਭੂਲਨ ਹਾਰ ਨਾਨਕ ਰੱਖ ਨਾਰ ਉਪਾਰ ਰਤਨ ਤਿਆਗ ਕੌਡੀ ਸੰਗ ਰਚੇ ਸਾ ਛੋੜ ਝੂਠ ਸੰਗ ਮਚੇ ਜੋ ਛੱਡਣਾ ਸੁਅਤਰ ਕਰਮਾਨੇ ਜੋ ਵਣ ਸੋ ਦੂਰ ਪਰਾਨੇ ਛੋੜ ਜਾਏ ਤਿਸਕਾ ਸ੍ਰਮ ਕਰੇ ਸੰਗ ਸੁਹਾਈ ਤਿਸ ਪਰ ਹਰੇ ਚੰਦਨ ਲੇ ਪਿਓ ਤਾਰੇ ਤੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਕੂ ਮੈਂ ਪਤਤ ਬਿਕਰਾਲ ਨਾਨਕ ਕੱਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ ਬਾਰ ਭੇਖੇ ਅੰਤਰ ਮਲ ਮਾਇਆ ਸ਼ਬ ਸੁਨਾਏ ਕਛ ਕਰੇ ਛੁਪਾਇਆ ਬਾਰ ਗਿਆਨ ਧਿਆਨ ਸੁਨਾਨ ਅੰਤਰ ਵਿਆਪੇ ਲੋਭ ਸੁਭਾ ਅੰਤਰ ਅਗਨ ਬਾਰ ਤਨ ਸੁਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾਂ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸੁਮਾਤ ਸੁਨ ਅੰਦਾ ਕੈਸੇ ਮਾਰਗ ਪਾਵੇ ਕਰ ਗਏ ਲਿਹੁੜ ਨਿਭਾਵੇ ਕਹਾਂ ਬਜਾਰਤ ਬੂਜੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੇ ਗੋਂਗਾ ਜਤਨ ਕਰੇ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵੇ ਨਾ ਚੀਤ ਜੋ ਬਰਾਈ ਤਾਂ ਸਿਉਂ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੇ ਅਣਦ ਕਿਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨਿਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ

ਰੋਸ ਕਰਾਏ। ਆਪਣੀ ਪ੍ਰਤੀਤ ਆਪ ਹੀ ਖੋਵੈ, ਬੋਰਸ ਕਾ ਵਿਸ਼ਵਾਸ ਨਾ ਹੋਵੇ। ਜਿਸ ਕੀ ਬਸਤ ਸੇ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਣ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਤ ਮਾਇਆ ਕੇ ਹੇਤ, ਸਰਪਰੋਵਤ ਜਾਣ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਣ ਸਿਉ ਮਨ ਪਸ਼ੁ ਤਾਵੇ। ਜੋ ਦਿਸੇ ਸੋ ਚਾਲਣ ਹਾਰ, ਲਪਟ ਰਹਿ ਉਤੇ ਆਂਦੇ ਅੰਧਾਰ। ਬਟਾਉ ਸੋ ਜੋ ਲਾਵੇ ਨੇਹ, ਤਾਂ ਕੋ ਹਾਥ ਨ ਆਵੇ ਕੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਮੈਂ ਮਮਤਾ ਮਾਇਆ। ਮਿਥਿਆ ਰਾਜੋ ਬਣ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਾਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸੀ ਉਪਰ ਕਰਤ ਗੁਮਾਨ। ਅਸਤਰ ਭਗਤ ਸਾਧਕੀ ਸਰਣ, ਨਾਨਕ ਜਪ ਜਪ ਜੀਵੇ ਅਰ ਕੇ ਚਰਨ। ਮਿਥਿਆ ਸਰਵਣ ਪਰ ਨਿੰਦਾ ਸੁਨੇ, ਮਿਥਿਆ ਹਸਤ ਪਰ ਦਰਭ ਕੋਹਿਰੇ। ਮਿਥਿਆ ਨੇਤਰ ਪੇਖਤ ਪਰ ਤਿਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸੁਵਾਦ। ਮਿਥਿਆ ਚਰਨ ਪਰ ਬੇਕਾਰ ਕੋ ਧਾਵਹਿ, ਮਿਥਿਆ ਮਨ ਪਰ ਲੋਭ ਲਭਾਵਹਿ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸਲੇਤ ਬੇਕਾਰਾ। ਬਿਨ ਬੂਝੇ ਮਿਥਿਆ ਸਭ ਹੈ, ਸਬਲ ਦੇ ਨਾਨਕ ਕਰ ਨਾਮ ਲੈ। ਬਿਰਥੀ ਸਾਗਤ

ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਾਨੀ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰ ਬੀਨ ਬਾਰ ਭੇਖ ਨਾ ਕਾਹੂ ਭੀ ਨਵਰ ਅਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੈ ਜਿਸ ਕੇ ਅੰਤਰ ਬਸੇ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਭਾਵ ਸਿਆਨਵ ਸਗਲ ਤੇ ਰਹਿਤ ਸਭ ਕਛ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲਏ ਲੜ ਲਾਏ ਥਣ ਥਨੰਤਰ ਆ ਸੁਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ

ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤੇ ਠਾਕਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆੜ ਪੈਰ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ ਜੈ ਪ੍ਰਸਾਦ ਪਾਠ ਪਟੰਬਰ ਹੰਢਾਵੇ ਤਿਸੇ ਤਿਆਗ ਤਿਵਰ ਲੁਭਾਵੇ ਜੇ ਪ੍ਰਸਾਦ ਸੁਖ ਸੇ ਸੁਈ ਜੈ ਮਨ ਆੜ ਪੈਰ ਤਾਂ ਕਾ ਜਸ ਗਾਵੀ ਜੈ ਜੈ ਪ੍ਰਸਾਦ ਸਭ ਕੋ ਤੁਝ ਸਭ ਕੋ ਮਾਨੇ ਮੁਖ ਤਾਂ ਕੋ ਜਸ ਰਸਨ ਬਖਾਨੇ ਜੈ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਕੇ ਮਾਨ ਪਾਵੇ ਨਾਨਕ ਪਾਤ ਸੇਤੀ ਘਰ ਜਾਵੇ ਜੈ ਪ੍ਰਸਾਦ ਅਰੋਗ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜੈ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭ ਤਾਂਕੇ ਜੈ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੈ ਪ੍ਰਸਾਦ ਪਾਈ ਦੁਰਲੱਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਹੈ ਜੈ ਪ੍ਰਸਾਦ ਆਪੂਖਨ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੈ ਪ੍ਰਸਾਦ ਅਸਵਸ ਤੇ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੈ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਨਾਈ ਉੜਤ ਬੈਠਤ ਸਦ ਤਿਸੇ ਧਿਆਈ

ਭੁੱਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁਖ ਸਹਿਜੇ ਵਸਨਾ ਜੈ ਪ੍ਰਸਾਦ ਹਸਤ ਕਰ ਚਲੈ ਜੈ ਪ੍ਰਸਾਦ ਸੰਪੂਰਨ ਫਲੈ ਜੈ ਪ੍ਰਸਾਦ ਪਰਮ ਗਤ ਪਾਵੇ ਜੈ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਂ ਰਾਚ ਜੈ ਪ੍ਰਸਾਦ ਸਭ ਕੀ ਗਾ ਧੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੇ ਸੁਨਾਹੂ ਆਪ ਗੁਆਏ ਸਵਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤਿ ਉੱਤਮ ਹੋਏ ਸਰਬਨ ਦਾਨ ਪ੍ਰਭ ਤੇਰੀ ਮੈਂ ਆਪ ਕਛੂ ਨ ਕਿਨੂੰ ਲਇਆ ਜਿਤ ਜਿਤ ਲਾਵੋ ਤਿਤ ਲੱਗੇ ਅਰਨਾਥ

ਜੋ ਜੋ ਕਹੇ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੀ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੇ ਸੰਗ ਬੁਝੇ ਭ੍ਰਮ ਨੇਰਾ

ਆ ਸੁਹੇਲਾ ਸਾਸੰਗ ਬਿਛੜ ਤਰ ਮੇਲਾ ਜੋ ਇੱਛੈ ਸੋਈ ਫਲ ਪਾਵੇ ਸਾਧੂ ਕੈ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਕੁਦਰੇ ਸਾਧ ਸੁਨ ਰਸੈ ਸਾਧਕ ਸੰਗ ਸੁਨ ਹਰਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨਾ ਬਣ ਤੇ ਬਿਸਰੇ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੇ ਪ੍ਰਾ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ

ਸਾਧੂ ਕੀ ਮਹਿਮਾ ਵੇਦਨਾ ਜਨ ਜੇਤਾ ਸੁਣੇ ਤੇ ਤਬ ਖਿਆਨੇ ਸਾਧਕ ਉਪਮਾ ਤੇ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਜਤੇ ਉੱਚੀ ਸਾਧਕੀ ਸੋਭਾ ਮੂਜਤੇ ਮੂਚੀ ਸਾਧਕੀ ਸੋਭਾ ਸਾਧ ਬਣਿਆਈ ਨਾ

ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਿਆ ਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿੜ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਣ। ਬ੍ਰਹਮ ਗਿਆਨੀ ਕੈ ਧੀਰ ਜੇਕ ਜੁੰਬ ਸਦਾ ਕੋ ਖੋਦੇ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉਂ ਪਾਵ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲਾਂ ਲਾਗੇ ਜਲਾ। ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾ ਜੈਸੇ ਧਰਿ ਉਪਰ ਆਕਾਸ। ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ। ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇਜਨ ਭਏ ਨਾਨਕ ਜਿਨ ਪ੍ਰਵਿਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀ ਨਾਤ ਮਰਸ। ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਇਆ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ। ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ

ਭਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ।

ਕਿਰਪਾਲ ਸਭ ਉਪਰੋਪਤ ਸਭ ਉਪਰੋਪਤ ਕਿਰਪਾਲ ਆਪ ਦ੍ਰਿੜੇ ਅਵਰੇ ਨਾਮ ਜਪਾਵੇ ਨਾਨਕਿਓ ਬੈਸਨੂ ਪਰਮ ਗਤ ਪਾਵੇ ਭਗਵਤੀ ਭਗਵੰਤ ਕਾ ਰੰਗ ਸਗਲ ਤਿਆਗੇ ਦੁਇਟਕਾ ਸੰਗ ਮਨਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੇ ਤਿਸ ਭਗਵਤੀ ਕੀ ਮਾਤੀ ਉੱਤਮ ਹੋਵੇ ਭਗਵੰਤ ਕੀ ਟਾਲ ਕਰੇ ਨਿਤ ਨੀਤ ਮਾਨ ਤਨ ਅਰਪੇ ਬਿਸਨ ਪ੍ਰੀ ਤਰ ਕੇ ਚਰਨ ਹਿਰਦੇ ਵਸਾਵੇ ਨਾਨਕ ਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪਰ ਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੂਣ ਨ ਆਵੇ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੇ ਅਸਥੂਲ ਚੌਵਰਣਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਰਣਾ ਮੈਂ ਜਪੇ ਕੋ ਨਾਮ ਜੋ ਜਪ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੇ ਪਾਸ ਪ੍ਰੇਤ ਮੁਗਧ ਪਾਥਰ ਕੋ ਤਾਰੇ ਸਰਬ ਰੋਗ ਕਾ ਖੁਦ ਨਾਮ ਕਲਿਆਂ ਰੂ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ

ਲਾਗਾ ਰੰਗ ਜਿਨ ਕੋਇ ਆਪ ਸੋ ਪ੍ਰਸਾਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਬਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਇਕ ਇਕ ਓਂਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਬ੍ਰਹਮ ਸਮਾਤਾ ਕਾਂਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾ ਤਿਨੋ ਵਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸੁਮਾਵੇ ਆਪਣੇ ਜਨ ਕੋ ਸਾਥ ਸਾਥ ਸੰਵਾਰੇ ਨਾਨਕ ਪਰਮੇਸ਼ਰ ਕੇ ਪਿਆਰੇ।

ਕਬੂ ਸੋਗ ਹਰਖ ਰੰਗ ਹਸੈ ਕਬੂ ਨਿੰਦ ਚਿੰਦ ਵਿਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਿਆ ਮਿਲਾਵਣ ਹਾਰ ਕਬੂ ਨਿਰਤ ਕਰੇ ਬਪਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋਤਰ ਵਾਲ ਕਬੂ ਹੋਏ ਵੈ ਬੜ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮੈਂ ਆਵੇ ਕਬੂ ਭਲਾ ਭਲਾ ਕੁਹਾਵੇ ਜਿਉ ਪ੍ਰਭ ਰਾਖੇ ਤਿਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੁਣ ਧਾਰੀ ਲਾਵੇ ਧਿਆਨ ਕਬੂ ਤਟ ਤੀਰਥ ਸਨਾਨ ਕਬੂ ਸਿੱਧ ਸਾਧਕ ਮੁਖ ਗਿਆਨ ਕਬੂ ਕੀਟ ਪਤੰਗ ਹਸ ਕਬੂ ਕੀਟ ਹਸਤ ਪਤੰਗ ਜੀਆ ਅਨਕ ਜੂਣ ਭਰਮੇ ਭਰਮਈਆ ਨਾਨਾ ਰੂਪ ਜਿਉਂ ਸੁਭਾਗੀ ਦੁਖਾਵੇ ਜਿਉਂ ਪ੍ਰਭਾਵੇ ਤਵੇ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਣਾ ਕੋਏ ਕਬੂ ਸਾਧ ਸੰਗਤ ਹੋ ਪਾਵੇ ਉਸੇ ਸਥਾਨ ਤੇ ਬੌਰਣ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸੇ ਸਥਾਨ ਕਾ ਨਹੀਂ ਵਿਨਾਸ਼

ਅਵਤਾਰ ਰਾਸ਼ਟਰਪਤੀ ਸੰਤ ਕਹਿ ਦੁਖਣ ਯਾਰ ਜਾ ਘਟੈ ਸੰਤ ਕਹਿ ਦੁਖਣ ਜਮ ਤੇ ਨਹੀਂ ਛੁੱਟੈ ਸੰਤ ਕਹਿ ਦੁਖਣ ਸੁਖ ਸਭ ਜਾਏ ਸੰਤ ਕਹਿ ਦੁਖਣ ਨਰਕ ਮੈਂ ਪਾਏ ਸੰਤ ਕਹਿ ਦੁਖਣ ਮਤ ਹੋਏ ਮਲੀਨ ਸੰਤ ਕਹਿ ਦੁਖਣ ਸੋਭਾ ਤੀਨ ਸੰਤ ਕਹਿ ਹੱਥੇ ਕੋ ਰੱਖੈ ਨਾ ਕੋਏ ਸੰਤ

ਪਾਤਸ਼ਾਹ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚੇਤੇ ਆਵੇ ਸੋ ਸੰਤ ਸੁਹੇਲਾ ਨਹੀਂ ਦੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਹੁ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤਾ ਸੋਧਤਾ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੇ ਆਪਣ ਚਲਤਾ ਪੀ ਕਰੇ ਆਵਣ ਜਾਵਣ ਦ੍ਰਿਸ਼ਟਿਅਣ ਦ੍ਰਿਸ਼ਟਿ ਆਗਿਆ ਘਰ

ಸಗಲ ಸಂಸಾರದ್ರೆ ತನಮಂತ ಪ್ರಭುಕೆ ಸೇವಕ ಸಗಲೆಯೋದಾರಣ ಪ್ರಭುಕೆ ಸೇವಕ ದುಃಖ ವಿಸಾರಣ ಆಪೇ ಮೇಲೇ ಕೃಪಾಲ ಗುರು ಕಾ ಸಬ ಜಪੈ ನಿಹಾಲ ಉನ್ಕೀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਵਡ ਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਅਰ ਸੰਗ ਸਹਿ ਸੁਭਾਏ ਹੋਵੇ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਟਾਨਾ ਜੇਤੇ ਬਜੇ ਤੇ ਸਮਾਏ ਸਮਾਏ ਸੋਖਣ ਧਾਨ ਨੂੰ ਬਣਿਆ ਆਪ

ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਣਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਏ ਰੇ ਮਨ ਮੇਰੇ ਸਦਾਰ ਜਾਪ ਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਨੀ ਲੋਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋ ਸਗਲ ਘੱਟ ਸੋ ਹੈ ਤਰਵੰਤਾ ਏ ਕਿਆ ਕੋ ਗਰਬੇ ਜਾਂ ਸਭ ਕੇ ਤਿਸਕਾ ਦੀਆ ਦਰਬੇ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋਏ ਵਹਿ ਦਾ ਤਾਰ ਤਿਸ ਦੇ ਨਾਰ ਜਾਣੇ ਗਾਵਾਰ ਜਿਸ ਗੁਰ ਪ੍ਰਸਾਦ ਉੱਟੇ ਆਉ ਰੋਗ ਨਾਨਕ ਸੋ ਜਨ ਸਦਾ ਰੋਗ ਜਿਉ ਮੰਦਰ ਕੋ ਥਾਮੇ ਥੰਮਣ ਤਿਉ ਗੁਰ ਕਾ ਸ਼ਬਦ ਮੰਨਿਆ ਸਥੰਮਣ ਜਿਉ ਪਾਖਾਣ ਨਾਵ ਚੜ ਤਰੇ ਪ੍ਰਾਨੀ ਗੁਰ ਚਰਨ ਲਗਤ ਨਿਸਤਰੇ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਛੋ ਧੂਰ ਨਾਨਕੀ ਅਰ ਲੋਚਾ ਪੂਰ ਮਨ ਮੂਰ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਸੁਖ ਦੁਖ ਪ੍ਰਭ ਦੇਵ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੇ ਚਿਤਾਰ

ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਂ ਜਿਵ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਬ ਸੰਤ ਹੈ ਸੰਗ ਚਾਲ ਵਰਤਿਆ ਵਿਖਿਆ ਜੰਜਾਲ ਧਨ ਧਨ ਕੈ ਸਭ ਕੋਇ ਮੁਖ ਉਜਲਰ ਦਰਗੇ ਸੋਏ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕੈ ਸਦ ਬਲਿਹਾਰ ਹੈ ਚਰਨ ਸਾਦ ਕੇ ਧੋਏ ਧੋਏ ਪੀਵਰ ਪ੍ਰਸਾਦ ਕੋ ਆਪਣਾ ਜੀ ਉਹ ਸਾਧ ਕੇ ਧੂਰ ਕਰੋ ਸਨਾਨ ਸਾਧੀ ਉੱਪਰ ਜਾਈਏ ਕੁਰਬਾਨ ਸਾਧ ਸਿਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓੜ ਗਈ ਸੰਤੇ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਬਨ ਧਾਰ ਜੰਗ ਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੀ ਤਿਸ ਕਾਵ ਕਰਨੇ ਯੋਗ ਤਿਸ ਬਿੰਦੂ ਸਭ ਕਿਛ ਤਿਸ ਕਾਵ ਕਰਨੇ ਯੋਗ ਤਿਸ ਬਿਨ ਦੂਸਰੋ ਆਨਾ ਹੋਊਗਾ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤਿਉਜ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਂ ਕੇ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾਂ ਕੇਰਦੇ ਕੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ

ਤਿਸੇ ਬੁਝਾਏ ਨਾਨਕਾ ਜਿ ਸੋਵੈ ਸੋ ਪ੍ਰਸਾਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੋ ਕੀ ਤੂੰ ਪ੍ਰੀਤ ਆਗ ਤੇਤੇ ਪਰੇ ਨਾਹੀ ਕਿਛ ਕੋਇ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂਦ ਸਾਤ ਰੇਕੀ ਚਰਣੀ ਪਾਓ ਨਾਨਕ ਮਨ ਇਹੋ ਨਰਾਓ ਮਨਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋ ਗਰਨ ਪਰਨ ਜਾਂਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨਰੂਪ ਮੰਗਲ ਸਦ ਜਾਂਕੇ ਸਰਬਥੁਗ ਸੁਣੀਏ ਘਰ ਤਾਂ ਕੈ ਰਾਜ ਮੈਂ ਰਾਜਯੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਤਿਆ ਤੈ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨ ਪਾਇਆ ਜਾਂ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕਹਿ ਜਾਣੇ ਪੂਤ ਸਗਲ ਬਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵੈ ਸੇ ਤਹ ਗੁਣ ਮੈਂ ਜਾਂਕੋ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਉਚਨੀ ਤਿਸਕੇ ਅਸਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਂਕੇ ਰੰਗ ਨਾਨਾ ਭੇ ਕਰੇ ਇਕ ਰੰਗ ਨਾਨਾ ਬਿਦਕੀ ਨੋ ਵਿਸਤਾਰ ਪ੍ਰਭ ਨਾ ਸੀਏ ਕੁੰਕਾਰ ਨਾਨਾ ਚਲਤ ਕਰੇ ਖਨਮਾਏ ਪੂਰਿਓ ਪੂਰਨ ਸਭ ਠਾਏ ਨਾਨਾ ਬਿਦਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਕਰਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਬੇਦ ਪੁਰਾਣ ਨਾਮ ਕੇ ਧਾਰੇ ਸੁਰਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲੇ ਆਕਾਰ

ਪਾਏ। ਰੂਪ ਸਤਿਜਾਂ ਕਾ ਸਤਿ ਸਥਾਨ, ਪੁਰਖ ਸਤਿ ਕੇਵਲ ਪ੍ਰਧਾਨ, ਕਰਤੂਤ ਸਤ ਸਤਿਜਾਂ ਕੀ ਬਾਣੀ, ਸਤਿਪੁਰਖ ਸਾ ਮਹਿ ਸਮਾਨੀ, ਸਤ ਕਰਮ ਜਾਂ ਕੀ ਰਚਨਾ, ਸਤ ਮੂਲ ਸਤ ਸਤਿ ਉਤਪਤ, ਸਤਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਾ ਭਲੀ, ਸਤਨਾਮ।

ਦੇਖੇ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਇਓ ਦਾਤੇ ਦੋ ਕਾਟਨ ਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵ ਸੋਵਟ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤ

ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਬ੍ਰਹ ਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂ ਬਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ।

ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨਿੱਕੀ ਕੀਰੀ ਮੈਂ ਕਲ ਰਾਖੇ, ਭਸਮ ਕਰੇ ਲਸਕਰ ਕੋਟ ਲਾਖੇ, ਜਿਸਕਾ ਸਾਸ ਨਾ ਕਾਢਤੇ ਆਵ ਤਾਂ ਕੋ ਰੱਖ ਦੇ ਕਰ ਹਾਥ, ਮਾਨਸ ਯਤਨ ਕਰਤ ਭਾਂਤ, ਤਿਸਕੇ ਕਰਤ ਬਿਰਥੇ ਜਾਤ, ਮਾਰੇ ਨਾ ਰਾਖੇ ਵਰਣਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਏ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲੱਖ ਵਡਾਣੀ, ਬਾਰ ਬਾਰ ਪ੍ਰਭ ਜਪੀਏ, ਪੀ ਅਮ੍ਰਿਤੇ ਹੋ ਮਨ ਤਨ ਤ੍ਰਪੀਏ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛੇ ਵਰਣਾ ਹੀ ਦ੍ਰਿਸ਼ਟ ਆਇਆ।

ਵਾਸ਼ਟ ਪਰੀ ਸਤਿਗੁਰ ਸੇਖੀ ਕਰੇ ਪ੍ਰਤਪਾਲ ਸਿਵ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰਾਏ ਗੁਰਬਚਨੀ ਅਰਨਾਮ ਉਚਰਾਏ ਸਤਿਗੁਰ ਸੇਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸੇਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਏ ਸਤਿਗੁਰ ਸਿੰਘ ਕਾਲਤ ਬਲਤ ਸੁਵਾਰੇ ਨਾਨਕ ਸਤਿਗੁਰ ਸੇਕੋ ਜੀ ਨਾਲ ਸਮਾਰੇ ਗੁਰ ਕੀ ਗ੍ਰਹਿ ਸੇਵਕ ਜੋਰੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕੱਛ ਨਾ ਜੁਨਾਵੇ ਹਰ ਨਾਮ ਹਿਰਦੇ ਸਦ ਧਿਆਵੇ ਮਨ ਵੇਚੇ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਏ ਨਿਕਾਮੀ ਤਿਸਕੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬਿਸ ਬਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਅਰਨਾਵ ਅਨਕਬਾਰ ਗੁਰ ਕੋ ਬਲ ਜਾਉ ਸਰਬਨ ਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਣਪ ਲਿਆ ਨਾ ਜਾਈਏ ਨਾਨਕ ਐਸਾ ਗੁਰ ਵੱਡ ਭਾਗੀ ਪਾਈ ਹੈ ਸਫਲ ਦਰਸ਼ਨ ਆਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇੜਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੈ ਸੁਨਕਰ ਬਚਨ ਕਰਨੇ ਅਕਾਨੇ ਮਨ ਸੰਤੋਖਾ ਤੁਮ ਪਤੀ ਆਨੇ ਪੂਰਾ ਗੁਰ ਅਖਿਓ ਜਾਂਕਾ ਮੰਤਰ ਅੰਮ੍ਰਿਤ ਦ੍ਰਿੜ ਭੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹਵਾਏ ਕੁਸਤ ਤੇ ਅਨੇਕ ਸਤਪੁਰਖ ਪੂਰਨ ਬਾਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮੈ ਗੋਚਰ ਪ੍ਰਭ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਾਇ ਚਰਨ ਕਮਲ ਹਿਰਦੇ ਸਿਮਰੇ ਸਤਬੁਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੈ

ਕਹਿ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ ਤਪਤ ਮੈਂ ਠਾਂਡ ਵਰਤਾਈ ਅਣਤ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੁਕਾ ਨਿਰਭਉ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਤ ਪਾਈ ਚੂਕੇ ਭਰਮ ਗਵਨ ਸੁਣ ਨਾਨਕ ਕਰ ਅਰਜਾ ਸਰਵਣ ਨਿਰਗੁਣ ਆਵ ਸਰਗੁਣ ਪਿਓਈ ਕਲਾ ਧਾਰ ਜਨ ਸਗਲੀ ਮੋਹੀ।

ਵਿਚਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਇਕ ਸਿਮਰ ਨਾਮ ਉਧਾਰ ਵਰਿਓ ਪਾਪ ਸਮੀਤ ਬਸਾਰ ਚਰਨ ਕਮਲ ਰਿਦਮੈ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਉ ਨਾਮ ਅਰਵਥ ਇਹੋ ਤਨ ਸੰਚੋਪ ਭਗਵੰਤ ਸੰਜਨਾ ਕਾਂਦਰ ਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠ ਧਾਵੇ ਸੋ ਤਨ ਹਰ ਸੇਵਾ ਤੇ ਪਾਵੇ ਜੇ ਸੋ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜਰ ਕੀ ਸਰਣੀ ਅਨ ਕਿਉ ਭਾਵੀ ਰੋਗ ਨਾ ਜਾਏ ਰੋਗ ਮਿਟਿਆ ਰਬ ਖੁਦ ਲਾਏ ਸਰਬਨ ਦਾਨ ਮੇਰਾ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ।

ਸਹਿ ਸੁਭਾਏ ਨਾਨਕ ਗੁਣ ਗਾਉ। ਗੁਣ ਗਾਵਤ ਤਰੀ ਉਰਸ ਉਤਰ ਸਮੈਲ, ਬਣਸ ਜਾਇ ਹਉਮੈ ਵਿਖ ਫੈਲ, ਹੋਇ ਅਜਿੰਤ ਬਸੇ ਸੁਖ ਨਾਲ। ਸਾਸ ਗੁਰਾ ਸਰਨਾਮ ਸਮਾਲ, ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੇ ਸਚ ਧਨਾ, ਹਰ ਪੂੰਜੀ ਸੰਚ ਕਰੋ ਬਿਆ।

ਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਿਆ ਇਛ ਪੁੰਨੀ ਸਰਦਾਸਾ ਪੂਰੀ ਰਵ ਰਿਹਾ ਸਤਸੰਗ ਜੂਰੀ ਜਿਸ ਕਾ ਸਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਾ ਭਾਂਡੇ ਸੋ ਕਿਉਂ ਵਿਸਰੇ ਜੇ ਕੀਆ ਜਾਣੈ ਸੋ ਕਿਉਂ ਵਿਸਰੇ ਜਿਨ ਸਭ ਕੇ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਵਿਸਰੇ ਜੇ ਬਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰਪੂਰੇ ਤਾ ਤੇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ

ਕਿਸੋਵਤ ਭਰਮ ਆਪਣ ਖੇਲ ਆਵਰ ਤੀਜਾ ਨਾਨਕ ਕਰਨ ਹਾਰਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਏਕੇ ਹਰ ਗੁਮੇ ਅਪਾਰ ਤਬ ਨਰਕ ਸੁਰ ਕਹੋ ਕੌਣੇ ਉਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਾਰ ਕਵਨ ਕਤ ਡਰੇ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕ ਰਗਮੇ ਅਪਾਰ ਅਵਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੁ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਿਤਿਆ ਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨਿਆ ਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜਹਿ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੇ ਕੌਣ ਕੋਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ ਛਿਦਰ

ਕੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਣ ਮਾਇਬਾ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੀ ਪ੍ਰਵੀਨ ਤੈ ਬੇਦਕ ਤੇਵ ਕਾ ਕੋ ਚੀਨ ਜਬ ਆਪਣਾ ਪਾ ਪੁਰ ਧਾਰੇ ਤੋ ਸਗਣ ਅਬ ਸਗਣ ਕਾ ਵਿਚਾਰੇ ਜੈ ਆਪਣੀ ਉਚੇ ਆਪਣੇ ਆਪ ਨੇਰਾ ਤੇ ਕੌਣ ਤੈ ਕੌਣ ਠਾਕਰ ਕੌਣ ਕਹੀਏ ਤੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਦ ਜਾਨੋ ਆਪ ਜੈ ਅਛਾਲਿਆ ਛੇਦ ਭੇਦ ਸਮਾਇਆ ਹੁਆ ਕਿਸੇ ਵਿਆਪਤ ਮਾਇਆ ਬਸਕੋ ਆਪੇ ਆਦੇਸ ਤੈ ਗੁਣ ਕਾ ਨਾਹੀ ਪ੍ਰਵੇਸ਼

ਸਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸ਼ਟਪਰੀ ਆਪ ਕਥੇ ਆਪ ਸੁਣੇ ਆਰਾ ਪਹਿ ਇਕ ਆਪ ਵਿਸਤਾਰ ਜੰਤ ਸੁਭਾਵੇ ਤਨ ਸ੍ਰਿਟਿ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੁਧ ਸਭ ਜਗਤ ਪੁਰੋਏ ਜਾਂ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਰ ਸ੍ਰਿਟ ਕਾ ਜੇਤਾ ਜੀ ਜੰਤਰ ਸਭ ਤਾਂ ਕੇ ਆ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਾ ਜਬਰ ਕਾ ਕੋ ਜਾਏ ਸਭ

ਭੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੋਨਿਆ ਪਦੇ ਸਿਰ ਦੇ ਬਸਾਵੋ ਮਨ ਇੱਛੇ ਨਾਨਕ ਫਲ ਪਾਵਲ ਪਲ ਦੁਲਿਓ ਸੁਆ ਰਾਮ ਨਾਮ ਮੰਤਰੀ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲਵਲਾਏ ਦੁਖ ਦਰਦ ਮਨ ਤੇ

ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵ ਸੂ ਚਿੰਤਾ ਜਾਇ ਮਿਟੇ ਅਹੰਕਾਰ ਤੇ ਜਨ ਕੋ ਕੋਇ ਨਾ ਪਹੁੰਚਣ ਹਰਿ ਸ੍ਰੀ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ ਦਰਸ਼ਨ ਪੇਖਤੀ ਉਦਰਤ ਸ੍ਰੇਸ਼ਟ ਚਰਨ ਕਮਲ ਜਾਂਕੇ ਅਨੂਪ ਸਬਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾ ਅਨੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋ ਤਨਿਆਲ ਤਾਂ ਕੇ ਨਿਕਟ ਨਾਵਤ ਕਾਲ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗਿ ਅੰਤਰ ਪ੍ਰਵਡੀਠਾ ਨਾਮ ਪ੍ਰਭੁ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਘਟ ਮਾਹਿ ਅਨਕਰੰਗ ਨਾਨਾ ਦ੍ਰਿਸ਼ਟਾ ਏ ਨੌ ਨਿਦੰਬਰ ਪ੍ਰਭ ਕਾ ਨਾਮ ਦੇਹੀ ਮਿਸਕਾ ਬਿਸਰਾਮ ਸੁਨ ਸਮਾਧਨ ਤੈ ਨਾਦ ਕਹਿ ਨ ਜਾਈ ਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮੈਂ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ।

ਕਲਾ ਲਖੀ ਨ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪਾ ਭਰਪੂਰ ਅੰਤਰ ਗਾਤ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਬਜਾਏ ਸਰਭੂਤ ਆ ਵਰਤਾਰਾ ਸਰਬ ਨੈਨਾ ਪੇਖਣ ਹਾਰਾ ਸਗਲ ਸਮਗਰੀ ਜਾਂਕਾ ਤਨਾ ਆਪਣ ਜਾਸੇ ਆਪ ਹੀ ਸੁਨਾ ਆਵਣ ਜਾਨ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੇ ਮਾ ਦਿਲ ਬਤੋਰਾ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲੈ ਸਮਾਏ ਏਤ ਸੋ ਨਾਹੀ ਬੁਰਾ ਉਰੇ ਕੋ ਕਿਨੇ ਕਛ ਕਰਾ ਭਲਾ ਕਰ ਤੂ ਤੇ ਅਤ ਨੀਕੀ ਆਪੇ ਜਾਨ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾ ਜੋਤ ਪੋਤ ਆਪਣ ਸੰਗ ਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕਿਓ ਜਾਨ ਜੋ ਜਾਣੇ ਤਿਸਦਾ ਸੁਖ ਹੋਏ ਆ ਮਿਲਾਏ ਲੈ ਪ੍ਰਭ ਸੋਏ।

ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰਾ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸਲੋਕ ਸਾਧ ਕੇ ਬਚਨ ਮਲੀਕ ਲਾਲੇ ਰਤਨ।

ਦੇ ਸੁਣ ਸੁਣ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਦ ਕਹਿ ਮਾਥੇ ਨਾਨਕ ਉਦਰੈ ਤਿਨ ਕਹਿ ਸਾਥੇ ਸਰਨ ਯੁਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਮ ਲਾਏ ਮਿਟ ਗਏ ਬੈਰ ਭਏ ਸਬਰੇ ਨਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ।

ਨਾਮ ਸੁਖਮਾਨੀ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਹੀ ਗੁਣ ਨਾਮ ਸੁਖਮਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਮਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੂ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ।

ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਦਾਰੂ ਸਾਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚਾ ਸ਼ਬਦ ਤਿਤ ਘਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਭਰ ਪੂਰੇ ਬਿਨਵੰਤ ਨਾ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਹੈ, ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵਣ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਪਰੀਆਂ ਲਵਾਈਆਂ, ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬਤਾ ਤਰਛ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਮਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਂ, ਨੇ ਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦਰਕਰ ਦੇ ਸੇਵਕ ਪਰਿਵਾਰ ਵੱਲੋਂ ਆਪਣੀ ਬੱਚੀ ਗੁਰਪ੍ਰੀਤ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਕਾਰਜਾਂ ਦੀ ਸਫਲਤਾ ਵਾਸਤੇ, ਭੁੱਲਾਂ ਦੀ ਮਾਫ਼ੀ ਬਖਸ਼ੇ, ਮਾਫ਼ੀ ਬਖਸ਼ਣ ਵਾਸਤੇ, ਦੁੱਖਾਂ ਦਾ ਨਾਸ਼ ਕਰਨ ਵਾਸਤੇ ਆਪ ਜੀ ਦੇ ਮੁਬਾਰਕ ਚਰਨ ਪਰਸਦਿਆਂ ਹੋਇਆਂ ਪਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਕਿਰਪਾ ਕਰਨੀ ਸਮੂਹ ਪਰਿਵਾਰ ਅਤੇ ਬੱਚੀ ਦੇ ਸਿਰ 'ਤੇ ਮਿਹਰ ਪ੍ਰਖ ਹੱਥ ਰੱਖਣਾ, ਪਰਿਵਾਰ ਦੇ ਕਾਰਜ ਰਾਸ ਕਰਨੇ, ਦੁੱਖਾਂ ਦਾ ਨਾਸ਼ ਕਰਨਾ, ਪਰਿਵਾਰ ਨੂੰ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰ ਸੁੱਖ ਸ਼ਾਂਤੀ ਤੰਦਰੁਸਤੀ ਦਾਤਾਂ ਬਖਸ਼ਣੀਆਂ, ਪਰਿਵਾਰ ਨੂੰ ਇਸ ਆਪ ਜੀ ਨੂੰ ਇਸ ਸੰਬੰਧ ਵਿੱਚ ਸੋਹਣੇ ਰਮਾਲੇ ਭੇਟ ਕਰਦੇ ਅੰਗੀਕਾਰ ਕਰਨੇ, ਦੇਗ ਸੱਜ ਕੇ ਹਾਜ਼ਰ ਪਰ ਪਰਿਵਾਰ ਵੱਲੋਂ ਦਰ ਪਰਿਵਾਰ ਨੇ ਪਰਿਵਾਰ ਨੇ ਪ੍ਰਸ਼ਾਦ ਵਰਤਾਉਣ ਦੀ ਆਗਿਆ ਬਖਸ਼ਵਾਈ, ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਦਾਤਾਂ ਬਖਸ਼ਣੀਆਂ, ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ, ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁਲਚੋ ਕਮਾਵਕਨ ਸੁਬੇਨਤੀਆਂ ਗੁਰਮੁਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾਕ।

ਗੁਰਮੁਖੇ ਸੱਚ ਕਰਨੀ ਸਾਰੀ, ਬਿਨਸੇ ਭ੍ਰਮ ਭੈ ਝੂਠਾ ਰਾਮ। ਅਨਹਦ ਬਾਣੀ ਗੁਰਮੁਖ ਵਖਾਣੀ, ਜਸ ਸੁਣ ਸੁਣ ਮਨ ਤਨ ਹਰਿਆ।

ਨਾਮ ਦੁਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਸੀ ਰਾਮ। ਹਰ ਪ੍ਰਭ ਫੁਰ ਮਾਇਆ ਮਿੱਟੀ ਬਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋਵਤ ਬੈ ਸਤ ਖਲਿਆ।

ਨਰਨਾਈ ਤਿਸ ਬਿਨ ਆਵਰ ਨਾ ਕੋਈ। ਮੇਰਾ ਘਰ ਬਣਿਆ ਬਨਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ। ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ। ਗੁਣ ਗਾਏ ਪ੍ਰਭੂ ਧਿਆਏ ਸਾਚਾ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਪਾਰ ਬਖਸ਼ਾਂ ਕੀਤੀਆਂ ਹਨ। ਸੇਵਕ ਪਰਿਵਾਰ ਵੱਲੋਂ ਆਪਣੀ ਬੱਚੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਗੁਰੂ ਮਹਾਰਾਜ ਜੀ ਦਾ ਓਟ ਆਸਰ ਲੈਂਦਿਆਂ ਹੋਇਆਂ ਗੁਰੂ ਮਹਾਰਾਜ ਚਰਨ ਅਰਦਾਸ ਬੇਨਤੀ ਕਰਦਿਆਂ ਹੋਇਆਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਲਈ ਗੁਰੂ ਮਹਾਰਾਜ ਕਿਰਪਾ ਕਰਨ, ਬੱਚੀ ਅਤੇ ਪਰਿਵਾਰ ਦੇ ਸਿਰ 'ਤੇ ਮਿਹਰ ਪਿਆਰਾ ਤਰਖਣ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨ। ਇੱਥੇ ਸੰਪੂਰਨਤਾ ਹੈ ਜੀ।

ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਦ ਨਰਿੰਦਰ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਥ ਵਿਨੋਦ ਕੋਡ ਆਨੰਦ ਸਰਮਖੰਡ ਕੇ ਬਾਣੀ ਰੂਪ ਜਿੱਥੇ ਘਾੜਤ ਘੜੀਐ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸੁਦਾਂ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੇ

ਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੇਰੇ ਸੁਨਿਆਰ ਅਰਨ ਮਤ ਵੇਦ ਹਥਿਆਰ ਪਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਕਰੀਐ ਸਭ ਸਚ

ਕਰਕੇ ਆਜਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕਾ ਸੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪਰਿਸਿਓ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਨ ਤਦਨੋ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੇ ਸਤੇ ਸੰਤੋਖੇ।

ਵਖਾੜਾ ਜੋ ਸੇਵ ਹੈ ਜੋ ਸੇਵ ਹੈ ਤੋ ਜੀ ਜਨ ਨਾਨੇ ਤਨ ਕੁਰਬਾਣਾ ਹਰ ਤਿਆਵੈ ਤੋ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਾਏ ਜਨ ਹਰ ਧਿਆਇਆ ਜੀ ਤਨ ਤੁਟੇ ਜਮਕੀ ਫਾਸੀ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਦਾਸੀ

ਤੇਰੇ ਅਨੇਕ ਤੇਰੇ ਅਨੇਕ ਪੜਾ ਬਹੁ ਸਿਮਰਤ ਸਾਥ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੈ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰਮ ਪ੍ਰਕਰਤਾ ਜੀ ਤੋ ਜੇਵੜਿਆ ਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੈ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ

ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦਾ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਬਾਹੇ ਤੂੰ ਬਿੰਦੂ ਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਵਖਾੜੈ ਜਿਨ ਹਰ ਸੇਵਿਆ ਤੈਨੂੰ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂੰ ਬਿੰਦੂ ਜਾ ਵਰਨਾ ਕੋਏ ਤੂੰ ਕਰ ਕਰ ਵੇਖਾਂ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇਸਰ ਵਰਡੇ ਪਹਿਲੇ ਨਿਵਾਸਾ ਪਾਣੀ ਪਾਵਕ ਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੈ ਮਨ ਏਕ ਨ

ਚੌਥਾ ਪੰਜਵਾਂ ਭਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀਆ ਤੇਰੇ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਵ ਭਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਾਹਾਉ ਜਪ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਉ ਨਾਨਕ ਅਵਨੀ ਚ ਕਰਮ ਮਾਨ ਸਰਣ ਪਰੇ ਕੀ ਰਾਖੋ ਸਰਮਾ ਸੋਹਿਲਾ ਰਾਗੌੜੀ ਦੇਵ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਜੈ ਕਰ ਕਿਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤਗੁਰ ਗਾਵੋ ਸੋਹਿਲਾ ਸਿਵਰਿਓ ਸਿਰਜਣ ਹਾਰੋ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਅਰਜ ਸੋਹਿਲਾ ਸਦਾ ਸੁਖ ਹੋਏ ਰਾਹਾਉ ਨਿਤ ਨਜਿਹੜਾ ਸੰਭਾਲਿਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕਮਣ ਸੁਮਾਰ ਸੰਭਸਾ ਲਿਖਿਆ ਮਿਲ ਕਿਰਪਾ ਬਹੁ ਤੇਲ ਦਿਵ ਸਜਣਿਆ ਸਿਸੜਿਆ ਜੋ ਹੋਵੇ ਸਾਹਿਬ ਸਿਉ ਮੇਲ ਕਰ

ਜਿੱਥੇ ਮਿਲੇ ਵਡਿਆਈਆਂ ਸਤਿਖੁਸ਼ੀਆਂ ਸਾਡੇ ਚਾਉ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ ਕਰਮ ਮਿਲੇ ਤਾਂ ਪਾਈਏ ਨਾ ਹੀ ਗੱਲੀ ਵਾਉ ਦਵਾਉ ਇੱਕ ਆਵੇ ਇੱਕ ਜਾਏ ਉੱਠ ਰੱਖੇ ਨਾਮ ਸਲਾਰ ਏਕੋ ਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਵਰਨਾਵੇ ਬੇਕਾਰ ਪੈ ਤੇਰਾ ਡਰ ਅਗਲਾ ਖਬ ਖਬ ਛਿਜੈ ਦੇ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੇ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਚਲੇ ਬੇਕਾਰ ਰਹੋ ਰੱਤਾ ਪੈਨਣ ਮਨ ਰੱਤਾ ਸੋ ਪੈਦੀ ਸਤ ਦਾਨ ਨੀਲੀ ਸਿਆਈ ਕਦਾ ਕਰਨੀ ਪੈਰਨ ਪੈਰ ਧਿਆਨ ਕਮਰ ਬਨ ਸੰਤੋ ਕਾ ਧਨ ਜੋ ਬਨ ਤੇਰਾ ਨਾਮ ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮੈਂ ਚਲੇ ਬੇਕਾਰ ਰਹਾਉ ਘੋੜੇ ਪਾਖਰ ਸੋਏ ਨੇ ਸਾਖਤ ਬੂਜਣ ਤੇਰੀ ਵਾਟ ਤਰਖਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਰਸੋਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀਏ ਮਨ ਮੈਂ ਚਲੈ ਵੇਕਾਰ ਰਹੋ ਕਰਮ ਅੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨੇ ਸੱਚਾ ਪਾਤ ਸਾਹੁ ਪੂਛਣਾ ਕਰੈ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿਤ ਸੁੱਤੇ ਤਨ ਪੀੜੀਏ ਮਨ ਮੈਂ ਚਲੈ ਵੇਕਾਰ ਰਹੋ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੋ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਲਾਣਾ ਸਚ ਨਾਮ ਗੁਣ ਤਾਸ ਬਾਬਾ ਹੋਰ ਮਤ ਹੋਰ ਹੋਰ ਜੇਸੋ ਵੇਰ ਕਮਾਈਏ ਕੂੜੇ ਕੂੜਾ ਜੋਰ ਰਹੋ ਪੂਜ ਲਗੇ ਪੀਰ ਆਖੀਏ ਸਭ ਮਿਲੇ ਸੰਸਾਰ ਨਾਉ ਸਦਾ ਆਪਣਾ ਹੋਵੇ ਸਿੱਧ ਸੁਮਾਰ ਜਾਂ ਪਤ ਲਿਖੇ ਨਾ ਪਵੇ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਨ ਮੇਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟੋ ਹੋਏ ਨਾਉ ਪੂਜੀਐ ਨਾਉ ਮੰਨੀਏ ਅਖੰਡ ਸਦਾ ਸਚ ਸੋਏ ਖੇਹੂ ਖੇਰ ਲਾਈਏ ਤਾਂ ਜੀਓ ਕਿਹਾ ਹੋਏ ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਡਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰਾਇਆ ਗੁਣਵੰਤੀ ਝੂਰ ਜੇ ਲੋੜੈ ਵਰ ਕਾਮਣੀ ਨੇ ਮਿਲੀਏ ਪਰਕੂਰ ਨਾ ਬੇੜੀ ਨਾ ਤੁਲੜਾ ਨਾ ਪਾਈਏ ਪਰ ਦੂਰ ਮੇਰੇ ਠਾਕੁਰ ਪੂਰੇ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਅਤੋਲ ਰਹੋ ਪ੍ਰਭਾ ਮੰਦਰ ਸੋਹਣਾ ਤਸਮੈ ਮਾਣਿਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟਰੀ ਸਾਲ ਬਿਨ ਪੌੜੀ ਗੜ ਕਿਉਂ ਛੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾਰ ਨਾਉ ਗੁਰ ਸਰਸਾ ਗੁਰ ਬੋਥੇ ਗੁਰ ਤੀਰਥ ਦਰਿਆਉ ਜੇ ਤਿਸ ਭਾਵੇ ਊਜਲੀ ਸਤ ਸਰਨਾਵਣ ਜਾਓ ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੇ ਕਿਉਂ ਘਾਟ ਹੈ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤ ਕੀ ਆ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਸਾ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹੋ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਹ ਵਿਆ ਕਿੰਨੀ ਗੁਣੀ ਸਹਿ ਸੰਤੋਖ ਸਿਗਾਰਿਆ ਮਿੱਠਾ ਬੋਲਣੀ ਪੇਰੇ ਰੇ ਸਾਲੋ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਕੇਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਵਤ ਕਰੈ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੇ ਸੱਚ ਉਪਜੈ ਸੱਚ ਮੈਂ ਸੱਚ ਸਮਾਏ ਸੁਰਤ ਹੋਏ ਪਤ ਉਗਵੈ ਗੁਰਬਚਨੀ ਭਾਉ ਖਾਏ
नारे सच्चा पात साहो अपेले मिलाय श्री राग महला पहला पले सरे जय उभरे हो में मुई करा दोट लगे फिर चाकरे सगुर का वे साव कलब त्यागे बाद है सच्चा वे प्रवाह मन रे सत मिले पहो जाय।

ਸੁਖ ਹੋਏ। ਜਗ ਸੁਪਨਾ ਬਾਜੇ ਬਨੇ ਖਿਰਮ ਖੇਲ ਖਿਲਾਏ, ਸੰਜੋਗੀ ਮਿਲੇ ਇੱਕ ਸੇਵੇ ਜੋਗੀ ਉੱਠ ਜਾਏ, ਜੋ ਤਿਸ ਭਾਣਾ ਸੋਥੀ ਅਵਰਨ ਕਰਨਾ ਜਾਏ। ਗੁਰਮੁਖ ਵਸਤੂ ਵਿਸਾਈਏ ਸੱਚ ਵਖਰ ਸੱਚ ਰਾਸ, ਜਿਨਿ ਸੱਚ ਵਣੰਜਿਆ ਗੁਰੂ ਪੂਰੇ ਸਾਬਾਸ, ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ। ਸ੍ਰੀ ਰਾਗ ਮਹੱਲਾ ਪਹਿਲਾ। ਤਾਤ ਮਿਲੇ ਫਨ ਤਾਜ ਕੋ ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਸੱਚ ਮਿਲੇ ਸੰਤੋਖੀਆਂ ਹਰ ਜਪ ਏਕੈ ਪਾਏ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰੂ ਪਾਈਏ ਮੁਕਤ ਪਦਾਰ ਧੇਣ ਰਾਓ, ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ, ਸਤ ਕਰਨੀ ਦੇ ਪਾਈਏ ਦਰ ਕਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ, ਤ੍ਰੈਵਦ ਕਰਮ ਕਮਾਈਏ ਆਸਨ ਦੇਸਾ ਹੋਏ, ਕਿਉਂ ਗੁਰ ਬੰਤਰ ਕੋਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ, ਨਿਜਕਰ ਮਹਿਲ ਪਛਾਣੀਏ ਨਦ ਕਰੇ ਮਲ ਧੋਏ, ਬਿਨ ਗੁਰ ਮਹਿਲ ਨਾ ਉਤਰੇ ਬਿਨ ਹਰ ਕਿਉਂ ਘਰ ਵਾਸ, ਏਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈਏ ਓਂ ਸਤ ਬਲਿਹਾਰੇ ਜਾਸ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੋਹਾ ਕਰਨੀ ਮੁੱਠੀ ਦੂਜੇ ਪਾਏ, ਕਲਰ ਕੇਰੀ ਕੰਧ ਜੋ ਐਨ ਸੁਗਿਰ ਢਹਿ ਪਾਏ, ਬਿਨ ਸਬਦੇ ਸੁਖ ਨਾ ਥੀਏ ਫਿਰ ਬਿਨ ਦੁਖ ਨਾ ਜਾਏ, ਮੁੰਦੇ ਫਿਰ ਬਿਨ ਕਿਆ ਸਿਗਾਰ, ਦਰ ਕਰ ਢੋਈ ਨਾ ਲੈ ਦਰਗਾਹ ਝੂਠ।

ਜਗ ਮਹੱਲਾ ਪਹਿਲਾ ਸੁੰਜੀ ਦੇ ਡੋਰਾਵਣੀ ਜਾਂ ਜਿਉ ਵਿੱਚੋਂ ਜਾਏ ਭਾਏ ਬੁਲੰਦੀ ਵਿੱਚ ਵੀ ਤੂੰ ਨਾਨਕ ਸਿਓ ਕਾਏ ਪੰਚੇ ਰੁਨਾ ਦੁਖ ਭਰੇ ਬਿਨਸੇ ਦੂਜੇ ਪਾਏ ਮੁੜੇ ਰਾਮ ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਮੁੱਟੀ ਅਹੰਕਾਰ ਆਓ ਜਿਨੀ ਨਾਮ ਸਾਰਿਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪੱਛਮੇ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖਸੇ ਉਭਰੇ ਹੋਰ ਮੁੱਠੀ ਧੰਦੇ ਠੱਗ ਮੂਹੀ ਪ੍ਰੀਤ ਪਿਆਰ ਗਿਆ ਮੂਹਾ ਵੈਰ ਵਿਰੋਧ ਧੰਦਾ ਥਕਾ ਹੋ ਮੂਹੀ ਮਮਤਾ ਮਾਇਆ ਕ੍ਰੋਧ ਕਰ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰੂ ਤੋਂ ਪੱਲੇ ਪਾਏ ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ।

ਹਰਿ ਅੰਗੂਰ ਜਿਸ ਤੇ ਉਪਜਾ ਤਿਸ ਤੇ ਬਿਨ ਸੇ ਖੜਖੜ ਸਚ ਭਰਪੂਰ ਆਪੇ ਮਿਲ ਮਿਲਾਵੇ ਸਾਚੈ ਮਹਿਲ ਹਦੂਰ ਸਾਹ ਸਾਹ ਤੋ ਸਮਲਾ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹਿ ਮਨ ਵਸੇ ਗੁਰਮੁਖੀ ਅੰਮ੍ਰਿਤ ਪਿਓ ਮਨ ਤਨ ਤੇਰਾ ਤੂ ਤੁਣੀ ਗਰਬ ਨਿਵਾਰ ਸਮਿਓ ਜਿਨੇ ਜਗਤੋ ਪਾਇਆ ਤ੍ਰਿਪੁਣ ਕਾਰਿਆ ਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਤ ਗੁਬਾਰ ਖੜਗੜ ਜੋ ਨਿਰੰਤਰੀ ਬੁਝੇ ਗੁਰਮੁਖ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਤੇ ਸਾਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਦਿਓ ਪਿੰਡ ਪ੍ਰਭਾਸ ਸ੍ਰੀ ਰਾਗ ਮਹਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੈਨੂੰ ਵੇਲਾ ਹੈ ਇਹ ਜਬ

ਗੁਰਮੁਖ ਨਾਮ ਚਲਾਈਏ ਹੋ ਮੈਂ ਨਿਵਰੀ ਭਾਇ ਰਹਾਓ ਸੁਣ ਸੁਣ ਗੰਢਣ ਗੰਢੀਏ ਲਿਖ ਪੜ ਬੁੱਧੇ ਭਾਰ ਤ੍ਰਿਸ਼ਨਾਨ ਸਗਲਿਓ ਮੈਂ ਰੁਗ ਵਿਕਾਰ ਹੋਵੇ ਪ੍ਰਵਾਹ ਤੋਲਵਾ ਗੁਰਮੁਖੀ ਮਸਾਰ ਲਖ ਸਿਆਣਮ ਜੇਕਰ ਲਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਤ੍ਰਾਪੀਆ ਬਿਨ ਨਾਮੇ ਦੁਖ ਸੰਤਾਪ ਹਰ ਜਪ ਜੀਅਰ ਛੁਟਿਆ ਗੁਰਮੁਖ ਚੀਨੇ ਆਪ ਹਰ ਜਪ ਜੀਅਰ ਛੁਟਿਆ ਗੁਰਮੁਖ ਚੀਨੇ ਆਪ ਤਨ ਮਨ ਗੁਰਪੇ ਵੇਚਿਆ ਮਨ ਦੀਆ ਸੁਰ ਨਾਲ ਤ੍ਰੈਪਣ ਖੋਇ ਟੰਡੋਲਿਆ ਗੁਰਮੁਖ ਖੋਇ ਨਿਹਾਲ ਸਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤ ਪਾਲੇ ਲੇਖੇ ਸਾਗਰਾਸ ਅੰਤਰ ਗੁਰਮੁਖ ਤੂੰ ਵਸੈ ਜਿਉਂ ਪਾਵੈ ਤਿਉ ਨਿਰਦਾਸ ਜੀਰੇ ਰਾਮ ਜਪਤ ਮਨ ਮਾਨੁ ਅੰਤਰ ਲਾਗੇ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਾਉ ਅੰਤਰ ਕੀ ਗਾਤ ਜਾਣੀਏ ਗੁਰ ਮਿਲੀਏ ਸੰਕਿਉ ਤਾਰ ਮੋਇਆ ਜਿਤ ਕਰ ਜਾਈ ਹੈ ਤਿਤ ਜੀਵਨ ਦਿਆ ਮਰ ਮਾਰ ਅਨਹ ਸਭ ਸੁਆਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤੇ ਹੋਮੇ ਹੋਏ ਬਿਨਾਸ਼ ਸਤਿਗੁਰ ਸੇਵੇ ਆਪਣਾ ਸਦ ਗੁਰਬਾਣ ਤਾਸ ਖੜ ਦਰਗਹਿ ਪਹਿਨਾਈਏ ਮੁਖਰ ਨਾਮ ਨਿਵਾਸ ਜੈ ਦੇਖਾ ਤੈ ਰਾਭ ਰਹਿ ਸਭ ਸਕਤੀ ਕਾ ਮੇਲ ਤ੍ਰਿਗੁਣ ਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ ਵਿਜੋਗੇ ਦੁਖ ਵਿਛੜੇ ਮਨਮੁਖ ਲਹਿ ਨਾ ਮੇਲ ਮਨ ਬੈਰਾਗੇ ਘਰ ਵਸੇ ਸਜ ਪੈ ਰਾਤਾ ਹੋਏ ਗਿਆਨ ਮਹਾਰਸ ਭੋਗਵੇ ਬੜ ਭੁੱਖ ਨਾ ਹੋਏ ਮਨ ਨਾਨਕ ਇਹੋ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹਲਾ ਪਹਿਲਾ ਏ ਮਨੋ ਮੂਰਖ ਲੋਭਿਆ ਲੋਭੇ ਲਗਾ ਲੋਭਾਨ ਸ਼ਬਦ ਨਾ ਪੀਜੇ ਸਾਗਤਾ ਦੁਰਮਤਿ ਆਵਨ ਜਾਨ ਸਾਧੂ ਸਗਰ ਦੇਮ ਲੈ ਚਾ ਪਾਈਏ ਗੁਣੇ ਨਿਧਾਨ ਮੰਦਰੇ ਹੋਮੇ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ ਰਾਉ ਰਾਮ ਨਾਮ ਜਪ ਦਿਨ ਸੁ ਰਾਤ ਗੁਰਮੁਖ ਹਰ ਤਨ ਜਾਨ।

ਤਲੇ ਹਰ ਬੋਲ ਮਨ ਸੱਚ ਕਸਵਟੇ ਲਾਈਐ ਤੁਲਿਆ ਪੂਰੈ ਤੋਲ ਕਿਉਂ ਕਿਰਣਾ ਪਾਈ ਅਰਦ ਮਾਣਕ ਮੋਲ ਅਮੋਲ ਪਾਈ ਰੇ ਹਰ ਹੀਰਾ ਗੁਰਮਾਹੇ ਸਤਸੰਗਤ ਸਗੁਰੁ ਪਾਈਐ ਨਿਸ ਸਭ ਸਲਾਹ ਰਹੋ ਸੱਚ ਵਖਰ ਤਨੁ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉਂ ਅਗਨ ਮਰੇ ਜਲ ਪਾਈਏ ਤਿਉਂ ਤੁਰੇ ਸੁਨਾ ਦਾਸਨ ਦਾਸ ਜਮ ਜੰਦਾ ਨ ਲਗੇ ਭਉ ਜਲ ਤਰੈ ਤਰਾਸ ਗੁਰਮਕੂੜ ਨ ਪਾਵੇ ਸਚ ਰਤੈ ਸਚ ਪਾਏ ਸਵਾਗਤ ਸਚ ਨ ਪਾਵੇ ਕੂੜੈ ਕੂੜੀ ਪਾਏ ਸਚ ਰਤ ਗੁਰ ਮਿਲੀਏ ਸਚੇ ਸਚ ਸਮਾਏ ਮਨ ਮੈਂ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਤਨ ਨਾਮ ਕੜਕੜ ਗੈਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੈ ਭਾਇ ਨ ਵਿਜ ਵੈਜ ਭਵੈ ਦਸੰਦਰ ਦੇ ਸੁਅੰਤਰ ਮੈਲ ਨ ਉਤਰੇ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਮੈਂ ਤ੍ਰਿਸ਼ਨਾ ਮਾਰ ਰਹੋ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਾਤ ਪਾਏ ਮੇਰ ਸਭ ਸੰਗਤ ਹਰ ਪਾਈਏ ਗੁਰਮੁਖ ਹਰ ਲਿਵਲਾਏ ਆਪ ਗਿਆ ਸੁਖ ਪਾਇਆ ਮੇਰ ਸਰਲ ਹੈ ਸਰਲ ਸਮਾਏ ਜਿਨ ਹਰ ਨਾਮ ਨਾ ਚੇਤਿਓ ਸੇ ਔਗਣ ਸੋ ਔਗਣ ਆਵੈ ਜਾਏ ਜੇ ਸਗੁਰ ਪੁਰਖ ਨਾ ਪੇਟਿਓ ਸੋ ਭਉ ਜਲ ਪਚੈ ਪਚਾਏ ਇਹੋ ਮਾਣੇ ਦੀ ਅੰਦਰ ਮੋਲ ਹੈ ਕੌਡੀ ਬਦਲਾ ਜਾਏ ਜਿੰਨਾ ਸਗੁਰ ਰਸ ਮਿਲੇ ਸੋ ਪੂਰੇ ਪੁਰਖ ਸੁਜਾਣ ਗੁਰ ਮਿਲ ਭਾਉ ਜਰ ਲੰਘੀਏ ਦਰਗਾਹ ਪਤ ਪਰਵਾਣ ਨਾਨਕ ਤਿਮ ਖੁਦ ਲੈ ਤੁਨ ਉਪਜੈ ਸ਼ਬਦ ਨਿਸਾੜ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ ਤੈਸੀ ਵਸ ਵਸਾਈਏ ਜੈਸੀ ਨਿਭੈ ਨਾਲ ਅੱਗੇ ਸਾ ਸੁਜਾਣ ਲੈ ਸਿਵ ਸੰਭਾਲ ਪੈਰ ਰਾਮ ਕਹੋ ਚਿਤ ਲਾਏ ਹਰ ਦਸ ਵਖਰ ਲੈ ਚਲੋ ਸੋ ਦੇਖੈ ਪਤਿਆਏ ਰਹੋ ਜਿੰਨੀ ਜਿੰਨਾ ਰਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣਜ ਵਣਜਿਆ ਮਨ ਤਨ ਖੋਟਾ ਹੋਏ ਪਾਈ ਪਾਥੇ ਮਿਰਗ ਜੋ ਦੂਖਣੋ ਨਿਤ ਰੋਏ ਖੋਟੇ ਪੋਤੇ ਨਾ ਪਵੇ ਤਿੰਨ ਹਰ ਗੁਰ ਦਰਸਨਾ ਹੋਏ ਖੋਟੇ ਜਾਤ ਨਾ ਪਾਤਾ ਖੋਟ ਨਾ ਸ੍ਰੀ ਜਸ ਕੋਏ ਖੋਟੇ ਖੋਟ ਕਮਾ ਬਣਾਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੈ ਸਭ ਸਲਾਹ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿੰਨਾ ਹਰ ਜਪ ਲਾਹ ਗਲਾ ਨਿਰਭਉ ਹਰ ਮਨ ਮਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ

ਪੂਰੀ ਮਤ ਕਣੀ ਬਾਜੋ ਘਟੇ ਘਟ ਪਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਬੂਜੈ ਸੋਏ ਗੁਰਪ੍ਰਸਾਦ ਕਰੇ ਵਿਚਾਰੋ ਸੋ ਗਿਆਨੀ ਦਰਗਾਹ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਰੀ ਕੈਸੇ ਅੰਤਲਾ ਹਾਂ ਜੈ ਜੈ ਦੇਖਾਂ ਤੈ ਤੈ ਤੂੰ ਹੈ ਤੂੰ ਤੇ ਨਿਕਸੀ ਫੂਟ ਮਰਾਂ ਨਾ ਜਾਣਾ ਮਿਓ ਨਾ ਜਾਣਾ ਜਾਲੀ ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੀ ਰਹੋ ਤੂੰ ਪਰਪੁਰ ਜਾਣੇ ਮੈਂ ਦੂਰ ਜੋ ਕਛ ਕਰੀ ਸੋ ਤੇਰੇ ਹਾਂ ਦੂਰ ਤੂੰ ਦੇਖੇ ਉਹ ਮੁਕਰ ਪਾਓ ਤੇਰੇ ਕੰਮ ਨਾ ਤੇਰੇ ਨਾਏ ਜੇਤਾ ਦੇ ਤੇਤਾ ਖਾਉ ਵੀ ਆਦਰ ਨਾਹੀਂ ਕਹਿ ਦਰ ਜਾਉ ਨਾਨਕੇ ਕਹਿ ਅਰਦਾਸ ਦਿਓ ਪਿੰਡ ਸਭ ਤੇਰੇ ਪਾਸ ਆਪੇ ਨੇੜਾ ਦੂਰ ਆਪੇ ਹੀ ਆਪੇ ਮੰਜ ਮਿਆਨੋ ਆਪੇ ਵੇਖਿਆ ਸੁਣੇ ਆਪੇ ਗੁਜ਼ਰ ਕਰੇ ਜਹਾਨੋ ਜੋ ਤੁਧ ਪਾਵੇ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਾਂ ਕਰੇ ਮਨਮਾਨ ਦੇਵਣ ਹਰ ਕੇ ਹੱਥ ਦਾਨ ਪਾਵੇ ਦੇ ਨਾ ਦੇਈ ਸੋਏ ਕਿੱਥੇ ਕਹਿ ਕਹਿਆਂ ਕਿਆ ਹੋਏ ਆਪੇ ਸੱਚ ਪਾਵੇ ਤੇ ਸੱਚ ਅੰਦਾ ਕੱਚਾ ਕੱਚ ਨੀ ਕੱਚ ਰਾਓ ਜਾਕੇ ਰੁੱਖ ਬਿਰਖੇ ਰਾਓ ਜੇ ਧਾਰ ਤੇ ਹੱਥ ਨਾਉ ਫੁੱਲ ਭਾਉ ਫਲ ਲਿਖਿਆ ਪਾਏ ਆਪ ਬੀਜਾ ਪਏ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਲੂਣੀ ਫਿੱਕਾ ਸਾਧੁ ਨਾਨਕੇ ਅਣ ਆਵੇ ਰਾਸ ਵਿਣ ਨਾਹੀ ਵਿਣ ਨਾਵੇ ਨਾਹੀ ਸਾਬਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਛਲ ਛਲਾਈ ਨੈ ਛਲੈ ਨੈ ਘਉ ਕਟਾਰਾ ਕਰ ਸਕੈ ਜਿਉ ਸਾਹਿਬ ਰੱਖੇ ਤਿਉਂ ਰਹੇ ਸ ਲੋਭੀ ਕਾ ਜਿਉ ਟਲ ਪਲੈ ਬਿਨ ਤੇਲ ਦੀ ਵਾ ਕਿਉਂ ਜਲੈ ਰਹੋ ਪੋਥੀ ਪੁਰਾਣ ਕਮਾਈਏ ਪਉ ਵੱਟੀ ਅਤ ਤਨ ਪਾਈਏ ਸਚ ਬੁਝਣ ਜਲਾਈਏ ਤੇਲ ਦੀ ਵਾਹਿਉ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ ਰਹੋ ਇਤ ਤਨ ਲਾਗੈ ਬਾਣੀਆਂ ਸੁਖੋ ਵੈ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ ਕਉ ਨਾਨਕ ਬਾਣ ਲੁਡਾਈਐ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਜੇ ਸੁਣਾਉ ਦੇ ਬੁਝਾਏ ਮਨ ਚੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਰਹੋ ਮਨ ਚੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾ ਉਹ ਤਿਆਈਏ ਨਾ ਮੰਗੇ ਨਾ ਮੈਂ ਸਹਿ ਸਮਾਏ ਮਨ ਮੇਰੇ ਆਰਾ ਚਾਗ ਤਿਕ ਜਾਏ ਜਿੰਨੇ ਗੁਰਮੁਖ ਚਾਖਿਆ ਸਹਿਜੇ ਰਹਿ ਸਮਾਏ ਰਹੋ ਜਿੰਨੇ ਸਗੁਰ ਸੇਵਿਆ ਤਿਨ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਾਵਰਿਆ ਚੁੱਕਾ ਮਨ ਵਿਮਾਨ ਹਿਰਦੇ ਕਮਲ ਪਰ ਗਾਸਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਰਾਵਰਿਆ ਪਾਇਆ ਦਰਗਹਿ ਮਾਨ ਸਤਿਗੁਰ ਸੇਵਣ ਆਪਣਾ ਤੇ ਵਿਰਲੇ ਸੰਸਾਰ ਹਉਮੈ ਮਮਤਾ ਮਾਰ ਕੈ ਹਰ ਰਾਖਿਆ ਔਰ ਧਾਰ ਹੋ ਤਿਨ ਕਹਿ ਬਲਿਹਾਰ ਨੈ ਜਿਨ ਨਾਮੇ ਲਗਾ ਪਿਆਰ ਸਹੀ ਸੁਖੀ ਹੈ ਚੌ ਜੁਗੀ ਜਿਨ ਨਾਮ ਅਖੁੱਟਿਆ ਪਾਰ ਗੁਰ ਮਿਲਿਆ ਨਾਮ ਪਾਈਏ ਚੁੱਕੇ ਮੋਹ ਪਿਆਸ ਹਰ ਸਤਿ ਮੰਦ ਰਬ ਰਿਆ ਕਰੇ ਮੈਂ ਉਦਾਸ ਜਿਨ ਹਰਖਾ ਸਾਧਿਆ ਤਿਨ ਬਲਿਹਾਰੇ ਜਾਸ ਨਾਨਕ ਨਦਰੀ ਪਾਈਏ ਸਚ ਨਾਮ ਗੁਣ ਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਪੇਕਰ ਪਰਮਾਈਏ ਮਨ ਹਿਰਦੇ ਕਪਟ ਕਮਾਏ ਹਰ ਕਾ ਮੈਲ ਨਾ ਪਾਵੈ ਮਰ ਮਿਸਟਾ ਮਾਏ ਸਮਾਏ ਮਨ ਰੇ ਗ੍ਰਹੀ ਮਾਏ ਉਦਾਸ ਸਤ ਸੰਜਮ ਕਰਨੀ ਸੋ ਕਰੇ ਗੁਰਮੁਖੋਏ ਪ੍ਰਗਾਸ ਰਹੋ ਗੁਰ ਕੈ ਸਬਦ ਮਨ ਜਿਤਿਆ ਗਤ ਮੁਦ ਕਰੈ ਮੈਂ ਪਾਏ ਹਰ ਕਾ ਨਾਮ ਚਾਈਏ ਸਤਸੰਗਤ ਮਿਲ ਮਿਲਾਏ ਜੇ ਲੱਖ ਇਸਤਰੀਆਂ ਭੋਗ ਕਰੇ ਨਾਮਖੰਡ ਰਾਜ ਕਮਾਏ ਬਿਨ ਸਗੁਰ ਸੁਖ ਨਾ ਪਾਵੇ ਫਿਰ ਪਰ ਜੋਨੀ ਪਾਏ ਹਰ ਹਾਰ ਕੰਠ ਜਿਨ ਪਹਿਰਿਆ ਗੁਰ ਚਰਨੀ ਚਿਤਲਾਏ ਤਿੰਨ ਪਿੱਛੇ ਰਿੱਧ ਸਿੱਧ ਪ੍ਰਿਓ ਨਾ ਤਿਲ ਨਾ ਤਮਾਏ ਜੋ ਪ੍ਰਭਾਵੇ ਸੋਤੀ ਅਵਰਨ ਕਰਨਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵ ਸਹਿ ਸੁਭਾਇ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਰ ਕਮਾਵਣੇ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੈ ਸੈਨਾ ਵਿਛੜੇ ਤਿੰਨ ਨਿਜ ਕਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਾਉ ਸਖੇ ਸ਼ਬਦ ਮਿਲੈ ਸੋ ਮਿਲ ਰਹੇ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਪਾਏ ਕੋ ਨਾ ਮਿਲੇ ਫਿਰ ਮੇਰੇ ਆਵੇ ਜਾਏ ਸਾਮੇ ਕੁਰਤਦਾਇਕ ਰਿਹਾ ਸਮਾਏ ਜਿਸ ਨੂੰ ਆਪ ਦਿਆਲ ਹੋਏ
सो गुरमुख नाम समाए पड़प पंडा जोत के बाद करें विचार मत बुद्ध भवि न बुद्धि अंतलो विकार लख चौरासी परम दे परम ब्रह्म हो खुआर ओरो लिखिया कमावना कोई न मिटन हार सगुर की सेवा गाखड़ी सिर दीजे आप गवाए शब्द मिले तार मिले सेवा पवे सब थाय पारस परस पारस होए ज्योति ज्योत समाए जिनको पूर्व लिखिया तन सतगुरु मिले आए मन भुखा भुखा मत करे मत तू करे पुकार लख चौरासी जिन श्री सबसे दे आधार निरपो सदा दयाल सबना करदा सार नान गुरमुख बुझिए पाए सो मुख द्वार श्री राग महला तीजा जिन्ने सुन के मनिया तिन निज करवास गुरमति सलाह सचर पाया गुण तास सब दरते से निर्मल हो सरबले आर्य जास हृदय जिनके हर वस तित घट है प्रगास मन मेरे हर हर निर्मल त्याय तुरमस्तक जिनको लिखिया से गुरमुख रहे लिवलाय राव हर संतो देखो नजर कर निकटवास है भरपूर गुरमत जिन पछाण से देखे सदा हदूर जिन गुण तिन सद मन वसे गुणवंत्या दूर मनमुख गुण ते बहारे बिन नामे मरदे चूर जिन सब गुरु सुन मनिया तिन मन त्यार सोए आंदन भगति रत्या मन तंद्र मल होए कूड़ा रंग समका बिन जाए दुख रोए जिस अंदर नाम प्रगास सदा सदा थिर होए जिन पदार्थ पाए कर नाम ना चेता लिव लाए पग खिसिया रहना नहीं अगे ठोर न पाए ओवे लाथ न अवियंत गया पछताए जिस नजर करे सोबरे अर्थि लिव लाए देखा देखे सब करे मन बूझ ना पाए जिन गुरमुख अरदासो दीब पई तिन थाए हर गुण गावे हर नित पाड़ा हर गुण गाए समाए नानक तिनकी बाणी सदा सच है जे नाम रहे लिवलाए श्री राग महला तीजा जिनी एक मन नाम चाय गुरमति विचार तिनके मुख सद उजले ते सचाए दरबार हो अमृत प्रेमे सदा सदा सचे नाम प्यार पाई रे गुरमुख सदा पत होए हर हर सदा त्याई मल हों मैं कड्डा तोए रहो मन मुख नाम न जाने वरना में पत जाए शब्द साध ना आयो लगे दूजे पाए विष्टा के कीड़े पावाए विच विष्टा से विष्टा माहे समाए तिनका जन्म सबला जो चल लाए सतगुरु पाए कुल उदारे अपना तन जने दी माए हर हर नाम चाहिए जसनु कृपा करे रजाए जिन गुरमुख नाम चाहिए विच आप गवाए अंदरों बारो निर्मल सच्चे सच समाए नानका से प्रवान जिन गुरमति हर त्याय श्री राग महला तीजा हर भगता हर तन रास है गुरु पूछ करें वापार हर नाम सलान सदा सदा वकर नाम आधार गुरपुरे हर नाम दृढ़ाया हर भगता दुट भंडार पाई रे सुमन को समझाए ए मन आलस क्या करें गुरमुख नाम त्याय रहो हर भगतार का प्यार है जो गुरमुख करे विचार पाखंड भगत ना हो दुविधा बोल खुवार सो जन रलाया नान ले जैसे अंतर भवे एक विचार सो सेव करे आखिए जो हर राख है और तार मन तन सो पया के तरे हो मैं बिचो मार तन गुरमुख सो प्रवण जे कदे नया व्यहार कर मिले ता पाई है बिन कर में पाया ना जाए लग चौरासी वे तरस दे जिस मिले सो मिले हर आए नान गुरु कर पाया सदार नाम समाए श्री राग महला तीजा सुख सागर हर नाम है गुरु पाया जाए अंदर नाम चाहिए सज नाम समाए अंदर रचाए हर साहस रसनार गुण गाए पाई रे जग दुखिया दूजे पाए गुर सुनाई सुख लंदन नाम से आए रहो साचे मेलना लागे मंदिर मल हर ते आए गुरमसर बसानी हरे अमृत नाम समाए गुर ज्ञान पर जन बलाया ज्ञान अंधेरा जाए मन मुख मैले मन परे हो मैं त्रसना विकार बिन सबदे मेलना उतरे मर जन्म होए खुआरे तातर बाजी पल चरै नार वार न पार गुरमुख जब तब संज में हर कह नाम प्यार
ਗੁਰਮੁਖ ਸਦਾ ਤਿਆਈ ਏਕ ਨਾਮ ਕਰਤਾਰ, ਨਾਨਕ ਤਾਂ ਨਾਮ ਤਿਆਈਏ ਸਭਨਾ ਦੀਆਂ ਕਾ ਆਧਾਰ। ਸ੍ਰੀ ਰਾਗ ਮਹਲਾ ਤੇਜਾ, ਮਨਮੁਖ ਮੋਵੇ ਆਪਿਆ ਬੈ ਰਾਗ ਉਦਾਸੀ ਨਾ ਹੋਏ, ਸਬਦ ਨਾ ਚਿੰਨ੍ਹ ਸਦਾ ਦੁਖਰ ਦਰ ਗੈ ਪਤ ਖੋਏ, ਹੋਮੇ ਗੁਰਮੁਖ ਹੋਈਏ ਨਾਮ ਰਤ ਸੁਖ ਹੋਏ। ਮੇਰੇ ਮਨ ਐਨਸ ਪੂਰਾ ਨਿਤਿਆਸਾ, ਸਤਿਗੁਰੂ ਸੇ ਮੋਹ ਭਰ ਜਲੇ ਕਰਹੀ ਮਾਇਆ ਉਦਾਸਾ, ਰਹੋ ਗੁਰਮੁਖ ਕਰਮ ਕਮਾ ਵਿਸਰ ਬੈ ਰਾਗ ਆਨੰਦ, ਐਨਸ ਬਦ ਕਰੇ ਦਿਨ ਰਾਤੀ, ਹੋਮੇ ਮਨ ਚੰਦ ਵੱਡੇ ਪਾਸ ਸੰਗਤ ਪਾਈ ਅਰ ਪਾਇਆ ਸਹਿਜ ਆਨੰਦ, ਸੋ ਸਾਧੂ ਬੈਰਾਗੇ ਸੋਈ ਹਿਰਦੇ ਨਾਮ ਵਸਾਏ, ਅੰਤਰ ਲਗਨ ਤਾਮ ਸਮੂਲੇ ਵਿੱਚੋਂ ਆਪ ਗਵਾਏ, ਨਾਮ ਦਾਨ ਸਤਿਗੁਰੂ ਦੇਖਾ ਲਿਆ ਰਸ ਪਿਆ ਗਾਏ, ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ, ਮਨਮੁਖ ਫਿਰੇ ਨਾ ਜਾਣੈ ਸਤਿਗੁਰੂ ਮੇ ਅੰਦਰ ਲਾਗ, ਨਾਨਕ ਸਬਦ ਰਤੇ ਹਰ ਨਾਮ ਰੰਗਾਏ ਬਿਨ ਪੈ ਕੇ ਲਾਗ। ਸ੍ਰੀ ਰਾਗ ਮਹਲਾ ਤੀਜਾ, ਘਰ ਹੀ ਸੌਦਾ ਪਾਈਏ ਅੰਤਰ ਸਾਭ ਵੱਥ ਹੋਏ, ਕਿਨ ਕਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ, ਨਾਨ ਦਾਨ ਅਖੋਟੈ ਬੜ ਭਾਗ ਪ੍ਰਾਪਤ ਹੋਏ। ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ, ਹਰ ਜਿਉ ਸਦਾ ਤਿਆਇ ਤੂੰ ਗੁਰਮੁਖੇ ਕੰਕਾਰ ਰਹਾਉ, ਗੁਰਮੁਖਾਂ ਕੇ ਮੁਖ ਉਜਲੈ ਗੁਰਸਬਦੀ ਵਿਚਾਰ, ਹਲਦ ਪਲ ਸੁਖ ਪਾਇੰਦੇ ਜਪ ਜਪ ਹਿਰਦੇ ਮੁਰਾਰ, ਘਰ ਹੀ ਵਿੱਚ ਮੈਲ ਪਾਇਆ ਗੁਰਸਬਦੀ ਵਿਚਾਰ, ਸਗਰ ਤੇ ਜੋ ਮੂੰਹ ਫੇਰੇ ਮੱਥੇ ਦਿਨਕਾਲੇ, ਆਂਦਨ ਦੁੱਖ ਕਮਾਉਂਦੇ ਤਜੋ ਹੇ ਜਮ ਜਾਲੇ, ਸੁਭਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ, ਸਭਨਾ ਕਾ ਦੇਤਾ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰ, ਕਹਿਣਾ ਕਿਛੂ ਨਾ ਜਾਵੇ ਜਿਸ ਪਾਵੇ ਤੇ ਸਵੈ ਦੇ, ਨਾਨਕ ਗੁਰੂ ਪਾਈ ਆਪੇ ਜਾਣਾ ਸੋਏ। ਸ੍ਰੀ ਰਾਗ ਮਹਲਾ ਤੀਜਾ, ਸੱਚਾ ਸਾਹਿਬ ਸੇਵੀ ਸੱਚ ਵਡਿਆਈ ਦੇ, ਗੁਰਪ੍ਰਸਾਦੀ ਮਨੋ ਸਿਉ ਮੈਂ ਦੂਰ ਕਰੇ, ਇਹ ਮਨ ਤਾਬਤ ਤਾਂ ਰਹੇ ਜਾਂ ਆਪੇ ਨਦ ਕਰੇ, ਪਾਈ ਰੇ ਗੁਰਮੁਖ ਪਾਈ ਰੇ ਗੁਰਮੁਖ ਹਰ ਨਾਮ ਤਿਆ, ਏ ਨਾਮ ਜਨ ਸਦ ਮਨ ਵਸੇ ਮੈਲੀ ਪਾਵੇ ਥਾਉ ਰਹੋ, ਮਨਮੁਖ ਮਨ ਤਨਿਆਂਦਰ ਤਿਸ ਨੋ ਠੋਰ ਨਾ ਠਾਉ, ਭਜਨ ਨਿਭਾਉਂਦਾ ਫਿਰੇ ਜੋ ਸੁਣੈ ਘਰ ਕਾਉ, ਗੁਰਮਤਿ ਕਰ ਚਾਨਣਾ ਸੁਰ ਮਿਲੇ ਰਣਾਉ, ਤ੍ਰੈ ਗੁਣ ਵਿਖਿਆ ਆਂਦਾ ਮਾਇਆ ਮੋਗ ਬਾਰ, ਲੋਭੀਅਨ ਕੋ ਸੇਵਦੇ ਪੜਵੇਦਾਂ ਕਰੈ ਪੂਕਾਰ, ਵਿਖਿਆ ਅੰਦਰ ਪਤਮੇ ਨਾਰਵਾਨਾ ਪਾਰ, ਮਾਇਆ ਮੋਵੇ ਸਾਰਿਆ ਜਗਤ ਪਿਤਾ ਪ੍ਰਤੈ ਪਾਲ, ਬਾਜੋ ਗੁਰੂ ਅਚੇਤ ਸਭ ਬੰਦੀ ਬੱਧੀ ਜਮਕਾਲ, ਨਾਨਕ ਗੁਰਮਤਿ ਉਭਰੇ ਸੱਚਾ ਨਾਮ ਸੰਭਾਲ। ਸ੍ਰੀ ਰਾਗ ਮਹਲਾ ਤੀਜਾ, ਉਤਰੈ ਗੁਣ ਮਾਇਆ ਮੋਹੈ ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੈ ਲਾਇਨ ਹਰ ਨਾਮ ਵਸਿਆ ਮਨ ਆਏ, ਪੁੱਤ ਜਿਨ ਕੇ ਪੁਨਹ ਤਿਨ ਸਤ ਸੰਗਤ ਮੈ ਲਾਏ, ਪਾਈ ਰੇ ਗੁਰਮਤ ਸਾਚ ਰਹੋ, ਸਚ ਸਚ ਕਾ ਭਾਵਣਾ ਸਚ ਸਬਦ ਮਿਲਾਓ ਰਹੋ, ਜਿਨ ਨਾਮ ਛਣਿਆ ਤਿਨ ਮਿੱਠੋ ਬਲ ਜਾਓ, ਆਪ ਛੋੜ ਛੜਨੀ ਲੱਗਾ ਚੱਲਾਂ ਤਿਨ ਕੈ ਭਾਏ, ਲਾਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ, ਬਿਨ ਗੁਰ ਮੈਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ, ਅਸਰ ਸਗਰੋ ਲੋੜ ਲਓ ਜੇਤੂ ਪਾਈਏ ਸੱਚ ਸੋਏ, ਅਸਰ ਸੰਘਾਰ ਸੁਖ ਵਸੈ ਜੋਤ ਪਾਵੈ ਸੋ ਹੋਏ, ਜਿਹਾ ਸਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਏ, ਇਹ ਸਸਾ ਮੂਲੈ ਨਾਹੀ ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਧੋਏ ਮੂਰਤੀ ਸਬਦ ਮਿਲਾਵਾ ਹੋਏ। ਸ੍ਰੀ ਰਾਗ ਮਹਲਾ ਤੀਜਾ, ਅੰਮ੍ਰਿਤ ਛੋੜ ਵਿਖਿਆ ਲਵਾਣਾ ਸੇਵਾ ਕਰੈ ਵਿਡਾਣੀ, ਆਪਣਾ ਧਰਮ ਗਵਾ ਮੈਂ ਬੁੱਝੇ ਨਾਹੀ ਅੰਦਨ ਦੁੱਖ ਵਿਹਾਣੀ, ਮਨਮੁਖ ਅੰਦਨ ਚੇਤ ਹੀ ਡੂਬ ਮੂਹੇ ਬਿਨ ਪਾਣੀ, ਮਨ ਰੇ ਸਦਾ ਭਜੋ ਹਰ ਸਰਨਾਈ, ਗੁਰ ਕਾ ਸਬਦ ਅੰਤਰ ਵਸੇ ਤਾਂ ਵਿਸਰ ਨਾ ਜਾਈ ਰਹੋ, ਇਹ ਸਰੀਰ ਮਾਇਆ ਕਾ ਪੁਤਲਾ ਵਿਚੋਂ ਮੈਂ ਦੁੱਤੀ ਪਾਈ, ਆਵਣ ਜਾਣਾ ਜੰਮਣ ਮਰਨਾ ਮਨੋਪਤ ਗਵਾਈ, ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ, ਸਤਿਗੁਰ ਕੀ ਸੇਵਾ ਤੇ ਸੁਖਾਲੀ ਜੋ ਇੱਛੈ ਸੋ ਫਲ ਪਾਏ, ਜਤ ਸਤ ਤਪ ਪਿਤ ਸ੍ਰੀ ਰਾਹ ਹਰ ਮਨ ਵਸਾਏ, ਸਦਾਨੰਦ ਰਹਿ ਦਿਨ ਰਾਤੇ ਮਿਲ ਪ੍ਰੀਤਮ ਸੁਖ ਪਾਇਆ, ਜੋ ਸਤਿਗੁਰ ਕੀ ਸਰਨਾਗਤੀ ਹੋ ਤਿਨ ਕੈ ਬਲ ਜਾਉ, ਦਰ ਸੱਚੇ ਸੱਚੀ ਵਡਾਈ ਸਜੇ ਸੱਚ ਸਮਾਓ, ਨਾਨਕ ਨਦਰੀ ਭਾਈ ਹੈ ਗੁਰਮੁਖ ਮੇਲ ਮਿਲਾਓ। ਸ੍ਰੀ ਰਾਗ ਮਹਲਾ ਤੀਜਾ, ਮਨਮੁਖ ਕਰਮ ਕੋ ਮਾਮਣੇ, ਜੋ ਦੁਹਾ ਗੰਤਨ ਸਵੀਕਾਰ ਸੇ ਜੇ ਕੰਤ ਨਾਵੇ ਨਿਤਨ ਧੋਏ ਖੁਆਰ, ਫਿਰ ਕਾ ਮੈਲ ਨਾ ਪਾਵੇ ਨਾ ਦਿਸੇ ਕਰਬਾਰ, ਪਾਈ ਰੇ ਕਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹੋ,
ਗੁਰਮੁਖ ਸਦਾ ਸੁਹਾਗਣੀ ਪਰ ਰਾਖਿਆ ਔਰ ਧਾਰ ਮਿੱਠਾ ਬੋਲੇ ਨਿਵ ਚੱਲੇ ਸਜਰ ਮੈਂ ਪਧਾਰ ਸੁਭਵੰਤੀ ਸੁਹਾਗਣੀ ਜਿਨ ਗੁਰ ਕਾ ਹਿਤ ਅਵਾਰ ਪੂਰੇ ਭਾ ਸਤਿਗੁਰੂ ਮਿਲੇ ਜਾਂ ਭਾਗ ਕਾ ਉਦੋ ਹੋਏ ਅੰਤਰੋਂ ਦੁਖ ਭਰਮ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੇ ਜੋ ਚੱਲੇ ਦੁਖ ਨ ਪਾਵੇ ਕੋਏ ਗੁਰ ਕੈ ਭਾਣੇ ਵਿੱਚ ਅੰਮ੍ਰਿਤ ਸਜ ਪਾਵੇ ਕੋਏ ਜਿਨ੍ਹਾਂ ਪ੍ਰਾਪਤ ਤਿੰਨ ਪਿਆਉ ਮੈਂ ਵਿੱਚੋਂ ਖੋਏ ਇਹਨਾਂ ਨੇ ਗੁਰਮੁਖ ਨਾਮ ਚਿਹਾਈਏ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹਲਾ ਤੀਜਾ ਪੇ ਜਾਂ ਫਿਰ ਜਾਣੇ ਆਪਣਾ ਤਨ ਮਨ ਆਗੈ ਤਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜ ਸੱਚ ਮਿਲਾਵੜਾ ਸੱਚ ਉਡਾਈ ਦੇ ਪਾਈ ਰੇ ਗੁਰਮਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਚਾ ਸਭ ਕੋਏ ਰਾਹ ਲੱਖ ਚੁਰਾਸੀ ਫਿਰ ਪਿਆ ਕਾਮਣ ਦੂਜੇ ਪਾਏ ਬਿਨ ਗੁਰ ਨਿੰਦ ਨਾ ਆਵੇ ਦੁਖੀ ਰਹਿਣ ਵਿਹਾਏ ਬਿਨ ਸਭ ਦੇ ਪਿਰ ਨਾ ਪਾਈਏ ਬਿਰਥਾ ਜਨਮ ਗਵਾਏ ਹੋਂ ਕਰਤੀ ਜਗ ਫਰੀ ਨਾ ਤਨ ਸੰਪੈ ਨਾਲ ਅੰਧੇ ਨਾਮ ਨਾ ਚੇਤੇ ਸਭ ਆਦਿ ਜਮਕਾਲ ਸਤਿਗੁਰ ਮਿਲਿਆ ਤਨ ਪਾਇਆ ਹਰਨਾ ਮਾਰਦੇ ਸੰਭਾਲ ਨਾ ਮ੍ਰਿਤ ਸਿੰਦਰ ਮਿਲੇ ਗੁਰ ਕੈ ਸਹਿ ਸੁਭਾਏ ਮਨ ਤਨ ਰਤ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉਤਰੇ ਜੋ ਹਰ ਤੁਰ ਛੋਟਿਆ ਲਾਏ ਸ੍ਰੀ ਰਾਗ ਮਹਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪਿਆ ਮਿਲਾਏ ਬੁਝੇ ਤਾਂ ਨਿਰਮਲ ਹੋਵੈ ਸੋਈ ਹਰ ਜਿਉ ਸਾਚਾ ਸਾਚੀ ਬਾਣੀ ਸਬਦ ਮਿਲਾਵਾ ਹੋਈ ਭਾਈ ਰੇ ਭਗਤ ਹਿਣਕਾ ਹੇ ਜਗ ਆਇਆ ਪੂਰੇ ਗੁਰ ਕੇ ਸੇਵਨਾ ਕੀ ਨਿਮਰਤਾ ਜਨਮ ਗਵਾਇਆ ਰਹੋ ਆਪੇ ਜਗ ਜੀਵਨ ਸੁਦਾਤਾ ਆਪੇ ਭਗਤ ਮਿਲਾਏ ਜੀ ਜਨਤੇ ਕਿਆ ਵਿਚਾਰੇ ਕਿਆ ਕਵਾ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇ ਕੁਟੰਬ ਮੋਲ ਬਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਦਾਨ ਪਾਇਆ ਤਿਸਕੀ ਕਿਵ ਨਾ ਪਾਈ ਹਰ ਪ੍ਰਭ ਸਖਾ ਮਿਲ ਪ੍ਰਮੇਰਾ ਤੈ ਹੋਏ ਸਖਾਈ ਆਪਣੇ ਮਨ ਚ ਕਹਿ ਕਾਏ ਬਿਨ ਗੁਰੇ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵਛਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੁਭਾ ਸੁਰਦੇ ਪ੍ਰਭ ਆਪੇ ਗੁਰਮੁਖ ਦੇ ਵਾਡੇ ਆਈ ਸ੍ਰੀ ਰਾਗ ਮਹਲਾ ਤੀਜਾ ਤਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸਦ ਮਨ ਵਸੇ ਮਨ ਤਨ ਨਿਰਮਲ ਹੋਏ ਰਹੋ ਕਰ ਕਿਰਪਾ ਕਰ ਆਇਆ ਪੇ ਮਿਲਿਆ ਆਏ ਗੁਰਸਬ ਦੀ ਸਲਾਹੀਏ ਰੰਗੇ ਸਹਿ ਸੁਭਾਏ ਸੱਚੇ ਸੱਚ ਸੁਮਾਇਆ ਮਿਲ ਰਹੇ ਨਵ ਛੁਰਦਾਏ ਜੋਗ ਕਰਨਾ ਸੁਖ ਕਰ ਰਿਹਾ ਅਵਰ ਨਾ ਕਰਨਾ ਜਾਏ ਚਿਰੇ ਵਿਛੰਨੇ ਮੇਲਿਆਂ ਸਗੁਰੂ ਪੰਨੇ ਪਾਏ ਆਪੇ ਕਰ ਕਰਾਏ ਸੀ ਅਵਰ ਨਾ ਕਰਨਾ ਜਾਏ ਮਨ ਤਨ ਰਤ ਰੰਗ ਸਹੁ ਮੈਂ ਤਜ ਵਿਕਾਰ ਐਨ ਸਿਰ ਦੇ ਰਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੇ ਸਬਦ ਅਪਾਰ ਸ੍ਰੀ ਰਾਗ ਮਹਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤਰ ਪਾਇਆ ਜਾਏ ਕਥਨੀ ਬਦਨੀ ਨਾ ਪਾਈਏ ਉਮੈ ਵਿਚੋਂ ਜਾਏ ਸਗੁਰ ਮਿਲਿਆ ਸਦ ਭੈ ਰਚਿਆ ਵਸੇ ਮਨ ਆਏ ਪਾਈ ਰੇ ਗੁਰਮੁਖ ਬੂਝਾਏ ਕੋਏ ਬਿਨ ਬੁਝੇ ਕਰਮ ਕੁਮਾਵਣੇ ਜਨ ਪਦਾਰਥ ਖੋਏ ਰਹੋ ਜਿਨੀ ਚਾਖਿਆ ਤਿੰਨੀ ਸਾਧ ਪਾਇਆ ਬਿਨ ਚਾਖੇ ਬ੍ਰਹਮ ਬੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪਿਵੇ ਤੋਂ ਪ੍ਰਵਾਨ ਪਿਆ ਪੂਰੇ ਸਬਦ ਸੰਭਾਏ ਆਪੇ ਦੇ ਤਾਂ ਪਾਈਏ ਔਰ ਕਰਣਾ ਕਿਛੂ ਨਾ ਜਾਏ ਦੇਵਣ ਵੱਲ ਕੇ ਕਹਿ ਹੱਥ ਦਾਤ ਹੈ ਗੁਰੂ ਦੁਆਰ ਹੈ ਪਾਏ ਦੇਹਾ ਕਿਤੁਨ ਤੇਹਾ ਹੋਆ ਦੇਹੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਬਿਨ ਨਾਮ ਨਿਰਮਲ ਨਾ ਹੋਏ ਪੂਰੇ ਪਾਗ ਨਾਮ ਮਨ ਵਸੇ ਸਬਦ ਮਿਲਾਵਾ ਹੋਏ ਨਾਨਕ ਸਜੇ ਰੰਗ ਵਰਤਦਾ ਹਰ ਗੁਣ ਪਾਵੈ ਸੋਏ ਸ੍ਰੀ ਰਾਗ ਮਹਲਾ ਤੀਜਾ ਕਾਇਆ ਸਾਧੇ ਉਰਦ ਤਬ ਕਰੇ ਵਿਚੋਂ ਮੈਂ ਨਾ ਜਾਏ ਅਧਿਆਤਮ ਕਰਮ ਜੇਕਰ ਨਾਮ ਨਾ ਕਵੇ ਪਾਏ ਗੁਰ ਕੈ ਸਭ ਜੀਵਤ ਮਰੇ ਹਰ ਨਾਮ ਵਸੈ ਮਨ ਆਏ ਸੁਣ ਮਨ ਮੇਰੇ ਭਜ ਸਤਿਗੁਰ ਸਰਣਾ ਗੁਰਪ੍ਰਸਾਦੀ ਛੁੱਟੀਏ ਵਿਗ ਭਾਉ ਜਲ ਸਬਦ ਗੁਰ ਤਰਣਾ ਰਾਓ ਤ੍ਰੈ ਗੁਣੋ ਸਭਾ ਧਾਤ ਦੂਜਾ ਪਾ ਵਿਕਾਰ ਪੰਡਿਤ ਪੜੇ ਬੰਧਨ ਮੋਹ ਬਾਲਾਨ ਬੂਧੇ ਵਿਖਿਆ ਪਿਆਰ ਸਤਿਗੁਰ ਮਿਲਿਆ ਤ੍ਰਿਗੁਟੇ ਛੁਟੇ ਚੌਥੇ ਪਦ ਮੁਕਤ ਦੁਆਰ ਗੁਰਤੇ ਮਾਰਗ ਪਾਈਏ ਚੁੱਕੇ ਮੋਹ ਗੁਬਾਰ ਸਬਦ ਮਰੇ ਤਾਇਓ ਉਦੈ ਰਹਿ ਪਾਏ ਮੁਕਤ ਦੁਆਰ ਗੁਰਪ੍ਰਸਾਦੀ ਮਿਲ ਰਹੇ ਸਚ ਨਾਮ ਕਰਤਾਰ ਇਹ ਮਨੁਆਤ ਸਬਲੈ ਛੱਡਣ ਕਿਤੇ ਪਾਏ ਦੂਜੇ ਪੈ ਦੁੱਖ ਲਾਇੰਦਾ ਪਤੀ ਦੇ ਸਜਾਏ ਨਾਨਕ ਨਾਮ ਲੱਗੇ ਸੋ ਉਭਰੇ ਹੋਮੈ ਸਬਦ ਗਵਾਏ ਸ੍ਰੀ ਰਾਗ ਮਹਲਾ ਤੀਜਾ ਕਿਰਪਾ ਕਰੇ ਗੁਰ ਪਾਈ ਹਰ ਨਾਮ ਦੇ ਦ੍ਰਿੜਾਏ ਬਿਨ ਗੁਰ ਕਿਰਨਾ ਪਾਇਓ ਬਿਰਥਾ ਜਨਮ ਗਵਾਏ ਮਨਮ ਕਰਮ ਕਮਾਵਣੇ ਜੋ ਮਨਮ ਕਰਮ ਕਮਾਵਣੇ ਦਰਗਹਿ ਮਿਲੇ ਸਦਾਏ
ਮੰਦਰੇ ਦੂਜਾ ਪਾਉ ਚੁਕਾਏ ਅੰਦਰ ਤੇਰੇ ਹਰ ਵਸੇ ਗੁਰ ਸੇਵਾ ਸੁਖ ਪਾਇ ਰਹੋ ਸਚ ਬਾਣੀ ਸਚ ਸਬਦ ਜਾਂ ਸਚ ਤੇਰੇ ਪਿਆਰ ਹਰਖਾ ਨਾਮ ਮਨ ਵਸੇ ਹੋਮੇ ਕ੍ਰੋਧ ਨੀਵਾਰ ਮਨ ਨਿਰਮਲ ਨਾਮ ਤੇ ਆਈਏ ਤਾਂ ਪਾਏ ਮੁਖ ਦੁਆਰ ਹੋਮੇ ਵਿੱਚ ਜਗ ਬਿਨ ਸਦਾ ਅਮਰ ਜਮੈ ਆਵੇ ਜਾਏ ਮਨ ਵਿੱਚ ਸਬਦ ਨਾ ਜਾਣ ਨਹੀਂ ਜਾਸਨ ਪਦ ਗਵਾਏ ਗੁਰਸੇਵਾ ਨਾਉ ਪਾਈਏ ਸੱਚੇ ਰਹਿ ਸਮਾਏ ਸਬਦ ਮੰਨਿਆ ਗੁਰੂ ਪਾਈਏ ਵਿੱਚੋਂ ਆਪ ਗਵਾਏ ਆਂਦਨ ਭਗਤ ਕਰੇ ਸਦਾ ਸਾਚੇ ਗਿਲੇ ਵਲਾਏ ਨਾ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹਲਾ ਤੀਜਾ ਜਿੰਨੇ ਪੁਰਖੇ ਸਗੁਨਾ ਸੇਵਿਓ ਸੇ ਦੁਖੇ ਦੁਖ ਚਾਰ ਕਰ ਹੁੰਦਾ ਪੁਰਖ ਨਾ ਪਛਾਣੇ ਅਭਿਮਾਨ ਮੁਠੇ ਅਹੰਕਾਰ ਸਗੁਰ ਕੇ ਫਿਟ ਗਿਆ ਮੰਗਤ ਕੈ ਸੰਸਾਰ ਸੱਚਾ ਸਦਨਾ ਸੇਵਾ ਸਭ ਕਾ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਨ ਦੁਖ ਪਰ ਹਰੇ ਸਬਦ ਰਿਆ ਭਾਰ ਪੂਰ ਰਹਾਉ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਅਧਾਰ ਸੱਚੇ ਕਾਰ ਕਮਾਉਣੇ ਸੱਚੇ ਨਾਲ ਪਿਆਰ ਸੱਚਾ ਸਵਰਥ ਦਾ ਕੋਈ ਨਾ ਮਿਟਣ ਹਾਰ ਮਨਮੁਖ ਮਹਿਲ ਨਾ ਪਾਏ ਨੀ ਕੂੜ ਮੁਠੇ ਕੁੜੀ ਕੂੜਿਆਰ ਹੋਮੇ ਕਰਤਾ ਜਗਮਾ ਗੁਰ ਬਿਨ ਘੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਦਾਤਾ ਦਾ ਤਾਰ ਸਗੁਰ ਸੇਵੇ ਤਾਂ ਉਪਰੇ ਸਤਿ ਰਖੈ ਅਵਤਾਰ ਕਿਰਪਾ ਤੇ ਹਰ ਪਾਈਏ ਸੱਚ ਸਬਦ ਵਿਚਾਰ ਸਗੁਰ ਸੇਵ ਮਨ ਨਿਰਮਲਾ ਹੋਮੇ ਤਜ ਵਿਕਾਰ ਆਪ ਛੋੜ ਜੀਵ ਤੁਮਾਰੇ ਗੁਰ ਕੈ ਸਬਦ ਵਿਚਾਰ

ਸਹਾਇ ਜਿਉ ਬਿਨ ਸਭ ਦੱਤ ਸਦਾ ਆਧਾਰ ਗੁਰਪ੍ਰਸਾਦੀ ਪੂਜਿਆ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਹ ਤੂੰ ਅੰਤ ਨਾ ਪਾਰਾਵਾਰ ਸ੍ਰੀ ਰਾਗ ਮਹੱਲਾ ਤੀਜਾ ਤਿਨਾਂ ਨਾਨ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰਸਭ ਦੀ ਸਦ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸੱਚ ਗੁਣ ਗਾਵੈ ਸੱਚੇ ਨਾਇ ਪਿਆਰ ਕਿਰਪਾ ਕਰਕੇ ਆਪਣੇ ਦਿੱਤੋਂ ਭਗਤ ਭੰਡਾਰ ਮਨ ਰਹੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਮਰਾਏ ਸਮਾਏ ਰਹੋ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੁਭਾਏ ਗੁਰਸਭ ਦੀ ਮਨ ਮੋਹਿਆ ਕਹਿਣ ਕਛੂ ਨਾ ਜਾਏ ਦੇ ਭਰਤੀ ਸਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈਏ ਜੇ ਸੁਨੋ ਕਿਰਪਾ ਕਰੇ ਰਜਾਏ ਸੰਸਾਰ ਸੰਸਾਰ ਸੁਤਿਆ ਰਣ ਵਿਹਾਏ ਇੱਕ ਆਪਣੇ ਬਾਣੇ ਕੱਢ ਲਏ ਨੂੰ ਆਪੇ ਲੈਣ ਮਿਲਾਏ ਆਪੇ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਡਾਏ ਦਿੱਤੇ ਹਨ ਗੁਰਮੁਖ ਦੇ ਵਧਾਏ ਸੋਨ ਕਥਾ ਤਾਏ ਕਹਿ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਖੁਆਏ ਹਨ ਦੂਜੇ ਛੱਡਣ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਿਲਾਏ ਅੰਧੇ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸਜ ਪਾਇਆ ਤ੍ਰਿਸਨਾ ਸਜ ਵਿਕਾਰ ਗੁਰਸਭ ਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨਾ ਉਚਰੇ ਜੇ ਚਿਰ ਗੁਰਸਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲੈ ਮਹੱਲ ਰਹੋ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲਿਆ ਦੂਰ ਮਨਮੁਖ ਸ਼ਬਦ ਨਾ ਜਾਣੇ ਔਗਣ ਸੋ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਸੱਚ ਰਤੈ ਭਾਰ ਪੂਰ ਗੁਰਸਭ ਦੀ ਮਨ ਵੇਦਿਆ ਪ੍ਰਭ ਮਿਲਿਆ ਪਾ ਦੂਰ ਆਪੇ ਰੰਗਣ ਰੰਗਣ ਸਬਦ ਲੈਣ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੈ ਲਿਵਲਾਏ ਚਾਰੇ ਗੁਣ ਨਾ ਭਾਵ ਸਕੇ ਮਨ ਬੁਝ ਨਾ ਪਾਏ ਜੇ ਸਗੁਰ ਮਿਲੇ ਸੋ ਮੇਲੇ ਸੱਚੇ ਸਬਦ ਸਮਾਏ ਮਿੱਤਰ ਕਨੇਰੇ ਕਰ ਥਕੇ ਮੇਰਾ ਦੁੱਖ ਕਾਢਾਏ ਕੋਏ ਮਿਲ ਪ੍ਰੀਤਮ ਸੁੱਖ ਕੱਟਿਆ ਸਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੇ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸਿਸ਼ਟ ਦੇਖੇ ਆਪ ਉਪਾਏ ਸਭ ਇੱਕ ਵਰਤਦਾ ਲੱਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਵਧਾਏ ਗੁਰਮਤਿ ਸਦ ਮਨ ਵਸਿਆ ਸਚ ਰਹਿ ਲਿਵਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਾਬ ਸੀ ਨਾ ਵਸੇ ਮਨ ਆਏ ਰਹੋ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣਿਆ ਜਾਇ ਆਪੇ ਨਜ਼ਰ ਕਰੇ ਸੇ ਜਨ ਸਬਦੇ ਸੁਣੇ ਤੇ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਗੁਰਮੁਖ ਸੱਚੇ ਸ਼ਬਦ ਰਚੇ ਆਪ ਮਿਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਦੰਤ ਨਾ ਪਾਰਾ ਵਾਰ ਕੜ ਕੜ ਆਪੇ ਹੁਕਮ ਵਸੈ ਕੁਮੇ ਕਰੇ ਵਿਚਾਰ ਗੁਰਸਬਦੀ ਸਲਾਹੀ ਮੈਂ ਵਿਚੋਂ ਖੋਏ ਸਾਧਨ ਨਾਮ ਹੈ ਬਾਰੀ ਔਗਣ ਵੰਚੀ ਰੋਏ ਸੱਚ ਸਲਾਹੀ ਸੱਚ ਲੱਗਾ ਸੱਚੇ ਨਾ ਦ੍ਰਿਵਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹਿ ਔਗਣ ਕੱਢਾ ਧੋਏ ਆਪੇ ਮੇਲ ਮਿਲਾਇੰਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਦੁ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੇ ਜਸ ਸੰਤਨ ਕੰਮ ਗਏ ਲੀਏ ਕਿਆ ਚੱਲੇ ਬਾਂ ਲੁੜਾਏ ਆਪਣਾ ਪਿਰਨਾ ਪਛਾਣਾ ਹੈ ਕਿਆ ਮੈਂ ਦੇਸਾਂ ਜਾਏ ਜਿਨੀ ਸਖੀ ਕੰਤ ਪਛਾਣਿਆ ਹੋ ਤਿਨਕੈ ਲਾਗੋ ਪਾਏ ਤਿਨਹੀ ਜੈਸੀ ਥੀਰਾ ਸਾ ਸੰਗਤ ਮੇਲ ਮਿਲਾਏ ਮੁੰਡੇ ਕੂੜ ਮੁੱਠੀ ਕੁੜਿਆਰ ਫਿਰ ਪ੍ਰਭ ਸੱਚਾ ਸੋਹਣਾ ਪਾਈਏ ਗੁਰ ਵਿਚਾਰ ਰਹੁ ਮਰਮ ਕੰਤ ਨਾ ਪਛਾਣੇ ਤਿਨਕੋ ਰਹਿਣ ਵਿਹਾਏ ਗਰਬਟੀਆਂ ਤ੍ਰਿਸਨਾ ਜਲੈ ਦੁੱਖ ਪਾਵੈ ਦੂਜੇ ਪਾਏ ਸਬਦ ਰਤੀਆਂ ਸੁਹਾਗਣੀ ਤਿੰਨ ਵਿਚੋਂ ਮੈਂ ਜਾਏ ਸਦਾ ਫਿਰ ਰਾਵੈ ਆਪਣਾ ਤਿੰਨ ਸੁਖ ਹੈ ਸੁਖ ਵਿਹਾਏ ਵੇ ਗਿਆਨ ਵੇ ਹੁਣੀ ਪਿਰ ਮੁਤੀਆਂ ਪਿਰ ਨਾ ਪਾਇਆ ਜਾਏ ਅਗਿਆਨ ਮਤੀ ਆਂਦੇ ਰਹਿ ਬਿਨ ਪਿਰ ਦੇਖੇ ਭੁੱਖ ਨਾ ਜਾਏ ਆਵ ਮਿਲੋ ਸਹੇਲੀਓ ਮੈਂ ਫਿਰ ਦੇ ਮਿਲਾਏ ਪੂਰੇ ਪਾਤਸ਼ਾਹ ਗੁਰੂ ਮਿਲੇ ਫਿਰ ਪਾਇਆ ਸੱਚ ਸਮਾਏ ਸੇ ਸਈਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਆਗੈ ਦੇ ਘਰ ਵਰ ਪਾਇਆ ਆਪਣਾ ਮੈਂ ਦੂਰ ਕਰੇ ਨਾਨਕ ਸੋਭਾ ਬੰਤੀ ਹਾਂ ਸੁਹਾਗਣੀ ਆਂਦਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਫਿਰ ਰਾਵੇ ਆਪਣਾ ਹੋ ਕਹਿ ਦਰ ਪੂਚੋਂ ਜਾਏ ਸਗੁਰ ਸੇਵੀ ਭਾਵ ਕਰਮੈ ਫਿਰ ਦੇ ਮਿਲਾਏ ਸਭ ਪਾਏ
सब उपाय आपे वेख्या किस नेड़े किस दूर जिन फिर संग जानिया फिर रावै सदा हदूर मुंदे तू चल गुर कै पाए आंदन रावै फिर अपना सहज सच समाय राव सब रतिया सुहागने सचे सब सीगार हर वर पान कर अपने गुर कहत प्यार से सुहावी हर रंग रवे भगत परे भंडार सो प्रप्रित मन वसे जे सब से दे आधार फिर सालान अपना तिन कह सब बलियारे जाओ मन तन अर्पे सिर दे तिन कह लागा पाए जिन एक पछाणिया दूजा पा चुकाए गुरमुख ना पछाणिए नानक सच समाए सुराग महला तीजा हर जी सचा सच तू सब तेरा चीरे लग चौरासी तरस दे फिर बिन गुर भेट पीरे हर जो बख्से बख्सले सुख सदा शरीर गुर प्रसाद सेव करी सच गैर गंभीर मन मेरे नाम रत सुख होए गुरमति नाम सलाए दूजा बन खोए राहो धर्म राय न हुक्म बै सचा धर्म विचार दूजे पाए दुष्टात्मा तेरी सरकार अध्यात्मी हर गुण तास मन जपै एक मुरार तिनकी सेवा धर्म राय करे तन सुवरण हार मन के बेकार मन तजे मन चुके मुंह अभिमान आत्म राम पछाणिया सजे नाम समान बिन सतगुर मुक्त न पाइये मन मुख फिरे देवान शब्द नाची ने कथनी बदनी करे बिख्या माए समान सब किसे आपे आपे दूजा बिना कोए ज्यो बुलाए त्यों बोलिए जा बुलाए सोए गुरमुख बाणी ब्रह्म शब्द मिलावा होए नानक नाम संभाल तू जित सेवे सुख होए श्री राग महला तीजा जग होमे मैल दुख पाया मल्ला की दूजे पाए मल होमे धोती किवे न उतरे जे सौ तीर्थ नहाए बाब जो कर्म कमावां दे दूनी मल्ला की आए पढ़िया मैल न उतरे पुछो ज्ञानिया जाए मन मेरे गुर शरण आवे ता निर्मल होए मनमुख हर हर कर थके मैल न सके तो होए राहो मन मैले भगत न होवे नाम न पाया जाए मनमुख मैले मैले मोए जासन पत गुआए गुर प्रसादी मन से मल हो मैं जाय सुमाए जीवंधेर दिवक बालिये तू गुर ज्ञान अज्ञान तय हम किया हम करेंगे हम उरगा बार करने वाला विसरिया दूजे पाए प्यार माया जीवन दुख नहीं सब पाप था संसार गुरमति सुख पाइये सच नाम तार जिसनु मिले सो मिले हो तिस बलियारे जाऊ ए मन भक्ति रतिया सच बाणी निज थाओ मन रते देवा रते अर्गुण सच्चाई गाओ नानक नाम ना विसरै सचे माए सुभाव श्री राग महला चौथा घर पहला मैं मन तन बिरहुआ तगला क्यों प्रीतम मिले घर आए जा देखा प्रभ अपना प्रभ देखिया दुख जाए जाए पुछो तिन सजना प्रभ कित बिद मिलाए मिलाए मेरे सतगुरा मैं तुझ बिन अवर न कोए हम मूर्ख मुग्ध शरणागति कर कृपा मिले हर सोए रहो सतगुरु दाता हर नाम का प्रभ आप मिलावे सोए सतगुरु हर प्रभु बुझिया गुर जेवड़े अवर न कोए हो गुर सरणाई टैपमा कर दया मिले प्रभ सोए मन हटकने ना पाया कार्यो पाव थके सब को हे सहसणम कर रहे मन को रे रंग ना होए कूड़ कटकने न पाए ओ जो जो भी जाए खावे सोए सब न तेरी हाल प्रभ सब जी तेरे तू रास प्रभ तो दो खाली को नहीं दर गुरमुखा नो सा बास बिग पौज डुबदे कटला जन नानक अरदास श्री राग महला चौथा नाम मिले मन तृप्ति है बिन नाम त्रिक जी बास कोई गुरमुख सज्जन जे मिले मैं दसे प्रभ गुणदास हों तिस बिटो चों खनिए मैं नाम करे परगास मेरे प्रीतमा हों जीवा नाम त्याए बिन नामे जीवन ना थिया मेरे सतगुरु नाम दृढ़ाए राव नाम मुलक रतन है पूरे सगुर पास सगुर सेवे लग्या कड़ रतन देवे प्रगास तन वड़ भागी आ जो आए मिले गुरु पास जिन्ना सगुर पुरख ना भेटो से भाग हिण वै सुकाल ओए फिर जोन पुवाई है विच विष्टा कर विकराल न पास दुआस न पिटिए जने अंतर क्रोध चंडाल सगुर पुरख अमृत सरवड़ भागी ना वह आए उन जन्म जन्म की मैल उतरे निर्मल नाम दृढ़ाए
ਜਿਹੜਾ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੇ ਲੈ ਲਾਏ ਸ੍ਰੀ ਰਾਗ ਮਹਲਾ ਚੌਥਾ ਗੁਣ ਗਾਵਾਂ ਗੁਣ ਵਿਤਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆ ਮੇਰੇ ਸੱਜਣ ਹਰ ਗੁਣ ਗਾਏ ਹੀਰ ਹੀਰ ਮਿਲ ਬੇਦਿਆ ਰੰਗ ਚਲੂ ਲੈ ਨਾਏ ਮੇਰੇ ਗੋਬਿੰਦ ਗੁਣ ਗਾਮ ਤ੍ਰਿਵਿਤ ਮਨ ਹੋਏ ਅੰਤਰ ਪਿਆ ਸਰ ਨਾਮ ਕੀ ਗੁਰ ਤੋ ਸਵ ਮਿਲਾ ਬੈ ਸੋਏ ਰਾਓ ਮਨ ਰੰਗੋਵਟ ਭਾਗਿਓ ਗੁਰੂ ਤੋ ਟਾਕਰੇ ਪਸਾਓ ਗੁਰ ਨਾਮ ਦ੍ਰਿੜਾਏ ਰੰਗ ਸਿਉ ਸਤਿਗੁਰ ਕੈ ਪਲ ਜਾਓ ਬਿਨ ਸਤਿਗੁਰ ਹਰ ਨਾਮ ਨਾ ਲੱਭੇ ਇਲਾ ਕੋਟੀ ਕਰਮ ਕਮਾਓ ਬਿਨ ਭਾਗਾ ਸਤਿਗੁਰ ਨਾ ਮਿਲੇ ਕਰ ਬੈਠਿਆ ਨਿਕਟ ਨਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਗਰੂ ਪੇਟੇ ਕੰਚਨ ਨਾਂਥੀ ਹੈ ਮਨ ਖਲੋ ਬੁੱਢਾ ਬੇੜੀ ਪਾਸ ਸਗਰੂ ਪਵਿੱਤਰ ਨਾਮ ਹੈ ਕਿਤ ਵਿਛੜਿਆ ਜਾਏ ਸਤਿਗੁਰੂ ਕੇ ਬਾਣੇ ਜੋ ਚੱਲੇ ਵਿੱਚ ਪਵਿੱਤ ਬੈਠਾ ਆਏ ਤਨ ਤਨ ਉੱਡ ਭਾਗੀ ਨਾਨਕਾ ਜਿਨ ਸਤਿਗੁਰੂ ਲੈ ਮਿਲਾਏ ਸ੍ਰੀ ਰਾਗ ਮਹਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤਿਨ ਜਾਓ ਜਿੰਨੀ ਮੇਰਾ ਪਿਆਰਾ ਰਾਬਿਆ ਤਿਨ ਪਿੱਛੇ ਲਾਗ ਫਿਰਾਓ ਕਰ ਮਿੰਨਤ ਕਰ ਜੋਦੜੀ ਮੈਂ ਭਰਾ ਮਿਲਣੇ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਖੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰੂ ਬਿਟੋ ਵਾਰਿਆ ਜਨ ਹਰ ਪ੍ਰਭ ਦਿਆ ਦਿਖਾਏ ਰਾਓ ਹੋਏ ਨਿਮਾਣੀ ਢਹਿ ਪਵਾ ਪੂਰੇ ਸਤਿਗੁਰੂ ਪਾਸ ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੈ ਸਾਬਾਸ ਹੋ ਗੁਰ ਸਲਾਏ ਨਾ ਰਜੋ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰੂ ਨੂੰ ਸਭ ਕੋ ਲੋਚਦਾ ਜੇ ਤਾਂ ਜਗਤ ਸਭ ਕੋਏ ਬਿਨ ਭਾਗਾਂ ਦਰਸਨ ਨਾ ਥੀਏ ਭਾਗਹੀਣ ਬਹਿ ਰੋਏ ਜੋ ਹਰ ਪ੍ਰਭ ਪਾਣਾ ਸੋ ਥਿਆ ਤੁਰ ਲਿਖਿਆ ਨਾ ਮਿਟੈ ਕੋਏ ਆਪੇ ਸਤਿਗੁਰੂ ਆਪ ਹਰੇ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲੇ ਸੀ ਗੁਰ ਸਤਿਗੁਰ ਪਿੱਛੇ ਪਾਏ ਸਭ ਜਗ ਜੀਵਨ ਦਾਗੇ ਆਪੇ ਨਾਨਕ ਜਲ ਜਲਾਇ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਧ ਮਿਲੈ ਰਸ ਖਾਇ ਜਾਇ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਉਹ ਵੇ ਪੁਰਾ ਨ ਬੋਲਿਓ ਮਰਮਲ ਤੋਂ ਵਾਦਨ ਪਾਏ ਭਾਈ ਰੇ ਮੇਰੇ ਸੱਜਣ ਅਰਗੁਣ ਸਾਰ ਸੱਜਣ ਸਤਿਗੁਰ ਪੁਰਖੈ ਦੁ ਕੱਢਿਓ ਮੈਂ ਮਾਰ ਰਹੁ ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਰ ਆਏ ਸਤਿਗੁਰੂ ਵਚਨ ਰਸ ਹੈ ਜੋ ਮੰਨੈ ਸਵਰ ਰਸ ਖਾਏ ਸੇਵੜ ਭਾਗੀ ਵੜ ਜਾਣੀਏ ਹਰ ਰਸ ਵੜ ਸੇਵੜ ਭਾਗੀ ਵੜ ਜਾਣੀਏ ਜਨ ਹਰ ਰਸ ਖਾਧਾ ਗੁਰ ਪਾਏ ਇਹੋ ਹਰ ਰਸ ਵਣ ਤਿਣ ਸਭ ਥੈ ਪਾਗਣ ਨਹੀਂ ਖਾਏ ਬਿਨ ਸਤਿਗੁਰੂ ਪੱਲੇ ਨਾ ਪਵੇ ਮਨਮੁਖ ਰਹਿ ਬਿਲਾਏ ਓਏ ਸਤਿਗੁਰ ਆਗੈ ਨਾਨੇ ਵਹਿ ਨਾਂਤਰ ਕ੍ਰੋਧ ਬਲਾਏ ਹਰ ਹਰ ਹਰ ਰਸ ਆਪੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖੀ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਕਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸਚੜੈ ਫਿਰ ਹੱਥ ਵੇ ਰਹਿਣ ਸਬਾਈ ਜਾਏ ਆਪ ਘਟੈ ਨਰ ਨਾ ਬੁਝੇ ਨਿਤ ਮੂਸਾ ਲਾਜ ਟੁਕਾਏ ਗੋੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮਾਖੀ ਪਚੈ ਪਚਾਏ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹੋ ਗੁਰਮਤ ਹਰ ਲਿਵੋ ਬਰੇ ਅਲਿਪਤ ਰਾਏ ਸੁਰਣਾਏ ਓਨੀ ਚੱਲਣ ਸਦਾ ਨਿਹਾਲੇ ਹਰ ਕਰਥ ਲਿਆ ਪਦ ਪਾਏ ਗੁਰਮੁਖ ਦਰਗੈ ਮੰਨਿਆ ਹਰ ਆਪ ਲੈ ਗਰ ਲਾਏ ਗੁਰਮੁਖਾਂ ਨੋ ਪੰਥ ਪ੍ਰਗਟਾ ਦ ਠਾਕ ਨ ਕੋਈ ਪਾਏ ਹਰ ਨਾਮ ਸਲਾਹ ਨਾਮ ਮਨ ਨਾਮ ਰਹਿਣ ਲਿਵ ਲਾਏ ਅਨ ਹਦ ਤੁਨੀ ਦਰਵਜ ਦੇ ਦਰ ਸਚਾਏ ਸੋਭਾ ਪਾਏ ਜਿਨੇ ਗੁਰਮੁਖ ਨਾਮ ਸਲਾਇਆ ਤਿਨ ਸਭ ਕੋ ਕਹੇ ਸਾਬਾਸ ਤਿਨਕੇ ਸੰਗਤ ਦੇ ਪ੍ਰਭ ਮੈਂ ਦਾਸ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾ ਗੁਰਮੁਖਾਂ ਜਿਨੇ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੁਰਤਾ ਦੇ ਕੈ ਪੁੱਤਰ ਗਲਤ ਸਵੀਗਾਰ ਰਸ ਭੋਗੈ ਖੁਸ਼ੀਆਂ ਕਰੈ ਮਾਣੈ ਰੰਗ ਅਪਾਰ ਬਹੁਤ ਕਰੈ ਫੁਰ ਮਾਇਸੀ ਵਰਤੈ ਹੋਇਆ ਪਾਰ ਕਰਤਾ ਜਿਤਨਾ ਆਵੈ ਮਨਮੁਖ ਅੰਧ ਗਵਾਰ ਮੇਰੇ ਮਨ ਸੁਖਦਾ ਤਾਰ ਸੋਏ ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਵਟਾਇਆ ਸਵੈਨ ਰੂਪਾ ਖਾਕ ਹੈ ਵਰਗਾਵਰ ਬਹੁ ਰੰਗੇ ਕੀਆ ਰਾਥਿਆ ਥਾਕ ਕਿਸੇ ਚੇਤਨਾ ਪਾਵੈ ਵਿਸਰਿਆ ਸਭ ਸਾਕ ਸਿਰਜਨ ਹਰ ਭੁਲਾਇਆ ਵਿਣ ਨਾਮੈ ਨਾ ਪਾਕ ਲੈਂਦਾ ਬਦ ਦੁਆਇ ਤੂੰ ਮਾਇਆ ਕਰੈ ਕਤ ਜਿਸਨੋ ਤੂੰ ਪਤੀ ਆਇੰਦਾ ਸੋ ਸਣ ਤੁਜੈ ਅਨਿਤ ਅਹੰਕਾਰ ਕਰੈ ਅਹੰਕਾਰਿਆ ਵਿਆਪਿਆ ਮਨ ਕੀ ਮਤ ਤੇ ਪ੍ਰਭਿਆ ਭੁਲਾਇਆ ਨਾ ਤੇ ਜਾਤ ਨਾ ਪਤ ਸਤ

0: ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ ਸ੍ਰੀ ਰਾਗ ਮਹਲਾ ਪੰਜਵਾਂ ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਭੂਲ ਖੁਸ਼ੀਆਂ ਸ਼ਤਰ ਧਾਰ ਬਾਦ ਸਾਹੀਆਂ ਵਿੱਚ ਸਹਿ ਸਹਿ ਪਰੀਆਂ ਪਾਈ ਰਹਿ ਸੁਖ ਸਾਧ ਸੰਗ ਪਾਇਆ ਲਿਖਿਆ ਲਿਖਤਨ ਪੁਰਖ ਵਿਧਾਤਾ ਦੁਖ ਸਹਿਸਾ ਮਿਟ ਗਿਆ ਰਹੁ ਜੇਤੇ ਤਨ ਤਨੰਦਰਾ ਤੇਤੇ ਭਵਿ ਆਇਆ ਧਨ ਪਾਤੀ ਵੜ ਭੂਮਿਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤਿਆ ਫਰਿਆ ਸਭ ਕੋ ਵਸਕਤ ਕਰ ਲਏ ਓਨ ਬਿਨ ਨਾਮੈ ਖਾਖ ਰਲਿਆ ਕੋਟ ਤੇ ਤਿਸ ਸੇਵਕਾ ਸੁਧ ਸਾਧਕ ਦਰ ਖਰਿਆ ਗ੍ਰੰਭਾਰੀ ਵੜ ਸਾਹਿਬ ਸਭ ਸੁਭ ਨਾਨਕ ਸੁਪੰਥੀਆ ਸ੍ਰੀ ਰਾਗ ਮਹੱਲਾ ਪੰਜਵਾਂ ਭਲਕੇ ਉੱਠ ਪਪੋਲੀਏ ਵਿਣ ਬੁਝੇ ਮੁਗਦਿਆ ਜਾਣ ਸੋ ਪ੍ਰਭ ਚਿਤਨ ਆਇਓ ਛੁਟੈ ਕੀ ਬੇਬਾਣ ਸਤਿਗੁਰ ਸੇਤੀ ਜਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾ ਲੈਣ ਲੱਗਾ ਕਿਤ ਕੋ ਫਕੜੈ ਸਮੁਖ ਦੇ ਚੱਲੇ ਰਹਿਣ ਰਹੋ ਕੁਦਮ ਕਰੇ ਪਸ ਪੰਖੀਆਂ ਦਿਸੇ ਨਾਹੀ ਕਾਲ ਓ ਤੈ ਸਾਥ ਮਨੁੱਖ ਹੈ ਪਾਥਾ ਮਾਇਆ ਜਾਲ ਮੁਕਤੇ ਸਹੀ ਭਾਲੀਆਂ ਜੇ ਸੱਚਾ ਨਾਮ ਸੰਭਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨਮਾਹੇ ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ ਫਤਿਹ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਣਾਏ ਨਾਨੇ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੌਤ ਕਾ ਪਾਹੁਣਾ ਕਾ ਸੁਵਾਰਣ ਹਾਰ ਮਾਇਆ ਕਾਂ ਵਿਆਪਿਆ ਸਮਝੇ ਨਾਹੀਂ ਗਾ ਬਾਰ ਉੱਠ ਚੱਲਿਆ ਪਛਤਾਇਆ ਪਰਿਆ ਬਾਜਨ ਦਾਰੂ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੇ ਪੁਰਬ ਲਿਖਿਆ ਤਾਂ ਗੁਰ ਕਾ ਬਚਨ ਸੰਗ ਕਮਾਹੇ ਰਾਹੁ ਹਰੀ ਨਾਹੀ ਨਹਿ ਡੋਰੀ ਪੱਕੇ ਵੱਡਣ ਹਾਰ ਲੈ ਲੈ ਦਾਤ ਬਹੁਤਿਆ ਲਾਵੇ ਕਰ ਤਈਆਰ ਜਾਂ ਹੋਆ ਹੁਕਮ ਕਿਰ ਸਣ ਦਾ ਤਾਂ ਲੁਣ ਮਿਣਿਆ ਖੇ ਤਾਰ ਪਹਿਲਾ ਪੈਰ ਧੰਦੇ ਗਿਆ ਦੂਜੇ ਭਰ ਸੋਇਆ ਤੀਜੇ ਝਾਕ ਚਖਾਇਆ ਚੌਥੇ ਭੋਰ ਪਇਆ ਕਦ ਹੀ ਚਿਤਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੁਵਾਰਿਆ ਜੀਓ ਕੀਆ ਕੁਰਬਾਨ ਜਿੱਥੇ ਸੋ ਜੀ ਮਨ ਪਈ ਮਿਲਿਆ ਪੁਰਖ ਸੋ ਜਾਣ ਨਾਨਕ ਡਿੱਠਾ ਸਦਾ ਨਾਲ ਹਰੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਇ ਕਹਿ ਗੁਰੂ ਨਾਮ ਦੀਆ ਸੱਚ ਸੁਆਓ ਆਸਾ ਸਭੇ ਲਾਹੇ ਕਹਿ ਇਕਾਸ ਕਮਾਓ ਜਿੰਨੇ ਸਗੁਰ ਸੇਵਿਆ ਤਿੰਨੇ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੌ ਸਾ ਲਾਹੇ ਸਭੇ ਛੜ ਸਿਆਣਪਾਂ ਗੁਰ ਕੀ ਪਿਆਰੀ ਪਾਹੇ ਰਾਹੋ ਦੁੱਖ ਭੁੱਖ ਨਹਿ ਵਿਆਪਈ ਜੇ ਸੁਖ ਦਾਤਾ ਮਨ ਹੋਏ ਕਿਤੇ ਕੰਮ ਨਾ ਛਿਜਿਆ ਜਾਂ ਹਿਰਦੈ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਨ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਔਗਣ ਕੱਢੈ ਧੋਏ ਸੇਵਾ ਮੰਗੈ ਸੇਵ ਕੋ ਲਾਇਆ ਆਪਣੀ ਸੇਵ ਸਾਧੂ ਸੰਗ ਮਸਕ ਤੈ ਦੁੱਟੈ ਪਾਵਾ ਦੇਵ ਸਭ ਕੁਛ ਵਸਕਤ ਸਾਹਿਬ ਆਪੇ ਕਰਨ ਕਰੇਵ ਸੁਰ ਕੇ ਬਲਿਹਾਰਣੇ ਮਨਸਾ ਸਭ ਪੂਰੇ ਇੱਕੋ ਦਿਸੈ ਸੱਜਣ ਇੱਕੋ ਭਾਈ ਮਿਸ ਇੱਕ ਸਹਿ ਦੀ ਸਮਗਰੀ ਇੱਕ ਸਹਿ ਦੀ ਹੈ ਰੀਤ ਇੱਕ ਚ ਮਨ ਮਾਨਿਆ ਤੋ ਅਨਿਚਲ ਚੇਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤ ਦਿਆ ਵੈ ਇੱਕ ਹੱਥ ਜਨਮ ਪਦਾਰਥ ਸਬਲਾ ਜੇ ਸੱਚਾ ਸਬਦ ਕੱਥ ਗੁਰ ਤੇ ਮੈਲ ਪ੍ਰਾਪਤ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਸਿਉ ਜਿਤਲਾਏ ਖਸਬਿਨ ਸਭ ਧੰਦ ਸਮਿਥਿਆ ਮੋਹ ਮਾਏ ਰਹੋ ਲੱਖ ਸਿਆਂ ਪਾਸਾਈਆਂ ਜੇ ਸਤਿਗੁਰੂ ਨਦਰ ਕਰੇ ਨਿਮਕੇ ਕਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸੁਖੋ ਪੂਰਵ ਲਿਖਿਆ ਤਿਨ ਸਤਿਗੁਰ ਚਰਨ ਗਏ ਸਫਲ ਮੁਰ ਸਫਲਾ ਕਰੇ ਜਿਸ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗੇ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾਢਿਆ ਸਹੀ ਉਤਰਿਆ ਪਾਰ ਸੋਈ ਉਤਰਿਆ ਪਾਰ ਥਾਨ ਸਵਾਵਾ ਪਿਤ ਹੈ ਜਿੱਥੇ ਸੰਤ ਸਭਾ ਟੋਈ ਤਸੀ ਨੋ ਮਿਲੇ ਜਨ ਪੂਰਾ ਗੁਰੂ ਲੱਭਾ ਨਾਨਕ ਬੱਦਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ
1: ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਏ ਜਿਹੜੇ ਸਿਰ ਸਾਹਾਂ ਪਾਤਸ਼ਾਹ ਇਸ ਕੀ ਕਰ ਮਨ ਆਸ ਜਿਸ ਕਾ ਸਭ ਸੁਬਿਸਾਹ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਓ ਮਨ ਮੇਰੇ ਸੁਖ ਸਹਿ ਸੇਤੀ ਜਪਨਾਓ आठ पैर प्रभत है तू गुण गोविंद नित गाऊ रहाओ तिसकी सरनी परमना जिस जीवड़ वर न कोय जिस सिमरत सुख होए कणा दुख दर्द न मूले होए सदा सदा कर चाकरी प्रभ साहिब सच्चा सोए सा संगत होए निर्मला कटिए जम की फास सुख दाता पै भंजनो तिसागे कर अरदास मेहर करे जिस मेहरबान ता कर जावे रास बहुत बहुत वखाणिए ऊचो ऊचा था वरना चेहरा।

ਹੋਵੈ ਭਾਗ ਤਿਸੇ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭਾਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹਉਮੈ ਤਾਪ ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰੱਖਣਹਾਰ ਇਕਿਸ ਕਾਮਨ ਆਸਰਾ ਇੱਕੋ ਪ੍ਰਾਣ ਆਧਾਰ ਤਿਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਪਾਪ ਤਿਆਗ ਗੁਰ ਪੂਰਾ ਆਰਾਧ ਨਿਤ ਇੱਕ ਸਕੀਲੇ ਬਲਾਗ ਰਹਾਉ ਇੱਕੋ ਭਾਈ ਮਿਤ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਉਹਨਾਂ ਵਿਸਰੇ ਜਿਨ ਸਭ ਕਿਛ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਂ ਥਨੰਤਰ ਆਪ ਜੀ ਜੰਤ ਸਭ ਜਿਨ ਕੀ ਏ ਆਟ ਪੈਰ ਤਿਸ ਜਾਪ ਇੱਕ ਸਛੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਵੇਖ ਹੈ ਦੂਜਾ ਨਾਹੀ ਕੋਏ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੇ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਤਿਆਏ ਸਰਬ ਸੁਖਾ ਸੁਖ ਉਪਜ ਹੈ ਦਰਗ ਹੈ ਪੈਂਦਾ ਜਾਏ ਰਹਾਉ ਜਨਮ ਮਰਨ ਕਾ ਭਾਉ ਗਿਆ ਭਾਉ ਭਾਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਿਪਾਲ ਜਨਮ ਮਰਨ ਕੀ ਮਲ ਕੱਟੀਏ ਗੁਰਦਰਸ਼ਨ ਦੇਖ ਨਿਹਾਲ ਥਾਨ ਥਨੰਤਰ ਰਵ ਰਿਹਾ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਖੋਏ ਤੇ ਸਰਨਾਈ ਛੁੱਟੀਏ ਕੀਤਾ ਲੋੜੇ ਸੋਹੇ ਜਿਨ ਪੰਨ ਬਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ ਜਿਨ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਇੱਕ ਸਿਉ ਲਿਵਲਾਏ ਮਿਲ ਸਾਧੂ ਮੁਖ ਉਜਲਾ ਪੁਰਬ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚੇ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਉ ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਾਰ ਪਛਾਣ ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾਂ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਦ ਮੁਖ ਉਜਲੇ ਸਾਚੇ ਕੇ ਗੁਣਸਾਰ ਆਠ ਪੈਰ ਗੁਣਸਾਰ ਦੇ ਰੱਤੇ ਰੰਗ ਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਤ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰੂ ਜੀ ਮਿਲੇ ਪਾਈਏ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕੱਟੀਏ ਲਾਗੇ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਨਾਈ ਪਾਏ ਹਰ ਬਿੰਦੂ ਜਾ ਕੋ ਨਹੀਂ ਇੱਕੋ ਨਾਮ ਧਿਆਇ ਰਹਾਉ ਕੀਮਤ ਕਹਿਣ ਨਾ ਜਾਈਏ ਸਾਗਰ ਗੁਣੀ ਅਥਾਹੋ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵੇ ਸਾਹੋ ਕਰ ਸੇਵਾ ਸੁਖ ਸਾਗਰੇ ਸਿਰ ਸਾਹਾਂ ਪਾਤ ਸਾਹੋ ਚਰਨ ਕਮਲ ਕਾ ਆਸਰਾ ਦੂਜਾ ਨਾਹੀਂ ਠਾਉ ਮੈਂ ਤਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਉ ਨੀ ਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਓ ਹਰ ਜਪੀਏ ਆ ਰਾਧੀ ਆਠ ਪਹਿਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਿਆ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤੇ ਸੱਚ ਸੱਚ ਸਿਉਂ ਮਰੇ ਨਾ ਆਵੈ ਜਾਏ ਨਾ ਵਿਛੋੜਿਆ ਵਿਛੜੇ ਸਭ ਮੇਰੇ ਹੱਸ ਮਾਏ ਦੀਨ ਦਰਦ ਦੁੱਖ ਭੰਜਣਾ ਸੇਵਕ ਕੈ ਸਤ ਭਾਏ ਅਜਰੇ ਰੂਪ ਨਿਰੰਜਨੋ ਗੁਰਮੇ ਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੇ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨ ਜਾਣੀਏ ਨਿਸ਼ਚਲ ਤਿਸ ਦਰਬਾਰ ਜੋ ਮੰਗੀਏ ਸੋਈ ਪਾਈਏ ਨੀ ਧਾਰਾਂ ਆਧਾਰ ਜਿਸ ਪੇਖਤ ਕਿਲ ਬਿਖੇਰੈ ਮਨ ਤੇ ਹੋਵੇ ਸ਼ਾਂਤ ਇੱਕ ਮਨ ਏਕ ਧਿਆਈਏ ਮਨ ਕੀ ਲਾਹੀ ਭਰਾਂਤ ਗੁਣ ਦਾਨ ਨਵ ਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧੀਏ ਦਿਨ ਵਿਸਰੋ ਨਹੀਂ ਰਾਤ ਜਿਨ ਕੋ ਪੂਰਬ ਲਿਖਿਆ ਤਿਨਕਾ ਸਖਾ ਗੋਬਿੰਦ ਤਨ ਮਨ ਧਨ ਅਰਪੀ ਸਭੋ ਸਗਲ ਬਾਰੀਏ ਇਹ ਜਿੰਦ ਦੇਖੇ ਸੁਣੇ ਹਦੂਰ ਸਦ ਘਟ ਘਟ ਬ੍ਰਹਮ ਰਬਿੰਦ ਕੀਰਤਨ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਾਧ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ ਸਰਬਗਲਾ ਕਰਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀ ਅੰਤ

ਰੱਖ ਉਰਧਾਰ ਮੇਰੇ ਮਨ ਹਰ ਬਿਨਾ ਵਰਨਾ ਕੋਈ ਪ੍ਰਭ ਸਰਨ ਆਈ ਸਦਾ ਰਹੋ ਦੁੱਖ ਨਾ ਵਿਆਪੇ ਕੋਈ ਰਹਾਓ ਰਤਨ ਪਦਾਰਥ ਮਾਣਕਾ ਸੋਇਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਧ ਪਾ ਕੂੜੇ ਸੱਭੇ ਸਾਕ ਜਿਨ ਕੀਤਾ ਤਿਸੇ ਨਾ ਜਾਣੀ ਮਨਮੁਖ ਪਾਸ ਨਾ ਪਾਕ ਅੰਤਰ ਬਾਹਰ ਰਵ ਰਿਹਾ ਤਿਸ ਨੂੰ ਜਾਣੇ ਦੂਰ ਤ੍ਰਿਸ਼ਨਾ ਰਾਗੀ ਰਚ ਰਿਹਾ ਅੰਤਰ ਹਉ ਮੈਂ ਕੂਰ ਭਗਤੀ ਨਾਮ ਵੀ ਹੋਣਿਆ ਆਵੈ ਵੰਜੈ ਪੂਰ ਰਾਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਈ ਨ ਰੱਖਣ ਹਾਰ ਮਹਾਂ ਵਿਕਟ ਜਮ ਭਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰਮਇਆ ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਰਤਧਾਰਾ ਬੰਤਾ ਨੇਕ ਬਹੁਤ ਰੰਗ ਅਰਵੇਸ ਹਰ ਨਾਮ ਰਿਦੇ ਨ ਵਸੇ ਕਾਰਜ ਕਿਤੇ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗ ਨਿਤ ਸਾਦਗੀ ਗੁਰਚਰਨੀ ਚਿਤ ਲਾਏ ਰਹਾਓ ਨਾਮ ਨਿਧਾਨ ਧਿਆਈਏ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਨੀ ਲਾਗ ਹੋਮੇ ਰੋਗ ਭਰਮ ਕੱਟੀਏ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਦਗੀ ਅੜਸੜ ਤੀਰਥ ਨਾਓ ਜੀਉ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸੁਆਓ ਐਥੇ ਮਿਲੇ ਵਡਾਈਆਂ ਦਰ ਗੈ ਪਾਵੈ ਥਾਓ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ ਮਾਰ ਆਪੇ ਜੀ ਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾਂ ਸਰਨ ਭਰੇ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕੈ ਉਪਦੇਸਿਆ ਬਿਨਸੇ ਸਰਬ ਜੰਜਾਲ ਅੰਦਰੋਂ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰੂ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨ ਮਨਹੋ ਵਿਸਾਰ ਰਹਾਓ ਗੁਣ ਗੋਬਿੰਦ ਨਿਤ ਗਾਵੀਏ ਆ ਗੁਣ ਕੱਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਥਾਰ ਸਹਿਜੇ ਸਿਵਤੀ ਰਤਿਆ ਪਵ ਜਲ ਉਤਰੇ ਪਾਰ ਤੀਰਥ ਵਰਤ ਲੱਖ ਸੰਜਮਾਂ ਪਾਈਏ ਸਾਧੂ ਧੂਰ ਲੋਕ ਕਮਾਵੈ ਕਿਸੇ ਤੇ ਜਾਂ ਵੇਖੇ ਸਦਾ ਹਦੂਰ ਥਾਨ ਥਨੰਦ ਰਵ ਰਿਹਾ ਪ੍ਰਭ ਮੇਰਾ ਭਰ ਪੂਰ ਸੱਚ ਪਾਤ ਸ਼ਾਈਆਂ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਨ ਸੱਚ ਸਿਰ ਜਿਉਣ ਜਹਾਨ ਨਾਨਕ ਜਪੀਏ ਸੱਚ ਨਾਮ ਹਉਮੈ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਬੜਭਾਗੀ ਤਨਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੁੱਕੇ ਸੋਗ ਸੰਤਾਪ ਰਹਾਓ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ ਰਤਨ ਜਵੇਹਰ ਮਾਣਕਾ ਅੰਮ੍ਰਿਤ ਹਰ ਕਾ ਨਾਉ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਰਥ ਸੌਣ ਸੋਏ ਜਿਤ ਜਪੀਏ ਹਰ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾਵੈ ਥਾਉ ਸਾਚੀ ਪੂੰਜੀ ਸੱਚ ਸੰਜਮੋ ਆਠ ਪੈਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵੋ ਨ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਿਹਾ ਸਦਾ ਸਹਾਈ ਸੰਗ ਰਹਾਓ ਸੁੱਖਾਂ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਹੋ ਰਸ ਜਾਣੇ ਜਿੰਦ ਸੰਤਾਂ ਸੰਗਤ ਮਨ ਵਸੇ ਪ੍ਰਭ ਪ੍ਰੀਤਮ ਬਿਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੇ ਗੁਣਵੰਤੀ ਕੋਈ ਨਾ ਬੁੱਝੇ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੇ ਦਇਆਲ ਪੁਰਖ ਮਿਹਰਬਾਨ ਜਿਉ ਪਿੰਡ ਧਨ ਤਿਸ ਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੇ ਜੋ ਮੇਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚੇ ਸਿਰਜਣਹਾਰ ਭੂਲਾ ਮਾਰਗ ਪਾਇਨ ਗੁਣ ਅਵਗੁਣ ਨਾ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨਾ ਵਰਨਾ ਕੋਈ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਵਿਨਾਸ਼ ਰਹਾਓ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਵੈ ਮਾਏ ਚਾਰੇ ਕੁੰਡਾਂ ਭਾਲੀਆਂ ਸਹਿਬਿਨ ਅਵਰ ਨਾ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰੂ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਾਹ ਲਾਹੀਏ ਅੰਤ ਨ ਪਾਰਾ ਵਾਰ ਪਰਵਰਦਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਏ ਹੈ ਮਤ ਵਿਸੇਖ ਮਨ ਤਨ ਮਿੱਠਾ ਤਿਸ ਲਗੇ
ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸਾਂਝ ਨੂੰ ਮਿਲ ਭਾਈ ਹੋ ਸੱਚਾ ਨਾਮ ਸਮਾਲ ਤੋਸਾ ਬੰਧੋ ਜੀ ਕਾ ਐਥੇ ਉਥੈ ਨਾਲ ਗੁਰਪੂਰੇ ਤੇ ਪਾਈਏ ਆਪਣੀ ਨਜ਼ਰ ਨਿਹਾਲ ਕਰਮ ਪ੍ਰਾਪਤ ਸੋਵੇ ਜਿਸ ਨੂੰ ਹੋਏ ਦਇਆਲ ਮੇਰੇ ਮਨ ਗੁਰੂ ਜੀ ਵੜਵਰ ਨਾ ਕੋਏ ਦੂਜਾ ਥਾਂ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਦਿਸ ਮਿਲੇ ਜਿਨ ਗੁਰ ਡਿੱਠਾ ਜਾਏ ਗੁਰਚਰਨੀ ਜਿਨ ਮਨ ਲੱਗਾ ਸਿਵੜ ਭਾਗੀ ਮਾਏ ਗੁਰ ਦਤਾ ਸਮਰੱਥ ਗੁਰ ਗੁਰ ਸਾਮੇ ਰਿਹਾ ਸਮਾਏ ਗੁਰ ਪਰਮੇਸ਼ਰ ਪਾਰਮ ਗੁਰ ਡੁੱਬਦਾ ਲਏ ਤਰਾਏ ਕਿਦਮੁਖ ਗੁਰ ਸਾਹ ਲਾਹੀਏ ਕਰਨ ਕਰਨ ਸਮਰੱਥ ਸੇ ਮੱਥੇ ਨਿਚਰ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੇ ਡੰਡ ਗੁਰ ਨਾਲ ਤੁਲ ਨਾ ਲੱਗੀ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਿਦ ਕੀਏ ਵਿਖੇ ਰਚਿਆ ਬਾਦ ਜਾਂਦੇ ਬਿਲਮਨਾ ਹੋਵੇ ਬਿਣ ਨਾਵੇਂ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੇ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਉ ਜਿਉਂ ਕੁੱਕਰ ਹਰਕਾਇਆ ਧਾਵੇ ਦੈ ਦਿਸ ਜਾਏ ਲੋਭੀ ਜੰਤ ਨ ਜਾਣੀ ਭਖ ਅਭਖ ਸਭ ਖਾਏ ਕਾਮ ਕ੍ਰੋਧ ਮਤ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤਿਸਨਾ ਪੰਖੀ ਫਾਸਿਆ ਨਿਕਸ ਨ ਪਾਏ ਮਾਏ ਜਿਨ ਕੀਤਾ ਤਿਸੇ ਨ ਜਾਣੀ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਵਿਦ ਇਹੋ ਸੰਸਾਰ ਜਿਸ ਨੂੰ ਰੱਖੇ ਸੋ ਰਹੇ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਤ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡਫ ਪਸਾਰ ਮੁਹਲਤ ਪੁੰਨੀ ਚੱਲਣਾ ਤੂੰ ਸੰਮਲ ਕਰਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇ ਪਿਆਰ ਕਿਆ ਥੋਰੜੀ ਬਾਤ ਗੁਮਾਨ ਰਹਾਉ ਜੈਸੇ ਰਹਿਣ ਪਰਾਉਣੇ ਉਠ ਚਲ ਸੇ ਪ੍ਰਭਾਤ ਕਿਆ ਤੂੰ ਰੱਤਾ ਗ੍ਰਸਥ ਸਿਉਂ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੈ ਜਿਨ ਦੀ ਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਭਰਮਤਿਆਂ ਦੁਰਲਭ ਜਨਮ ਪਾਏ ਓਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜੇ ਆਏ ਓਏ ਸ੍ਰੀ ਰਾਗ ਮਹੱਲਾ ਪੰਜਵਾਂ ਤਿੱਚਰ ਵਸੇ ਸੁਹੇਲੜੀ ਜਿੱਚੜ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾਕੂਰਾਲ ਮਨ ਬਹਿ ਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ ਤਨ ਸੁ ਤੇਰਾ ਥਾਨ ਰਹਾਉ ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਹਾਤ ਜਾ ਉੱਠ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈਏ ਅੜੇ ਸੌ ਸੇਵ ਤੂੰ ਸਹੁਰੜੇ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਸਵਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ ਕਰਨ ਕਾਰਨ ਏਕ ਉਹੀ ਜਿਨ ਕੀ ਆਕਾਰ ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਾਹੇ ਧਿਆਏ ਛੋੜ ਸਗਲ ਸਿਆਣਪਾ ਸਾਹ ਸ਼ਬਦ ਲਿਵਲਾਏ ਰਹਾਉ ਦੁੱਖ ਕਲੇਸ਼ ਨ ਭਉ ਵਿਆਪੈ ਗੁਰਮੰਤਰ ਹਿਰਦੇ ਹੋਏ ਕੋਟ ਜਤਨਾ ਕਰ ਹੈ ਗੁਰਬਿਨ ਤਰਿਓ ਨ ਕੋਏ ਦੇਖ ਦਰਸ਼ਨ ਮਨ ਸਾਧਾਰੇ ਪਾਪ ਸਗਲੇ ਜਾਏ ਹੋ ਤਿਨਕੇ ਬਲਿਹਾਰਨੇ ਜਿਨ ਗੁਰ ਕੀ ਪੈਰੀ ਪਾਏ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ ਸੇਵੜ ਪਾਗੀ ਨਾਨਕਾ ਜਿਨ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਧ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨਹੇ ਦੀਆ ਰਿਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਾਓ ਸੰਤ ਸਰਣੀ ਲਾਗ ਚਰਣੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੋਕ੍ਰਿਤ ਸੋਕ੍ਰਿਤ ਮਦੈ ਸੰਸਾਰ ਸਗਲਾਣਾ ਦੋਹੋ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੈ ਸਮਾਣਾ ਕਿਆ ਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ ਮਾਨ ਅਭਿਮਾਨ ਮਦੈ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ
ਕਹਿਣ ਕਹਾਵਨ ਇਹ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਬਿਰਲਾ ਗਤ ਅਵਗਤ ਕਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹਲਾ ਪੰਜਵਾਂ ਕਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਭੁੱਲ ਹੈ ਚੁੱਕ ਹੈ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਣ ਤੇਰਾ ਬਿਖਮ ਭਾਵਣ ਰਹਾਓ ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ ਆਪਾ ਸਭ ਹੀ ਮਦ ਸਬਹ ਤੇ ਬਾਹਰ ਬੇ ਮੋਹਤਾਜ ਬਾਪਾ ਪਿਤਾ ਹਉ ਜਾਨੋ ਨਾਹੀ ਤੇਰੀ ਕਵਣ ਜੁਗਤਾ ਬੁੰਦ ਬੰਧਨ ਮੁਕਤ ਸੰਤੋ ਮੇਰੀ ਰੱਖ ਹੈ ਮਮਤਾ ਪੈ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸੰਤ ਜਨਾ ਮਿਲ ਭਾਈਆ ਕੱਟੜਿਆ ਜਮਕਾਲ ਸੱਚਾ ਸਾਹਿਬ ਮਨ ਬੁੱਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰਾ ਸਤਿਗੁਰ ਮੇਰੇ ਸਤਿਗੁਰਾ ਹਉ ਤੁਧ ਵਿਟੋਂ ਕੁਰਬਾਨ ਤਿਰ ਦਰਸ਼ਨ ਕਉ ਬਲਿਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿੰਤੂ ਸੇਵਿਆ ਭਾਉ ਕਰ ਸੋਈ ਪੁਰਖ ਸੁਜਾਨ ਤਿੰਨਾਂ ਪਿੱਛੇ ਛੁਟੀਏ ਜਿਨ ਅੰਦਰ ਨਾਮ ਨਿਦਾਨ ਗੁਰਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇਤੀ ਰਤਿਆ ਦਰਗਾਹ ਬੈਸਣ ਜਾਏ ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਏ ਸੱਚੋ ਬੁੱਧ ਵਿਵੇਕ ਸਰਵ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਸਤਿਗੁਰੂ ਦਾਤਾ ਜੀ ਕਾ ਸਭ ਸਹਿ ਦੇ ਆਧਾਰ ਸਤਿਗੁਰ ਵਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਬੜਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਵਰਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਗਮ ਹੈ ਕਿਆ ਕਥੈ ਕਥਣ ਹਾਰ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰੂ ਪਾਸ ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਸਤਿਗੁਰ ਸਰਨੀ ਆਇਆ ਬਹੁੜ ਨਹੀਂ ਵਿਨਾਸ਼ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇ ਰਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਦੋਂ ਸੁਣ ਭਾਈ ਉਹ ਛੁੱਟਣ ਸਾਚੇ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਵ ਆਗੈ ਦਰਗਹਿ ਮੰਨੀਐ ਮਿਲੇ ਨਿਥਾਵੇ ਥਾਉ ਪਾਹੀ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁੱਠੇ ਪਾਈਏ ਪੂਰਨ ਅਲੱਖ ਅਭੇਵ ਰਹਾਉ ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸਚਨਾਉ ਅੰਦਿਨ ਸੱਚ ਸਲਾਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਿਰਾਸ ਨਾ ਵੀਸਰੈ ਸਫਲ ਮੂਰਤ ਗੁਰ ਆਪ ਗੁਰੂ ਜੀਵੜ ਵਰਨ ਦਿਸਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਮੇ ਰਿਹਾ ਸਮਾਏ ਜਿਨ ਕੋ ਪੂਰਬ ਲਿਖਿਆ ਸੋਈ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੇ ਨਾ ਆਵੈ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਭਾਵਣਾ ਜਿਉਂ ਜਿਉਂ ਜਾਪੇ ਵਾਏ ਜਿਸ ਨੂੰ ਵਾਏ ਸੁਣਾਈਏ ਸੋ ਕੇਵੜ ਕਿਰਤ ਥਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ ਬਾਬਾ ਅਲਹ ਅਗੰਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰ ਵਿਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ ਜੇ ਸੌ ਸਾਇਰ ਮੇਲੀਐ ਤਿਲ ਨਾ ਪੁਜਾਵੈ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪੈਕਾਮਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ ਸੇਖ ਮਸਾਹ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਪਰਕਤ ਤਿਨਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇਵੇ ਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਭਾਵੈ ਤੈ ਦੇ ਥਾਵਾਂ ਨਾਮ ਨਾ ਜਾਣੀਆਂ ਹੈ ਨਾਵਾਂ ਕੇਵੜ ਨਾਉ ਜਿੱਥੇ ਵਸੇ ਮੇਰਾ ਪਾਤ ਸਾਹੋ ਸੋ ਕੇਵੜ ਹੈ ਥਾਉ ਅੰਬੜ ਕੋਈ ਨ ਸਕੀ ਆਹੋ ਕਿਸ ਨੂੰ ਪੁੱਛਣ ਜਾਓ ਵਰਨਾ ਵਰਨ ਭਾਵਨੀ ਜੇ ਕਿਸੇ ਵੱਡਾ ਕਰੇ
ਵੱਡੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ ਹੁਕਮ ਸਵਾਰੇ ਆਪਣੇ ਚਸਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ ਕੇਵਲ ਦਾਤਾ ਆਖੇ ਦੇ ਕਹਿ ਰਿਹਾ ਸੁਮਾਰ ਨਾਨਕ ਤੋੜਨਾ ਵੀ ਤੇਰੇ ਜੁਗ ਹੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹਿਲੀਆਂ ਸਗਲੀਆਂ ਕਰੇ ਸਿਗਾਰ ਗਣਤ ਗਣਾ ਬਣਾਈਆਂ ਸੂਹਾ ਵੇਸ ਵੇਕਾਰ ਪਾਖੰਡ ਪ੍ਰੇਮ ਨ ਪਾਈਏ ਖੋਟਾ ਪਾਜ ਖੁਆਰ ਹਰ ਜੀਓ ਇਓ ਪਿਰ ਭਰਾਵੈ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਾਓ ਗੁਰਸਬਦੀ ਸਿਗਾਰੀਆ ਤਨ ਮਨ ਪਿਰ ਕਹਿ ਪਾਸ ਦੁਏ ਕਰ ਜੋੜ ਖੜੀ ਤੱਕੈ ਸੱਚ ਕਹੇ ਅਰਦਾਸ ਲਾਲ ਰਤੀ ਸੱਚ ਪੈਵਸੀ ਪਾਏ ਰਤੀ ਰੰਗਰਾਸ ਪ੍ਰੇ ਕੀ ਚੇਰੀ ਕਾਂਡੀਐ ਲਾਲੀ ਮਾਨੈ ਨਾਓ ਸਾਚੀ ਪ੍ਰੀਤ ਨ ਟੂਟੀ ਸਾਚੇ ਮੇਲ ਮਿਲਾਓ ਸਬਦ ਰਤੀ ਮਨ ਵੇਦਿਆ ਹੋਂ ਸਦ ਬਲਿਹਾਰੇ ਜਾਓ ਸਾ ਤਨ ਰੰਡਨ ਬੈਸੀ ਜੇ ਸਤਿਗੁਰ ਮਾਹੇ ਸਮਾਏ ਪਿਰ ਸਾਲੋ ਨੌਤਨੋ ਸਾਚੋ ਮਰੇ ਨਾ ਜਾਏ ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ ਸਾਚ ਧੜੀ ਤਨ ਮਾਂਡੀਐ ਕਾਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੀ ਪ੍ਰੇਮ ਅਪਾਰ ਬਿਨ ਪਿਰ ਪੁਰਖ ਨ ਜਾਣੀ ਸਾਚੀ ਗੁਰ ਕੈ ਹੇਤ ਪਿਆਰ ਨਿਸੇ ਅੰਧਿਆਰੀ ਸੂਤੀਏ ਕਿਉਂ ਪਿਰ ਬਿਨ ਰਹਿਣ ਵਿਹਾਇ ਅੰਕ ਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਇ ਜਾਂ ਤਨ ਕੰਤ ਨਾ ਰਾਵਿਆ ਤਾਂ ਬਿਰਥਾ ਜੋਵਨ ਜਾਇ ਸਿਜੈ ਕੰਤ ਮਹੇਲੀ ਸੂਤੀ ਬੂਝ ਨਾ ਪਾਇ ਹਉ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਇ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਇ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਅਪਾਰ ਸਾਚੂ ਮਾਨ ਮਹੱਤ ਤੂੰ ਆਪੇ ਦੇਵਨ ਹਾਰ ਹਰ ਜਿਉ ਤੂੰ ਕਰਤਾ ਕਰਤਾਰ ਜਿਉ ਭਾਵੈ ਤੇ ਰਾਖ ਤੂੰ ਹਰ ਨਾਮ ਮਿਲੇ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਊਜਲੋ ਆਪੇ ਭਗਤ ਵਸੀਠ ਗੁਰ ਕੇ ਸ਼ਬਦ ਸਲਾਣਾ ਘਟ ਘਟ ਡੀਠ ਅਡੀਠ ਆਪੇ ਸਾਗਰ ਬੋਹਿਤਾ ਆਪੇ ਪਾਰ ਅਪਾਰ ਸਾਚੀ ਵਾਟ ਸਜਾਣ ਤੂੰ ਸ਼ਬਦ ਲੰਘਾਵਣ ਹਾਰ ਨੀ ਡਰਿਆਂ ਡਰ ਜਾਣੀਏ ਬਾਜ ਗੁਰੂ ਗੋਬਾਰ ਅਸਥਿਰ ਕਰਤਾ ਦੇਖੇ ਹੋਰ ਕੇਤੀ ਆਵੈ ਜਾਏ ਆਪਣੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੈ ਪਾਏ ਗੁਰੂ ਰਾਖੇ ਸਿ ਉਬਰੇ ਸਾਚੇ ਸਿਉ ਲਿਵਲਾਏ ਹਰ ਜੀਉ ਸ਼ਬਦ ਪਛਾਣੀਏ ਸੱਚ ਰਤੇ ਗੁਰਵਾਕ ਤਿਤ ਤਨ ਮੈਲ ਨ ਲੱਗੀ ਸੱਚ ਕਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਏ ਬਿਨ ਨਾਵੇਂ ਕਿਆ ਸਾਕ ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੇ ਸੱਚ ਰੱਖਿਆ ਉਰਧਾਰ ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰੂ ਵਿਚਾਰ ਸੱਚ ਵੱਖਰ ਲਾ ਦੇ ਲਾਭ ਸਦਾ ਸੱਚ ਰਾਸ ਸੱਚੀ ਦਰਗਹਿ ਬੈਸੀਏ ਭਗਤ ਸੱਚੀ ਅਰਦਾਸ ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ ਉੱਚਾ ਉੱਚੋ ਆਖਿਐ ਕਹੋ ਨਕ ਦੇਖਿਆ ਜਾਏ ਜੈ ਦੇਖਾ ਤੈ ਇੱਕ ਤੂੰ ਸਤਿਗੁਰੂ ਦੀਆ ਦਿਖਾਇ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰ ਖਾਰਾ ਸਗਾਹ ਹੱਥ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹੋ ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਿਰਾਹ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ ਰਹਾਓ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰਤੇ ਸਿਵਰੇ ਦੁਬਿਧਾ ਛੋੜ ਵਿਕਾਰ ਹਉ ਤਿਨ ਕੈ ਬਲਿਹਾਰ ਨੇ ਦਰ ਸੱਚੇ ਸਚਿਆਰ ਸੀ ਚਾਨੇ ਜਿਉ ਪੰਖੀਆ ਜਾਲੀ ਬਦਿਕ ਹਾਥ ਗੁਰ ਰਾਖੇ ਸਿਵਰੇ ਹੋਰ ਫਾਥੇ ਚੋਗੈ ਸਾਥ ਵਿਣ ਨਾਵੈ ਚੁਣ ਸੁੱਟਿਆ ਹੈ ਕੋਏ ਨਾ ਸੰਗੀ ਸਾਥ ਸੱਚੋ ਸੱਚਾ ਆਖੇ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ ਨਾਵੇਂ ਅੰਦਰ ਹਉ ਵਸਾਂ ਨਾਉ ਵਸੇ ਮਨ ਆਏ ਬਾਜ ਗੁਰੂ ਗੋਬਾਰ ਹੈ ਬਿਨ ਸਬਦੇ ਬੂਝ ਨ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵਲਾਏ ਤਿੱਥੇ ਕਾਲ ਨ ਸੰਚ ਰਹਿ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਣ ਤੂੰ ਆਪੇ ਮੇਲਣ ਹਾਰ ਗੁਰਸਬਦੀ ਸਾਹ ਲਾਹੀਏ ਅੰਤ ਨ ਬਾਰਾ ਵਾਰ ਤਿੱਥੇ ਕਾਲ ਨ ਆਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੇ ਹੁਕਮੀ ਕਾਰ ਕਮਾਹੇ
ਹੁਕਮੀ ਕਾਲੇ ਵਸ ਹੈ, ਹੁਕਮੀ ਸਾਚ ਸਮਾਹੇ, ਨਾਨਕ ਜੋ ਤਿਸ ਭਾਵੈ, ਸੋ ਥੀਏ ਇਨ ਜਨਤਾ ਕੇ ਵਸ ਕਿਛ ਨਾਹੇ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਜੂਠੈ ਤਨ ਜੂਠ ਹੈ, ਜੀਵਾ ਜੂਠੀ ਹੋਏ, ਮੁੱਖ ਝੂਠੇ ਝੂਠ ਬੋਲਣਾ ਕਿਉ ਕਰ ਸੂਚਾ ਹੋਏ। ਬਿਨ ਅਵ ਸ਼ਬਦ ਨ ਮਾਂਜੀਐ, ਸਾਚੇ ਤੇ ਸੱਚ ਹੋਏ, ਮੁੰਦੈ ਗੁਣਹੀਣੀ ਸੁਖ ਕੇਹ, ਪਿਰ ਰਲੀਆ ਰਸ ਮਾਨਸੀ, ਸਾਚ ਸ਼ਬਦ ਸੁਖ ਨੇਹ ਰਹਾਓ। ਪਿਰ ਪਰਦੇਸੀ ਜੇ ਥੀਏ, ਤਨ ਵਾਂਡੀ ਚੂਰੇ, ਜਿਉ ਜਲ ਥੋੜੇ ਮਾਛਲੀ, ਕਰਨ ਪਲਾਵ ਕਰੇ, ਪਿਰ ਭਾਵੈ ਸੁਖ ਪਾਈਏ, ਜਾਂ ਆਪੇ ਨਦਰ ਕਰੇ, ਪਿਰ ਸਾ ਲਾਹੀ ਆਪਣਾ ਸਖੀ ਸਹੇਲੀ ਨਾਲ, ਤਨ ਸੋਹੇ ਮਨ ਮੋਹਿਆ, ਰੱਤੀ ਰੰਗ ਨਿਹਾਲ, ਸ਼ਬਦ ਸਵਾਰੀ ਸੋਹਣੀ, ਫਿਰ ਰਾਵੈ ਗੁਣ ਨਾਲ, ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ, ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ, ਆਵਣ ਮੰਜਣ ਡਾਖੜੋ ਛੋਡੀ ਕੰਤ ਵਿਸਾਰ, ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ, ਫਿਰ ਕਹਿ ਕਾਮਨਾ ਆਵਈ ਬੋਲੇ ਫਾਦਲ ਬਾਦ, ਦਰ ਕਰ ਢੋਈ ਨਾ ਲੈ ਛੁੱਟੀ ਦੂਜੇ ਸਾਧ, ਪੰਡਿਤ ਵਾਚੈ ਪੋਥੀਆਂ ਨਾ ਬੂਝੇ ਵਿਚਾਰ, ਹਨ ਕੋ ਮਤੀ ਦੇ ਚੱਲੈ ਮਾਇਆ ਕਾਵਾ ਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ, ਕੀਤੇ ਪੰਡਿਤ ਜੋਤ ਕੀ ਵੇਦਾਂ ਕਰੇ ਵਿਚਾਰ, ਵਾਦ ਵਿਰੋਧ ਸਲਾਹਣੇ ਵਾਧੇ ਆਵਣ ਜਾਣ, ਬਿਨ ਗੁਰ ਕਰਮ ਨ ਛੁੱਟ ਸੀ ਕਹਿ ਸੁਣ ਆਖ ਵਖਾਣ, ਸਭ ਗੁਣਵੰਤੀ ਆਖੀਐ ਮੈਂ ਗੁਣ ਨਾ ਹੀ ਕੋਈ, ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ, ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਏ, ਤੀਰਥ ਕੀਚੈ ਵਾਸ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ, ਜਿਹਾ ਰਾਧੇ ਤਿਹੈ ਲੁਣੇ ਬਿਨ ਗੁਣ ਜਨਮ ਵਿਨਾਸ਼, ਮੁੰਦੈ ਗੁਣ ਦਾਸੀ ਸੁਖ ਹੋਏ, ਆਵਗਣ ਤਿਆਗ ਸਮਾਈਏ, ਗੁਰਮਤ ਪੂਰਾ ਸੋਏ ਰਹਾਓ। ਵਿਣ ਰਾਸੀ ਵਾਹ ਪਾਰੀਆਂ ਤੱਕੇ ਕੁੰਡਾ ਚਾਰ, ਮੁੱਲ ਨਾ ਬੁੱਝੇ ਆਪਣਾ ਬਸ ਰਹੀ ਕਰਬਾਰ, ਵਿਣ ਬੱਖਰ ਦੁੱਖ ਅਗਲਾ ਕੂੜ ਮੁੱਠੀ ਕੂੜ ਯਾਰ, ਲਾਹ ਐਨਸ ਨਾਉਤਨੋ ਪਰਖੇ ਰਤਨ ਵਿਚਾਰ, ਵਸਤ ਲਹੇ ਕਰ ਆਪਣੇ ਚੱਲੇ ਕਾਰਜ ਸਾਰ, ਵਣ ਜਾ ਰਿਹਾ ਸੋ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ, ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ, ਮਿਲਿਆ ਹੋਏ ਨਾ ਵਿਛੜੇ ਜਿਸ ਅੰਤਰ ਜੋਤ ਅਪਾਰ, ਸੱਚੇ ਆਸਣ ਸੱਚ ਰਹੇ ਸੱਚੇ ਪ੍ਰੇਮ ਪਿਆਰ, ਜਿੰਨੀ ਆਪ ਪਛਾਣਿਆ ਕਰ ਮੈਂ ਮਹਿਲ ਸੁਥਾਏ, ਸੱਚੀ ਸੇਤੀ ਰੱਤਿਆ ਸੱਚੋ ਪੱਲੇ ਪਾਏ, ਤ੍ਰਿਭਵਨ ਸੋ ਪ੍ਰਭ ਜਾਣੀਏ ਸਾਚੋ ਸਾਚੇ ਨਾਏ, ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ, ਮਹਿਲੀ ਮਹਿਲ ਬੁਲਾਈਏ ਸੋ ਪਿਰ ਰਾਵੈ ਰੰਗ, ਸੱਚ ਸੁਹਾਗਣ ਸਾਬਲੀ ਪਿਰ ਮੋਹੀ ਗੁਣ ਸੰਗ, ਭੂਲੀ ਭੂਲੀ ਥਲ ਚੜਾ ਥਲ ਚੜ ਡੂਗਰ ਜਾਓ, ਬਨ ਮੈਂ ਭੂਲੀ ਜੇ ਫਰਾਂ ਬਿਨ ਗੁਰੂ ਬੂਝ ਨਾ ਪਾਓ, ਨਾ ਵਹ ਭੁੱਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ, ਪੁੱਛੋ ਜਾਏ ਪਦਾਵਾਂ ਚੱਲੇ ਚਾਕਰ ਹੋਏ, ਰਾਜਣ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ, ਨਾਨਕ ਕੋ ਰਵ ਰਿਹਾ ਦੂਜਾ ਵਰ ਨਾ ਕੋਈ। ਸ੍ਰੀ ਰਾਗ ਮਹੱਲਾ ਪਹਿਲਾ। ਗੁਰ ਤੇ ਨਿਰਮਲ ਜਾਣੀਏ, ਨਿਰਮਲ ਦੇਹੇ ਸਰੀਰ, ਨਿਰਮਲ ਸਾਚੋ ਮਨ ਵਸੇ ਸੋ ਜਾਣੇ ਅਬ ਪੀਰ, ਸਹਿਜੇ ਤੇ ਸੁਖ ਅਗਲੋ ਨਾ ਲੱਗ ਜਮ ਤੀਰ, ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ, ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ, ਹਰ ਕੰਮ ਅੰਦਰ ਸੋਹਣਾ ਕੀਆ ਕਰਨੇ ਹਾਰ, ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ, ਹਾਟ ਪਟਨਗੜ ਕੋਠੜੀ ਸੱਚ ਸੌਦਾ ਵਾਪਾਰ, ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਭਾਏ, ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰੱਖੈ ਠਾਏ, ਐਸਾ ਸਤਿਗੁਰੂ ਜੇ ਮਿਲੇ ਤਾਂ ਸਹਿਜੇ ਲਏ ਮਿਲਾਏ, ਕਸ ਕਸਵੱਟੀ ਲਾਈਏ ਪਰਖੇ ਹਿਤ ਚਿਤ ਲਾਏ, ਖੋਟੇ ਠਾਉ ਨ ਪਾਏ ਨੀ ਖਰੇ ਖਜਾਨੇ ਪਾਏ, ਆਸ ਅੰਦੇਸਾ ਦੂਰ ਕਰ ਇਉ ਮਲ ਜਾਏ ਸਮਾਏ, ਸੁਖ ਕੋ ਮੰਗੇ ਸਭ ਕੋ ਦੁੱਖ ਨ ਮੰਗੇ ਕੋਏ, ਸੁਖੇ ਕੋ ਦੁੱਖ ਅਗਲਾ ਮਨ ਮਖਬੂਜ ਨ ਹੋਏ, ਸੁਖ ਦੁੱਖ ਸਮ ਕਰ ਜਾਣੀਆ ਹੈ ਸਾਬਦ ਭੇਦ ਸੁਖ ਹੋਏ, ਬੀਦ ਪੁਕਾਰੇ ਬਾਚੀਏ ਬਾਣੀ ਬ੍ਰਹਮ ਬਿਆਸ, ਮੁਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ, ਸੱਚ ਰਤੇ ਸਿਸ ਜੇ ਸੱਚ ਰਤੇ ਸੇ ਜਿਣ ਗਏ, ਹੁਣ ਸਦ ਬਲਿਹਾਰੇ ਜਾਸ, ਚੌ ਯੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ, ਭਗਤੀ ਭਾਏ ਵਿਹੋਣਿਆ ਮੋਹ ਕਾਲਾ ਪਤ ਖੋਏ, ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ, ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ, ਆ ਪਛਾਣੇ ਘਰ ਵਸੇ ਹਉਮੈ ਤ੍ਰਿਸ਼ਨਾ ਜਾਏ, ਨਾਨਕ ਨਿਰਮਲ ਉਜਲੇ
ਜੋ ਰਾਤੀ ਹਰਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਣ ਕੀ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁੱਖ ਭਾਗ ਦੁੱਖ ਘਣੋ ਦੁਹਾਗਣੇ ਕਿਉਂ ਥਿਰ ਰਹੇ ਸੁਹਾਗ ਭਾਈ ਰੇ ਹਵਰ ਨਾਹੀ ਮੈਂ ਥਾਓ ਮੈਂ ਤਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਓ ਰਹਾਓ ਗੁਰਮਤ ਪਤ ਸਾਹਵਾਸ ਤਿਸ ਤਿਸ ਕਹਿ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀਵੋ ਬਿਨ ਨਾਮ ਮਰ ਜਾਓ ਮੈਂ ਅੰਦੁਲੇ ਨਾਮ ਨਾ ਵੀਸਰੇ ਟੇਕ ਟਿਕੀ ਕਰ ਜਾਓ ਗੁਰੂ ਜਿਨਾ ਕਾ ਅੰਦੁਲਾ ਚੇਲੇ ਨਾਹੀ ਠਾਓ ਬਿਨ ਸਤਿਗੁਰ ਨਾਉ ਨਾ ਪਾਈਏ ਬਿਨ ਨਾਮੇ ਕਿਆ ਸੁਆਓ ਆਏ ਗਿਆ ਪਛਤਾਵਣਾ ਜਿਉਂ ਸੁਣੇ ਘਰ ਕਾਉ ਬਿਨ ਨਾਵੇਂ ਦੁੱਖ ਦੇਰੇ ਜੋ ਕੱਲਰ ਕੀ ਭੀਤ ਤਬ ਲਗ ਮੈਲ ਨ ਪਾਈਏ ਜਬ ਲਗ ਸਾਚ ਨਚੀਤ ਸਬਦ ਰੁਪਏ ਕਰ ਪਾਈਏ ਨਿਰਬਾਣੀ ਪਦਨੀਤ ਹਉ ਗੁਰ ਪੂਛੋ ਆਪਣੇ ਗੁਰ ਪੁੱਛ ਕਾਰ ਕਮਾਓ ਸਬਦ ਸਲਾਈ ਮਨ ਵਸੇ ਹੋਮੇ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸਬਦ ਤੇਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਣ ਸਦ ਸਦਾ ਹਰ ਰਾਖੇ ਉਰ ਧਾਰ ਸੁਖ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ ਸਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸਬਦ ਹੀ ਤੇ ਪਾਈਏ ਹਰ ਨਾਮੇ ਲੱਗੇ ਪਿਆਰ ਬਿਨ ਸਬਦ ਜਗ ਭੂਲਾ ਫਿਰੇ ਮਰ ਜਨਮੈ ਵਾਰੋ ਵਾਰ ਸਭ ਸਾ ਲਾਹੇ ਆਪ ਕੋ ਵੱਡੋ ਵਡੇਰੀ ਹੋਏ ਗੁਰ ਬਿਨਾ ਆਪ ਨਾ ਚੀਨੀਏ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਵਿਛਾਣੀਏ ਹਉਮੈ ਕਰੇ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸੀਗਾਰੀਏ ਜੋਵਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸੀਗਾਰ ਦੁੱਖ ਘਣੋ ਦੁਹਾਗਣੀ ਨਾ ਕਰ ਸੇਜ ਪਧਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਏ ਸ਼ਬਦ ਮਲੇ ਰੰਗ ਹੋਏ ਰਹਾਓ ਗੁਰ ਸੇਵਾ ਸੁਖ ਪਾਈਏ ਹਰ ਵਰ ਸਹਿਜ ਸੇਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸੰਝਾਣੀਏ ਗੁਰਮੇਲੀ ਗੁਰਚਾਰ ਸੱਚ ਮਿਲੋ ਵਰ ਕਾਵਣੀ ਪਿਰ ਮੋਹੀ ਰੰਗ ਲਾਜ ਮੰਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਰ ਘਰ ਸੋਹਾਗਣੀ ਨਿਰਮਲ ਸਾਚੇ ਨਾਏ ਮਨ ਮੈਂ ਮਨੁਆ ਜੀ ਮਰੇ ਤਾਂ ਪਿਰ ਰਾਵੈ ਨਾਰ ਇਕਤ ਤਾਗੈ ਰਲ ਮਿਲੇ ਗਲ ਮੋਤੀਅਨ ਕਾ ਹਾਰ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੇ ਖਿਨ ਖਵੈ ਖਿਨ ਆਵੈ ਖਿਨ ਜਾਏ ਸ਼ਬਦ ਵਿਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ ਸਾਹਿਬ ਅਤੁਲ ਨਾ ਤੋਲੀਏ ਕਥਨ ਨ ਪਾਇਆ ਜਾਏ ਵਾਹ ਪਾਰੀ ਵਣ ਜਾ ਰਿਹਾ ਆਏ ਵਜੋ ਲਿਖਾਏ ਕਾਮ ਕਮਾਵੇ ਸੱਚ ਕੀ ਕਾਰ ਕਮਾਵੇ ਸੱਚ ਕੀ ਲਾਹਾ ਮਿਲੇ ਰਜਾਏ ਪੂੰਜੀ ਸਾਚੀ ਗੁਰਮਿਲੇ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣ ਨਾ ਛੁੱਟੀਏ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈਏ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੀ ਮਿਲੇ ਪਾਈਏ ਰਤਨ ਵਿਚਾਰ ਮਨ ਦੀ ਜੇ ਗੁਰੂ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਵਗਣ ਮੇਟਣ ਹਾਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੈ ਨਾਰਦੇ ਵੇਦ ਵਿਆਸੈ ਕੋਈ ਰਹਾਉ ਗਿਆਨ ਧਿਆਨ ਤੁਨ ਜਾਣੀਏ ਅਕਥ ਕਹਾਵੈ ਸੋਏ ਸਫਲਿਓ ਬਿਰਖ ਹਰੀ ਆਵਲਾ ਸ਼ਾਵ ਘਨੇਰੀ ਹੋਏ ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸੱਚੋ ਵੱਖਰ ਸਾਂਝੀਏ ਪੂਰੇ ਕਰਮ ਅਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸੁਰ ਸੰਘਾਰ ਭਵਜਲ ਬੇਖਮੰਡ ਰਾਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲੜਾ ਨਾ ਤਿਸ ਮੰਜ ਮਲਾਰ ਸਤਿਗੁਰ ਭੈ ਕਾ ਬੋਹਿਤਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੁਖ ਜਾਏ ਜੇਵਾ ਜਲੋ ਜਲਾਵਣੀ ਨਾਮ ਨਾ ਜਪੇ ਰਸਾਏ ਕਾਟ ਬਿਨਸੇ ਦੁੱਖ ਅਗਲੋ ਜਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਾਲ ਤਨ ਸਾਥ ਬਿਨ ਨਾਵੇਂ ਧਨਬਾਦ ਹੈ ਭੂਲੋ ਮਾਰਗ ਆਥ ਸਾਚੋ ਸਾਹਿਬ ਸੇਵੀਏ ਗੁਰਮੁਖ ਕਥੋ ਕਾਥ ਆਵੈ ਜਾਏ ਭਵਾਈਏ ਪਿਆ ਕਿਰਤ ਕਮਾਏ ਪੁਰਬ ਲਿਖਿਆ ਕਿਉਂ ਮੇਟੀਏ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨਾ ਛੂਟੀਏ ਗੁਰਮਤ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਓ ਪ੍ਰਾਣ ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੇ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ
रे मन ऐसी हर स्यो प्रीत कर जैसी जल कमले लहरी नाल पछाड़िए पी विगसै असने जल मैं जी उपाय के बिन जल मरन तने मन रे क्यों छूटो बिन प्यार गुरमुखांतर रव रहा बक्से बक्स बक्से भगत भंडार रहाओ रे मन ऐसी हर स्यो प्रीत कर जैसी मछली नीर जे अधिको त्यों सुख कणो मन तन शांत शरीर बिन जल कड़ी न जीवे प्रभ जाने अब पीर रे मन ऐसी हर्षो प्रीत कर जैसी चात्रिक मेह सर पर थल हरियावले एक बूंद न पवे ही के कर मिले सो पाइये किरत पया सिर दे रे मन ऐसी हर्षो प्रीत कर जैसी जल दुध होए अवटन आपे खपाए दुध को खपन न दे आपे मेल बिछुनिया सच वड्याई दे रे मन ऐसी हर्षो प्रीत कर जैसी चकवी सूर खिन पल नींद न सोवई जाने दूर हजूर मनमुख सोजी ना पवै गुरमुख सदा हजूर मनमुख गणत गणावनी करता करे सो होए तां की कीमत ना पवै जे लुचे सब कोए गुरमत होए तपाइए सच मिले सुख होए सच्चा नेहु न टुटई जे सतगुर भेटे सोए ज्ञान पदार्थ पाइए त्रिभवन सोजी होए निर्मल नाम न बिसरे जे गुण का गाहक होए खेल गए से पंखणू जो चुगदे सर तल कड़ी के मोहत के चलना खेलन आज के कल जिस तो मिले सो मिले जाए सच्चा पिड़ मल बिन गुरप्रीत न उपजे होमे मेल होमे मैल न जाए सोहं आप जानिए शब्द वेद पति आए गुरमुख आप पछाणिए वर के करे कराए मिलिया का क्या मिलिए शब्द मिले पति आए मनमुख सोजी ना पवे बिछड़ चोटा खाए नानक दर कर एक है वरन दूजी जाए श्री राग महला पहला मनमुख भूले भुलाइए भूली ठौर न काए गुर बिन को न दिखावई अंधी आवै जाए ज्ञान पदार्थ खोया ठग्या मुठा जाए बाबा माया परम भुलाए परम भूली डोहागणी ना पिर अंक समाए रहाओ भूली फिरे दसांतरी भूली ग्रह तज जाए भूली डूंगर थल चढ़े भरमे मन डोलाए तुरहो विछुनी क्यों मिले गर्म मुठी बिललाए विछड़िया गुर मेल सी हर रस नाम प्यार साच सहज शोभा कणी हर गुण नाम आधार ज्यों पावे तु रख तू मैं तुझ बिन कवन पतार अखर पड़ पड़ भूलिए पेखी बहुत अभिमान तीरथ नाता क्या करे मन में मैल गुमान गुर बिन किन समझाइए मन राजा सुल्तान प्रेम पदार्थ पाइए गुरमुख तत् विचार सातन आप गवाया गुर के शब्द सीगार कर ही सो पिर पाया गुर कै हित अपार गुर की सेवा चाकरी मन निर्मल सुख होए गुर का शब्द मन वस्या होमे बिच हो खोए नाम पदार्थ पाया लाभ सदा मन होए कर मिले ता पाइए आप ना लिया जाए गुर की चरनी लाग रहो बिचों आप गवाए सच्चे सेती रत्या सच्चो पल्ले पाए भुलण अंदर सब को अपुल गुरु करतार गुरमत मन समझाया लागा तिसे प्यार नानक साच न विसरै मेले शब्द अपार श्री राग महला पहला तृष्णा माया मोहि सुत बंदव करनार तन जोबन जग ठगया लाभ लोभ अहंकार मोह ठगोली हो मोई सावरते संसार मेरे प्रीतमा मैं तुझ बिना वरना कोए मैं तुझ बिना अवरना पावे तू पावै सुख होए रहाओ नाम सलाही रंग से गुर के शब्द संतोख जो दिसे सो चल सी कूड़ा मोह न वेख वाट बटाऊ आया नित चलदा साथ देख आखण आखे केतले गुर बिन बूझ न होए नाम वडाई जे मिले सच रपे पत होए जो तुद पावै से भले खोटा खरा न कोए गुर सरनाई छूटिए मनम खोटी रास आष्ट धात पात सा की घड़िए शब्द विगास आपे परखे पार खू पवे खजाने रास तेरी कीमत ना पवे सब डिठी ठोक वजाए कहने हथ न लभी सच टिके पत पाए गुरमत तू सलाहना होर कीमत बेख्या होर कीमत कह न जाए
ਜਿਤ ਤਨ ਨਾਮ ਨਾ ਭਾਵੇ ਤਿੰਨ ਤਨ ਹਉਮੈ ਵਾਦ ਗੁਰਬਿਨ ਗਿਆਨ ਨਾ ਪਾਈਏ ਵਿਖਿਆ ਦੂਜਾ ਸਾਧ ਬਿਨ ਗੁਣ ਕਾਮ ਨਾ ਆਵੇ ਮਾਇਆ ਫਿੱਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਾਸ ਕਾਸ ਖਾਏ ਆਸਾ ਬੰਦ ਚਲਾਈਏ ਮੋਹੇ ਮੋਹੇ ਚੋਟਾਂ ਖਾਏ ਅਵਗਣ ਬੱਦਾ ਮਾਰੀਏ ਛੁੱਟੇ ਗੁਰਮਤ ਨਾਏ ਸਰਬੈ ਥਾਏ ਏਕ ਤੂੰ ਜਿਉ ਭਾਵੈ ਤਿਉ ਰਾਖ ਗੁਰਮਤ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਹਉਮੈ ਰੋਗ ਗਵਾਈਏ ਸ਼ਬਦ ਸਚੇ ਸਚ ਭਾਖ ਆਕਾਸੀ ਪਾਤਾਲ ਤੂੰ ਤ੍ਰਿਭਵਨ ਰਿਹਾ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਮ ਨਾ ਵਿਸਰੈ ਜਿਉ ਭਾਵੈ ਤਿਮਿਰ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖ ਸਾਰ ਜਿਉ ਭਾਵੈ ਤਿਉ ਰਾਗ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜ ਸੇ ਗਾਰਿਆ ਤੇ ਸੇਤੀ ਲਿਵਲਾਏ ਰਹਾਓ ਤਨ ਬਸੰਤਰ ਹੋਮੇ ਇੱਕ ਰੱਤੀ ਤੋਲ ਕਟਾਏ ਤਨ ਮਨ ਸਬਦਾ ਜੇ ਕਰੀ ਅੰਦਿਨ ਅਗਨ ਜਲਾਏ ਹਰ ਨਾਮੈ ਤੁਲ ਨ ਪੁੱਜੀ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਏ ਸਿਰ ਕਰਵੱਤ ਧਰਾਏ ਤਨ ਹਿਮਾਂਚਲ ਗਾਲੀਐ ਪੀ ਮਨ ਤੇ ਰੋਗ ਨਾ ਜਾਏ ਹਰ ਨਾਮੇ ਤੁਲ ਨ ਪੁੱਜੀ ਸਭ ਡਿੱਠੀ ਠੋਕ ਬਜਾਏ ਕੰਚਨ ਕੇ ਕੋਟ ਦੱਤ ਕਰੀ ਬਹੁ ਹੈਵਰ ਗੈਵਰ ਦਾਨ ਭੂਮ ਦਾਨ ਗਊਆਂ ਘਣੀ ਪੀ ਅੰਤਰ ਗਰਬ ਗੁਮਾਨ ਰਾਮ ਨਾਮ ਮਨ ਬੇਦਿਆ ਗੁਰਦੀਆ ਸੱਚ ਦਾਨ ਮਨ ਹੱਠ ਬੁੱਧੀ ਕੇਤੀਆ ਕੇਤੇ ਵੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ ਸੱਚ ਉਰੈ ਸਭ ਕੋ ਉਪਰ ਸੱਚ ਆਚਾਰ ਸਭ ਕੋ ਉੱਚਾ ਆਖੇ ਨੀਚ ਨਦੀ ਸੇ ਕੋਏ ਇੱਕ ਨੈ ਭਾਂਡੈ ਸਾਜੈ ਇੱਕ ਚਾਨਣ ਤਿਹ ਲੋਏ ਕਰਮ ਮਿਲੇ ਸੱਚ ਪਾਈਏ ਤੁਰ ਬਖਸ਼ ਨ ਮੇਟੇ ਕੋਏ ਸਾਧ ਮਿਲੇ ਸਾਧੂ ਜਣੈ ਸੰਤੋਖ ਵਸੇ ਗੁਰ ਭਾਏ ਅਕਥ ਕਥਾ ਵਿਚਾਰੀਏ ਜੇ ਸਤਿਗੁਰੂ ਮਾਹੇ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗੈ ਪੈਦਾ ਜਾਏ ਘਟ ਘਟ ਵਾਜੇ ਕਿੰਗਰੀ ਅੰਦਿਨ ਸ਼ਬਦ ਸੁਭਾਏ ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੁਟੈ ਸਾਵਧ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹਿਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ ਭਾਈ ਰੇ ਤਨ ਧਨ ਸਾਥ ਨਾ ਹੋਏ ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਈ ਰਹਾਓ ਰਾਮ ਨਾਮ ਧਨ ਨਿਰਮਲੋ ਜੋ ਦੇਵੇ ਦੇਵਨ ਹਾਰ ਅੱਗੇ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਏ ਆਪੇ ਬਖਸ਼ਣ ਹਾਰ ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਜੋਗ ਨਾਰੀ ਦੇਗ ਵਿਗਾਸੀ ਨਾਲੇ ਹਰਖ ਸੁਸੋਗ ਗੁਰਮੁਖ ਸ਼ਬਦ ਰੰਗਾਵਲੈ ਐਨ ਸਹਰ ਰਸ ਭੋਗ ਚਿੱਤ ਚਲੇ ਵਿਤ ਜਾਵਣੋ ਸਾਗਤ ਡੋਲ ਡੋਲਾਏ ਬਾਹਰ ਢੂੰਡ ਵਿਗੁੱਚੀਏ ਕਰਮ ਵਾਸਤ ਸੋ ਥਾਏ ਮਨਮੁਖ ਹੋਮੇ ਕਰਮ ਸੀ ਗੁਰਮੁਖ ਪੱਲੇ ਪਾਏ ਸਾਕਤ ਨਿਰਗੁਣੀ ਆ ਰਿਹਾ ਆਪਣਾ ਮੂਲ ਪਛਾਣ ਰਾਕਤ ਬਿੰਦ ਕਾ ਇਹ ਤਨੋ ਅਗਨੀ ਪਾਸ ਪਿਰਾਣ ਪਵਣੇ ਕੈ ਵਸ ਦੇਹਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਮੂਆ ਨਾ ਲੋੜੇ ਕੋਏ ਸੁਖ ਜੀਵਨ ਤਿਸ ਆਖੇ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ ਜੋ ਸੁਪਨੇ ਨਿਸ ਭੂਲੀਏ ਜਬ ਲਗ ਨਿਦਰਾ ਹੋਏ ਇਹੋ ਸਰਪਨ ਕੈ ਵਸ ਜਿਹੜਾ ਅੰਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਏ ਸੁਪਨਾ ਇਹੋ ਜਗ ਲੋਏ ਅਗ ਨਮਰੈ ਜਲ ਪਾਈਏ ਜੋ ਬਾਰਕ ਦੁੱਧੇ ਮਾਏ ਬਿਨ ਜਲ ਕਮਲ ਸੋ ਨਾ ਥੀਏ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪਈੜੇ ਡਰੀ ਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਸ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ ਭਾਈ ਰੇ ਭਵਜਲ ਬੇਖਮ ਡਰਾਓ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰ ਨਾਓ ਰਹਾਓ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਾਲਾਣਾ ਸੱਚੇ ਥਾਨ ਪਿਆਰ ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸਕਰ ਲੱਖ ਅਪਾਰ ਕਿਸੀ ਨਾਲ ਨਾ ਚੱਲਿਆ ਖਪ ਖਪ ਮੂਏ ਅਸਾਰ ਸੋਇਨਾ ਰੂਪਾ ਸਾਂਚੀਏ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਫੇਰੀਏ ਬਿਨ ਨਾਮੈ ਸਿਰਕਾਲ ਪਿੰਡ ਪੜੇ ਜਿਉ ਖੇਲ ਸੀ ਵੱਧ ਫੈਲੀ ਕਿਆ ਹਾਲ ਪੁੱਤਾਂ ਦੇਗ ਵਿਗਾਸੀਏ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਏ ਕਾਪੜ ਰੂਪ ਸੇਗਾਰ ਖੇਹੂ ਖੇਹ ਰਲਾਈਏ ਛੋੜ ਚੱਲੇ ਘਰ ਬਾਰ
ਮਹਿਰ ਮਲੂਕ ਕਹਾਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਬਲੀਏ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉਂ ਡਵ ਦੱਦਾ ਕਾਨ ਹੋਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸੋ ਆਹ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਹ ਨਾਨਕ ਤਰੀਏ ਸੱਚ ਨਾਮ ਸਿਰ ਸਾਹਾਂ ਪਾਤ ਸਾਹੋ ਮੈਂ ਹਰ ਨਾਮ ਨਾ ਵਿਸਰੇ ਹਰ ਨਾਮ ਰਤਨ ਵੇ ਸਾਹੋ ਮਨਮੁਖ ਭੋਜਲ ਪਚਮੂਏ ਗੁਰਮੁਖ ਤਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚੱਲਣੇ ਕੀ ਧੋਖ ਮੁਕਾਮ ਤਾਂ ਪਰ ਜਾਣੀਏ ਜਾਂ ਰਹੇ ਨਿਚ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਦ ਹੋ ਲਾਗ ਰਹੋ ਨਾਮੈ ਰਹਾਓ ਜੋਗੀ ਤਾਸਣ ਕਰ ਬਹੇ ਮੁੱਲਾ ਬਹੇ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿੱਧ ਬਹੇ ਦੇਵ ਸਥਾਨ ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਭੇ ਚੱਲਣਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੋਹਿਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੁੰਚ ਸਬਦਾਹ ਮਾਹੇ ਵਖਾਣੀਏ ਵਿਰਲਾ ਤੰਬੂਜੇ ਕੋਏ ਨਾਨਕ ਵਖਾਣੇ ਬੇਨਤੀ ਜਲ ਥਲ ਮਹੀਲ ਸੋਏ ਅੱਲਾਹ ਅਲਾਖ ਗਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆਂ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੇ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰੱਬ ਚੱਲੇ ਨਿਸ ਸੱਸ ਚੱਲੇ ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕ ਸੱਚ ਬੁਗੋਏ ਮਹੱਲੇ ਪਹਿਲੇ ਸਤਾਰੇ ਅਸਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸਦਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੇ ਬਿਨ ਗੁਰ ਭਗਤ ਨਾ ਹੋਏ ਆਪੇ ਆ ਮਿਲਾਏ ਬੂਜੇ ਤਾਂ ਨਿਰਮਲ ਹੋਵੇ ਕੋਏ ਹਰ ਜਿਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤ ਹੀਣ ਕਾਹੇ ਜਗਾਇਆ ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹਿ ਲਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾਰ ਜੀਉ ਮੇਰਾ ਅੰਤੇ ਹੋਏ ਸਿਖਾਈ ਪਈਏ ਜਗ ਜੀਵਨ ਦਾਤਾ ਮਨਮੁਖ ਪੱਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੈ ਅੰਧੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਇਆ ਪਛਤਾਈ ਪਈਏ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅਨਦਿਨ ਭਗਤ ਕਰੇ ਦਿਨ ਰਾਤੀ ਹਉਮੈ ਮੋਹ ਚੁਕਾਇਆ ਜਿਸ ਸਿਉ ਰਾਤਾ ਤੈਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਦਰ ਕੇ ਭਾਉ ਲਾਏ ਗੁਰ ਸ਼ਬਦੀ ਵਿਚਾਰ ਸਤਿਗੁਰ ਸੇਵਿਆ ਸਹਿਜ ਉਪਜੈ ਹਉਮੈ ਤ੍ਰਿਸ਼ਨਾ ਮਾਰ ਹਰ ਗੁਰ ਦਾਤਾ ਸਦ ਮਨ ਵਸੈ ਸੱਚ ਰੱਖਿਆ ਉਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਰ ਹਰ ਮਨ ਵਸੈ ਹਉਮੈ ਦੁੱਖ ਸਭ ਜਾਏ ਸਤਿਗੁਰੂ ਸ਼ਬਦ ਸੁਣਾਇਆ ਹੋ ਸਤ ਬਲਿਹਾਰੇ ਜਾਏ ਨਾਮ ਨਿਧਾਨ ਹਰ ਮਨ ਵਸੇ ਹਉਮੈ ਦੁੱਖ ਸਭ ਜਾਏ ਸਤਿਗੁਰੂ ਸ਼ਬਦ ਸੁਣਾਇਆ ਹੋ ਸਤ ਬਲਿਹਾਰੇ ਜਾਓ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਭਗਤ ਪਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹਉਮੈ ਕਰਮ ਕਮਾਮ ਦੇ ਜਮ ਡੰਡ ਲੱਗੇ ਤਿਨ ਆਏ ਜੇ ਸਤਿਗੁਰ ਸੇਵਨ ਸੇ ਉਬਰੇ ਹਰ ਸੇਤੀ ਲਿਵਲਾਏ ਮਨ ਰੇ ਗੁਰਮੁਖ ਨਾਮ ਤਿਆਏ ਤੁਰ ਪੂਰਬ ਕਰਤੇ ਲਿਖਿਆ ਤਿਨ ਗੁਰਮਤਿ ਨਾਮ ਸਮਾਏ ਰਹਾਓ ਬਿਨ ਸਤਿਗੁਰ ਪ੍ਰਤੀਤ ਨਾ ਆਵੀ ਨਾਮ ਨਾ ਲਾਗੋ ਭਾਓ ਸੁਪਨੇ ਸੁਖ ਨਾ ਪਾਵੇ ਦੁੱਖ ਮੈਂ ਸਵੈ ਸਮਾਏ ਜੇ ਹਰ ਹਰ ਕੀਚੇ ਬਹੁਤ ਲੋਚੇ ਕੀਰਤਨ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪੇ ਦਰਥਾਏ ਗੁਰ ਸ਼ਬਦ ਰਾਵੇ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਏ ਪੀ ਬਿਖ ਫਲ ਲਾਗੇ ਧਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰੂ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਮ ਦੇ ਬਿਖ ਹਉਮੈ ਤਜ ਬੇਕਾਰ ਮਨ ਹਠ ਕਿਤੇ ਉਪਾਵ ਨਾ ਛੁੱਟੀਏ ਸਿਮਰਤ ਸ਼ਾਸਤਰ ਸੋਧੋ ਜਾਏ ਮੇਰੇ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤਰ ਨਾ ਜਿਸ ਅੰਤ ਨ ਪਾਰਾ ਵਾਰ ਗੁਰਮੁਖ ਸੋਈ ਸੁਹੰਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁਗੇ ਗੁਰ ਭਾਏ ਹਰ ਰਸ ਪੀਵੇ ਸਹਿਜ ਰਹੇ ਉੜੇ ਨਾ ਆਵੇ ਜਾਏ ਨਿਸ਼ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ
मन रे गुर की कार कमाए गुर के भाणे जे चलै ता अंदिन राचै हर नाए रहाओ पंखी बिरख सुहावड़े उड़े चौ दिस जाए जीता उड़े दुख कणे नित दांजै तै बिललाहे बिन गुर महल न जापी ना अमृत फल पाए गुरमुख ब्रह्म हरि आवला साचे सहज सुभाए साखा तीन निवारिया एक शब्द लिवलाए अमृत फल हर एक है आपे देखवाए मन मुखूबे सुख गए ना फल तिन्ना चाओ तिन्ना पास न बैसिए उना घर न गिराओ कटिए तै नित जालिए उना शब्द न नाओ हुक्मे कर्म कमावणे पैं किरत फिराओ हुक्मे दर्शन देखना जय भेजै तै जाओ हुक्मे हर हर मन वसै हुक्मे सच समाओ हुक्म न जाने बपड़े भूले फिरे गवार मन हट कर्म कमावदे नित नित होहे खुआर अंतर शांत न आवी ना सच लगे प्यार गुरमुख मोह सोहणे गुर कै हेत प्यार सच्ची भगदी सच रते दर सच्चे सचियार आए से प्रवान है सब कुल का कर उधार सब नदरी कर्म कमावदे नदरी बाहर न कोय जैसी नदर कर देखे सच्चा तैसा ही को होए नानक नाम वडाइया कर्म प्राप्त होए श्री राग महला तीजा गुरमुख नाम ते ये मन मुख बूझ न पाए गुरमुख सदा मुख उजले हर वसिया मन आए सहजे ही सुख पाइए सहजे रहे समाए भाई रे जे चले सतगुर पाए भाई रे दसन दासा होए गुर की सेवा गुर भगत है बिरला पाए कोई रहाओ सदा सुहाग सुहागणी जे चले सतगुर पाए सदा पिर निश्चल पाइए ना ओ मरे न जाए साधनी ना भी छिड़े पिर कै अंक समाए हर निर्मल अत उजला बिन गुर पाया न जाए पाठ पढ़े ना बूझी भेखी परम पलाए गुरमती हर सदा पाया रसना हर रस समाए माया मोह चुकाया गुरमती सह सुपाए बिन सबदे जग दुखिया फिरे मन मुखान नू गोई खाए सबदे नाम त्याइए सबदे सच समाए माया भूले सिद्ध वरे समाद न लगे सुपाए तीने लो व्यापत है अदक रही लपटाए बिन गुर मुक्त न पाइए ना दुबदा माया जाए माया किस नू आखे क्या माया कर्म कमाए दुख सुख एहो जियो बद है होमे कर्म कमाए बिन सबदे भरम न चुकी ना बिचो होमे जाए बिन प्रीति भगत न होवई बिन सबदे थाए न पाए सबदे होमे मारिए माया का भ्रम जाए नाम पदार्थ पाइए गुरमुख सहज सुभाए बिन गुर गुण न जापणी बिन गुण भगत न होए भगत फिछल हर वसिया भगत फिछल हर मन वसिया सहज मिलिया प्रभ सोए नानक सबदे हर सा लाहिए कर्म प्राप्त होए श्री राग महला तीजा माया मोह मेरे प्रभ की नी आपे परम भुलाए मन मुख कर्म करे नहीं बूझे बिरथा जन्म गवाए गुरबाणी इस जग में चानण कर्म वसे मनाए मन रे नाम जपो सुख होए गुर पूरा सा लाहिए सहज मिले प्रभ सोए रहाओ भरम गया पाओ पा गया हर चरनी चित लाए गुरमुख शब्द कमाइए हर वसे मनाए घर में महल सच समाइए जमकाल न सके खाए नामा छीबा कबीर जुलाहा पूरे गुरते गत पाई ब्रह्म के बेते शब्द पछाणे होमे जात गवाई सुर नर तिन की बाणी गावै कोई न मिटे भाई दैत पुत कर्म धर्म किश संजम न पड़े दूजा भाव न जाने सतगुर भेटै निर्मल होआ अंधन नाम बखाण एको पड़े एको नाम बूझै दूजा अवर न जाने खट दर्शन जोगी सन्यासी बिन गुर भरम भुलाए सतगुर सेवे तंग आत्मित पावै हर जीव मन वसाए सच्ची बाणी सोचित लागै आवण जान रहाए पंडित पढ़ पढ़ बाद वखाणे बिन गुर भरम न भुलाए पंडित पढ़ पढ़ बाद वखाणे बिन गुर भरम भुलाए लख चौरासी ही फेर पया फिर सबदे मुक्त न पाए जा नाउ चेते ता गत पाए जा सतगुर मेल मिलाए सत संगत मैं नाम हर उपजै जा सतगुर मिले सुपाए मन तन अर्पी आप गवाई चलना सतगुर पाए सत बले हरि गुरु अपने बिटो जे हर सेती चित लाए सो ब्राह्मण ब्रह्म जो बिंदै हर सेती रंग राता प्रभ निकट वसे सवना कट अंतर गुरमुख बिरले जाता नानक नाम मिले बड़ाई गुर कै सावद पछाता श्री राग महला तीजा सहजे नु सब को लोचदी बिन गुर पाया न जाए पढ़ पढ़ पंडित जोत की थके भेखी भरम पुलाए गुर पिटे सहज पाया अपनी कृपा करे रजाए
ਪਾਈ ਰੇ। ਗੁਰਮਿਨ ਸਹਿਜ ਨਾ ਹੋਏ, ਸਭ ਦੇ ਹੀ ਤੇ ਸਹਿਜ ਉਪਜੇ, ਹਰ ਪਾਇਆ ਸੱਚ ਸੋਏ ਰਹਾਉ। ਸਹਿਜੇ ਗਾਵਿਆ ਥਾਏ ਪਵੇ ਬਿਨ ਸਹਿਜੇ ਕਤਨੀ ਬਾਦ, ਸਹਿਜੇ ਹੀ ਭਗਤ ਉਪਜੇ ਸਹਿਜ ਪਿਆਰ ਬੈਰਾਗ, ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ, ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਦ ਲਗਾਏ, ਸਹਿਜੇ ਹੀ ਗੁਣ ਉਚਰੇ ਭਗਤ ਕਰੇ ਲਿਵਲਾਏ, ਸਭਦੇ ਹੀ ਹਰ ਮਨ ਵਸੇ ਰਸਨਾ ਹਰ ਰਸ ਖਾਏ, ਸਹਿਜੇ ਕਾਲ ਵਿਡਾਰਿਆ ਸੱਚ ਸਰਣਾਈ ਪਾਏ, ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ, ਸੇਵੜ ਭਗ ਜਿਨ ਪਾਇਆ ਸਹਿਜੇ ਰਹੇ ਸਮਾਏ, ਮਾਇਆ ਵਿੱਚ ਸਹਿਜ ਨਾ ਉਪਜੇ ਮਾਇਆ ਦੂਜੇ ਭਾਏ, ਮਨਮੁਖ ਕਰਮ ਕਮਾਵਲੇ ਹਉਮੈ ਜਲੇ ਜਲਾਏ, ਜੰਮਣ ਮਰਨ ਨ ਚੁੱਕੇ ਫਿਰ ਫਿਰ ਆਵੈ ਜਾਏ, ਤ੍ਰਿਹ ਗੁਣਾਂ ਵਿੱਚ ਸਹਿਜ ਨ ਪਾਈਐ, ਤ੍ਰੈ ਗੁਣ ਭਰਮ ਭੁਲਾਏ, ਪੜੀਏ ਗੁਣੀਆਂ ਕਿਆ ਕਥੀਐ ਜਾਂ ਮੁੰਡੋ ਕੁਥਾ ਜਾਏ, ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਝੀ ਹੋਏ, ਗੁਣਬੰਤੀ ਸਾਹ ਲਾਹਿਆ ਸੱਚੇ ਸੱਚੀ ਸੋਏ, ਭੁੱਲਿਆਂ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ, ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਅਪਾਰ, ਆਪੇ ਬਾਗਸ ਮਿਲਾਇਨ ਬੂਰੇ ਗੁਰ ਕਰਤਾਰ, ਸਹਿਜੇ ਦ੍ਰਿਸ਼ਟ ਪਛਾਣੀਆਂ ਨਿਰਭਉ ਜੋਤ ਨਿਰੰਕਾਰ, ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ, ਪੂਰੇ ਸ਼ਬਦ ਸਲਾਹੀਏ ਜਿਸਦਾ ਅੰਤ ਨ ਪਾਰਾ ਵਾਰ, ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰੇ ਵਾ ਪਾਰ, ਅੰਦਿਨ ਲਾਹਾ ਹਰ ਨਾਮ ਲੈਣ ਅਖੁੱਟ ਪਰੇ ਭੰਡਾਰ, ਨਾਨਕ ਤੋੜ ਨਾ ਆਵੇ ਦੇਵਣ ਨਾਨਕ ਤੋੜ ਨਾ ਆਵੇ ਦੀਏ ਦੇਵਣ ਹਾਰ, ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੇ, ਜਨਮ ਮਰਨ ਦੁੱਖ ਜਾਏ, ਪੂਰੇ ਸ਼ਬਦ ਸਭ ਸੋਝੀ ਹੋਈ ਹਰ ਨਾਮੇ ਰਹੇ ਸਮਾਏ, ਮਨ ਮੇਰੇ ਸਤਿਗੁਰ ਸਿਉਂ ਚਿਤ ਲਾਏ, ਨਿਰਮਲ ਨਾਮ ਸਦ ਨਾਮ ਤਨੋ ਆਵਸੇ ਮਨ ਆਏ, ਰਹਾਉ ਹਰ ਜਿਉ ਰਾਖੋ ਆਪਣੀ ਸਰਨਾਈ, ਜਿਉ ਰਾਖੇ ਤੋ ਰਹਿਣਾ ਗੁਰ ਕੇ ਸਭ ਜੀਵਿਤ ਮਰੇ, ਗੁਰਮੁਖ ਭਵ ਜਲ ਤਰਨਾ ਵੱਡੇ ਭਾਗ ਨਾਉ ਪਾਈਏ, ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਹਾ ਸਮਾਈ, ਇੱਕ ਨਾ ਮਨਮੁਖ ਸ਼ਬਦ ਨਾ ਭਾਵੈ, ਬੰਧਨ ਬੰਦ ਭਵਾਇਆ ਲੱਖ ਚੁਰਾਸੇ ਫਿਰ ਫਿਰ ਆਵੈ, ਬਿਰਥਾ ਜਨਮ ਗਵਾਇਆ ਭਗਤਾਂ ਮਨ ਆਨੰਦ ਹੈ, ਸੱਚੇ ਸ਼ਬਦ ਰੰਗ ਰਤ ਹੈ, ਆਨਦਿਨ ਗੁਣ ਗਾਵੈ ਸਦ ਨਿਰਮਲ, ਸਹਿਜੇ ਨਾਮ ਸਮਾਤੈ ਗੁਰਮੁਖ ਅੰਮ੍ਰਿਤ ਬਾਣੀ ਬੋਲੈ, ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਾਧਾ ਹੈ ਗੁਰਮੁਖ ਅਕਥ ਕਹਾਣੀ, ਸੱਚਾ ਸਹਿਬ ਸੇਵੀਏ ਗੁਰਮੁਖ ਵਸੇ ਮਨ ਆਏ, ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ, ਆਪੇ ਕਰੇ ਕਰਾਏ ਆਪੇ ਇੱਕ ਨਾ ਸੁੱਤਿਆਂ ਦੇ ਜਗਾਏ, ਆਪੇ ਮੇਲ ਮਿਲਾਏਦਾ ਨਾਨਕ ਸ਼ਬਦ ਸਮਾਏ, ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵਿਆ ਮਨ ਨਿਰਮਲ ਪਏ ਪਵਿੱਤਰ ਸਰੀਰ, ਮਨ ਆਨੰਦ ਸਦਾ ਸੁਖ ਪਾਇਆ ਪੇਟਿਆ ਗੈਰ ਗੰਭੀਰ, ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਤੀਰ, ਮਨ ਰੇ ਸਤਿਗੁਰ ਸੇਵ ਨਿਸੰਗ, ਸਤਿਗੁਰ ਸੇਵਿਆ ਹਰ ਮਨ ਵਸੇ ਲਗੇ ਨਾ ਮੈਲ ਪਤੰਗ, ਰਹਾਉ ਸੱਚੇ ਸ਼ਬਦ ਪਤ ਉਪਜੇ ਸੱਚੇ ਸੱਚਾ ਨਾਉ, ਜਿੰਨੀ ਹਉਮੈ ਮਾਰ ਪਛਾਣਿਆ ਹਉ ਤਿੰਨ ਬਲਿਹਾਰੇ ਜਾਓ, ਮਨੁੱਖ ਸੱਚ ਨਾ ਜਾਣੀ ਤਿੰਨ ਠਉ ਨ ਕਤਹੂੰ ਥਾਉ, ਸੱਚ ਖਾਣਾ ਸੱਚ ਪਹਿਣਾ ਸੱਚੇ ਹੀ ਵਿੱਚ ਵਾਸ, ਸਦਾ ਸੱਚਾ ਸਹਿਲਾਣਾ ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ ਗੁਰਮਤਿ ਨਿਜ ਕਰਵਾਸ, ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ, ਸੱਚੀ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ, ਜਿਨ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ, ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ, ਜਮ ਦਰ ਬਦੈ ਮਾਰੀਐ ਕੂਕ ਨਾ ਸੁਣੇ ਪੁਕਾਰ, ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ, ਇਹ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਣਾ, ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬਹੁਤਾ ਸਭਦੇ ਭਵਜਲ ਤਰਨਾ, ਲੱਖ ਚੁਰਾਸੇ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ, ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ, ਜੇ ਸੱਚੇ ਲਾਏ ਜੋ ਸੱਚੇ ਲਾਏ ਸੋ ਸੱਚ ਲਗੇ, ਨਿਤ ਸੱਚੀ ਕਾਰ ਕਰਨ ਤਿੰਨਾਂ ਨਿਜ ਕਰ ਵਾਸਾ ਪਾਇਆ, ਸੱਚੇ ਮੈਲ ਰਹਨ ਨਾਨਕ ਭਗਤ ਸੁਖੀ ਸਦਾ ਸੱਚੇ ਨਾਮ ਰਚਨ, ਸ੍ਰੀ ਰਾਗ ਮਹੱਲਾ ਪੰਜਵਾਂ, ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਉ, ਸਾਹਿਬ ਨ ਤਾਣਿਆ ਕਾ ਤਾਣ ਆਏ ਨ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ ਰਹਾਓ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸੁਆਵ ਨਾ ਕੋ ਕਰੈ ਨਾ ਕਿਛ ਹੋਵੈ ਕਾਜ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੈ ਰਾਜ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਹਿਸਥ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ,
गौण करे चौकुंटका घड़ी न बैसण सोए चित आवे उस पार ब्रह्म तन मन शीतल होए काम क्रोध मय वस किया किरपन लोभ प्यार चारे किल विखुन अग किए होआ असुर संघार पोथी गीत कवित किच कदे न करन तरिया चित आवे उस पार ब्रह्म तन निमख सिमरत।

ਤਨਾਵੇ ਚਿੱਤ ਤਿਸ ਐਨਸ ਭੋਗੈ ਭੋਗ ਸਭ ਕਿਛ ਕੀਤੋ ਨਾ ਆਪਣਾ ਜੀਅ ਨਾ ਸੰਕ ਧਰਿਆ ਚਿੱਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਾਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰਸਿਓ ਰੰਗ ਦੋਹਾਂ ਸਿਰਿਆਂ ਕਾ ਖਸਮ ਆਵ ਔਰ ਨਾ ਦੂਜਾ ਥਾਉ ਸਤਿਗੁਰ ਤੁੱਠੇ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪੰਜਵਾਂ ਜਾਨੋ ਨਹੀਂ ਭਾਵੈ ਕਵਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੈ ਗਿਆਨੀ ਗਿਆਨ ਕਮਾਵੈ ਪ੍ਰਭ ਕਿ ਨਹੀਂ ਜਾਤਾ ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਗਤਾ ਤਪਸੀ ਤਪ ਹੈ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੈ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗ੍ਰਹਿਸਥੀ ਗ੍ਰਹਿਸਥ ਧਰਮਾਤਾ ਇੱਕ ਸ਼ਬਦੀ ਬਹੁਰੂਪ ਅਵਧੂਤਾ ਕਾਪੜੀ ਕੌ ਤੇ ਜਾਗੂਤਾ ਇੱਕ ਤੀਰਥ ਨਾਤਾ ਨਿਹਰ ਨਿਰਹਾਰ ਵਰਤੀ ਅਵਰਸਾ ਇੱਕ ਲੋਕ ਨ ਦੇਵੈ ਦਰਸਾ ਇੱਕ ਮਨ ਹੀ ਗਿਆਤਾ ਕੱਟ ਨ ਕਿਨਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਗਤ ਉਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰਚਰਨ ਪਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨ ਪਾਇਆ ਸੁਰਗ ਮਾਛ ਪਾਏ ਆਲ ਜੀ ਹਉ ਵਾਰੀ ਹਉ ਵਾਰਨੇ ਕੁਰਬਾਨ ਤੇਰੇ ਨਾਵਨੋ ਰਹਾਉ ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਉ ਪ੍ਰਗਟ ਪਹਾਰੇ ਜਾਵਦਾ ਸਭ ਨਾ ਵੈ ਨੋ ਪ੍ਰਤਾਪ ਦਾ ਸਤਿਗੁਰ ਬਾਜ ਨ ਪਾਇਓ ਸਭ ਮੋਹੀ ਮਾਇਆ ਜਾਲ ਜੀਉ ਸਤਿਗੁਰ ਕੋ ਬਲ ਜਾਈਏ ਜਿਤ ਮਿਲਿਆ ਪਰਮ ਗਤ ਪਾਈਐ ਸੁਰ ਨਰ ਮੁਨਜਨ ਲੋਜੇ ਸੋ ਸਤਿਗੁਰ ਦੀਆ ਬੁਝਾਏ ਜੀਉ ਸਤਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਿਖਾਣੀਏ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਉ ਹੋ ਜਗਤ ਭਰਮ ਭੁਲਾਇਆ ਆਪ ਤੁਧ ਖੁਆਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਨਾ ਕਹਿ ਨਾਹੇ ਜੀਓ ਦੁਹਾਗਣੀ ਕਿਆ ਨਿਸਾਣੀਆਂ ਖਸਮੋ ਕੁੱਥੀਆਂ ਫਿਰੇ ਨਿਮਾਣੀਆਂ ਮੈਲੇ ਵੇਸ ਤੇ ਨਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕਹਿ ਆਪਣੀ ਆਪੇ ਲਏ ਮਿਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਿੰਨ ਅੰਤਰ ਸ਼ਬਦ ਵਸਾਇਆ ਸਹੀ ਆ ਸੋ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਓ ਜਿਨ੍ਹਾਂ ਪਾਣੀ ਘਰ ਰਸਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰੂ ਐਸਾ ਜਾਣੀਏ ਜੋ ਸਭ ਸੇ ਲਏ ਮਿਲਾਏ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰਨ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਤਕ ਆਏ ਜੀਓ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਹਿਰਦੇ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰੈ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਏ ਜਿਤ ਮਿਲਿਆ ਨਾਮ ਵਿਖਾਣੀਏ ਸਤਿਗੁਰ ਬਾਜ ਨ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਹਾਓ ਸਤਿਗੁਰ ਬਿਟੋ ਘੁਮਾਇਆ ਜਿਨ ਭਰਮ ਭੂਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜੀਓ ਤੂੰ ਸਭਨਾ ਮਾਹੇ ਸਮਾਇਆ ਤਿਨ ਕਰਤੇ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਓ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕੀ ਪੈਜ ਰੱਖੀਆ ਦੋਏ ਕਰ ਮਸਤਕ ਧਾਰ ਜੀਓ ਸਭ ਸੰਜਮ ਰਹੇ ਸਿਆਣਪਾਂ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੇ ਜੈਕਾਰ ਜੀਓ ਮੇਰੇ ਗੁਣੇ ਅਵਗਣਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ ਕੰਠ ਲਾਏ ਕਹਿ ਰੱਖਿਓ ਨ ਲੱਗੇ ਨਾ ਤੱਤੀ ਵਾਓ ਜੀਓ ਮੈਂ ਮੰਤਨ ਪ੍ਰਭੂ ਧਿਆਇਆ ਜੇ ਇੱਛੜਾ ਫਲ ਪਾਇਆ ਸਾਹ ਪਾਤ ਸਾਹ ਸਿਰ ਖਾਸਮ ਤੂੰ ਜਪ ਨਾਨਕ ਜੀਵੇ ਨਾਉ ਜੀਓ ਤੁਧ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚਾ ਵਰਤਾ ਜਿਸ ਭਾਵੇ ਤਿਸੇ ਬੁਝਾਏ ਜੀਓ ਗੁਰਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ ਗੋਪੀ ਨੈ ਗੋ ਆਲੀਆ ਤੁਧ ਆਪੇ ਗੋਏ ਉਠਾ ਲਿਆ ਹੁਕਮੇ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਤਿੰਨ ਦੂਜਾ ਭਾਉ ਚੁਕਾਇਆ ਨਿਰਮਲ ਜੋ ਤਿੰਨ ਪ੍ਰਾਣੀਆਂ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗੇ ਆਈਆ ਮੈਂ ਰਾਤ ਦੇਹ ਵੜੇ ਆਈਆ ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਏ ਸੋਏ ਜੀਓ ਸਤਿਗੁਰ ਪੁਰਖ ਮਿਲਾਇਆ ਤਿਸ ਜੇਵੜਾ ਵਰਨਾ ਕੋਏ ਜੀਓ ਰਹਾਉ ਗੁਸਾਈ ਮਹਿੰਡਾ ਇੱਠੜਾ ਅਮ ਅਬੈ ਥਾਵੋ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਏ ਜੀਓ ਤੇਰੇ ਹੁਕਮੈ ਸਾਵਣ ਆਇਆ ਮੈਂ ਸਤਿ ਕਾ ਹੱਲ ਜੋ ਆਇਆ ਨਾਉ ਬੀਜਣ ਲਗਾ ਆਸ ਕਰ ਹਰ ਬੋਹਲ ਬਖਸ

0: ਜਮਾਇ ਜਿਓ ਹਉ ਗੁਰਮਿਲ ਇੱਕ ਪਛਾਣਦਾ ਦੁਇ ਕਾਗਲ ਚਿਤ ਨ ਜਾਣਦਾ ਹਰ ਇੱਕ ਤੈ ਕਾਰੇ ਲਾਇਨ ਜਿਓ ਭਾਵੈ ਤਿਵੇਂ ਨਿਭਾਹੇ ਜਿਓ ਤੁਸੀਂ ਭੋਗਿਓ ਪੁੰਚੋ ਭਾਈ ਹੋ ਗੁਰ ਦੀਵਾਨ ਕਵਾਏ ਪਹਿਨਾਏ ਹੋ ਹਉ ਹੋਆ ਮਹਰ ਪਿੰਡ ਦਾ ਬਨ ਆਂਦੇ ਪੰਜ ਸਰੀਕ ਜਿਓ ਹਉ ਆਇਆ ਸਾਮੇ ਤੇ ਹੰਡੀਆ ਪੰਜ ਕਿਰਸਾਨ ਮਜੇਰੇ ਮੈਂ ਹੰਡਿਆ ਕੰਨ ਕੋਈ ਨ ਕੱਢ ਹੀ ਗਈ ਨਾਨਕ ਉੱਠਾ ਘੁੱਗ ਘਿਰਾਓ ਜਿਓ ਹਉ ਵਾਰੀ ਘੁੰਮਾਂ ਜਾਵਦਾ ਇੱਕ ਸਾਹਾਂ ਤੁਧ ਧਿਆਏਦਾ ਉੱਜੜ ਥਿਓ ਵਸਾਇਓ ਹਉ ਤੁਧ ਵਿੱਟੋਂ ਕੁਰਬਾਨ ਜਿਓ ਹਰ ਇੱਠੈ ਨਿਤ ਧਿਆਏਦਾ ਮਨ ਚਿੰਦੀ ਸੋਫਲ ਪਾਏਦਾ ਸਭੇ ਕਾਜ ਸਵਾਰਿਓ ਲਾਹਿਨ ਮਨ ਕੀ ਭੁੱਖ ਜਿਓ ਮੈਂ ਛੱਡਿਆ ਸਭੋ ਧੰਦੜਾ ਗੁਸਾਈ ਸੇਵੀ ਸੱਚੜਾ ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜਿਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰੂ ਪੁਰਖ ਵਿਖਾਲਿਆ ਮਸਤਕ ਧਰ ਕੈ ਹੱਥ ਜਿਓ ਮੈਂ ਬੱਧੀ ਸੱਚ ਧਾਰਮ ਸਾਲ ਹੈ ਗੁਰਸਿੱਖਾਂ ਲੈਂਦਾ ਭਾਲ ਕੈ ਪੈਰ ਧੋਵਾਂ ਪੱਖਾ ਫਿਰਦਾ ਤਿਸ ਤਿਸ ਤਿਸ ਨਿਵ ਨਿਵ ਲਾਗਾਂ ਪਾਏ ਜਿਓ ਸੁਣ ਗੱਲਾਂ ਗੁਰ ਪੈ ਆਇਆ ਨਾਮ ਦਾਨ ਇਸਨਾਨ ਦਰਾਇਆ ਸਭ ਮੁਕਤ ਹੋਆ ਸਹਿ ਸਾਰੜਾ ਨਾਨਕ ਸੱਚੀ ਬੇੜੀ ਚਾੜ ਜਿਓ ਸਭ ਸਿਸ਼ਟ ਸਿਵੇ ਦਿਨ ਰਾਤ ਜਿਓ ਦੇ ਕੰਨ ਸੁਣਹੋ ਅਰਦਾਸ ਜਿਓ ਠੋਕ ਵਜਾਏ ਸਭ ਡਿੱਠੀਆਂ ਤੁਸ ਆਪੇ ਲੈਉਣ ਛਡਾਏ ਜਿਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰੁਝਾਨ ਦਾ ਸਭ ਸੁਖਾਲੀ ਬੁੱਠੀਆਂ ਇਹ ਹੋਆ ਹਲੇਮੀ ਰਾਜ ਜਿਓ ਚਿਮ ਚਿਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁ ਮਾਣ ਕਿਆ ਤੁਧ ਉਪਰੈ ਤੂੰ ਆਪੈ ਪਾਹੈ ਥਾਏ ਜਿਓ ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ ਹਰ ਲੋਚਾ ਪੂਰਨ ਮੇਰੀ ਆ ਦੇਹੋ ਦਰ ਸੁਖਦਾਤਿਆ ਮੈਂ ਗਲ ਵਿੱਚ ਲਿਹੋ ਮਿਲਾਏ ਜਿਓ ਤੁਧ ਜੇਵੜ ਅਵਰ ਨਾ ਭਾ ਲਿਆ ਤੂੰ ਦੀਪ ਲੋ ਪੈ ਆ ਲਿਆ ਤੂੰ ਥੰਦ ਨੰਦਰ ਅਵਰਿਆ ਨਾਨਕ ਭਗਤਾਂ ਸੱਚ ਆਧਾਰ ਜਿਓ ਹਉ ਗਸਾਈ ਦਾ ਪਹਿਲ ਮਾਨੜਾ ਗੈ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਛਿੰਜ ਇਕੱਠੀਆ ਦੇਵ ਬੈਠਾ ਵੇਖੇ ਆਪ ਜੀਓ ਵਾਧ ਵੰਜਨ ਢਮਕ ਭੇਰੀਆਂ ਮਰ ਲੱਥੇ ਲੈਂਦੇ ਫੇਰੀਆ ਨਿਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੋਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸੈ ਹਾਜ਼ਰ ਜਾਹਰਾ ਸੁਣ ਸੁਣ ਤੁਝੇ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜਿਓ ਮੈਂ ਜੁਗ ਜੁਗ ਦਈਓ ਸੇਵੜੀ ਗੁਰਕੱਟੀ ਮਹਿੰਡੀ ਜੇਵੜੀ ਹਉ ਬਹੁੜ ਛਿੰਜ ਨਾ ਨੱਚੋ ਨਾਨਕ ਅਵਸਰ ਲੱਦਾ ਭਾਲ ਜਿਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਇਆ ਗਰਭਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ ਨਾ ਮਰਜਾਦ ਆਇਆ ਕਲ ਭੀਤਰ ਬਾਹੁੜ ਜਾਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਇਆ ਗਰਭਾਸ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਜਸਦਾ ਕਰਕਾਨ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁੱਤ ਮੇਰਾ ਦੇ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੇ ਨਾ ਜਾਣੇ ਮਨ ਪੀਤਰ ਤਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ ਤਨ ਜੋਬਨ ਸੋ ਚਿੱਤ ਹਰ ਕਾ ਨਾਮ ਨਾ ਚੇਤ ਹੀ ਵਣਜਾਰਿਆ ਮਿੱਤਰਾ ਬੱਧਾ ਛੁੱਟੈ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਬਿਕਲ ਭਇਆ ਸੰਗ ਮਾਇਆ ਧਨ ਸਿਉ ਰੱਤਾ ਜੋਵਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋਵਨ ਸਿਉ ਚਿੱਤ ਚੌਥੇ ਪੈਰੇ ਰਹਿਣ ਕਹਿ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੋ ਆਲੈ ਖਿਨ ਮੈਂ ਭਇਆ ਪਰਾਇਆ ਸਾਈ ਵਾਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੂਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਏ ਖੇਲਾਈਏ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨਿਹੁਕ ਨੇਰਾ ਮਾਇਆ ਮੋਹ ਸੁਭਾਈ ਸੰਜੋਗੀ ਆਇਆ ਕਿਰਤਕ ਮਾਇਆ ਕਰਨੀ ਕਾਰ ਕਰਾਈ ਰਾਮ ਨਾਮਿਨ ਮੁਕਤ ਨਾ ਹੋਈ ਬੁੱਢੀ ਦੂਜੇ ਹੇਤ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੋਟੇ ਗਾਹਰ ਚੇਤ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਪਰ ਜੋਵਨ ਮੈਂ ਮਤ ਐਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਦਰੇ ਨਾਮ ਨਾ ਚਿੱਤ ਰਾਮ ਨਾਮ ਕਟ ਅੰਤਰ ਨਾਹੀ ਹੋਰ ਜਾਣੇ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਰਹੁਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨੇ ਸਤਾਰਾ ਦੁਬਦਾ ਵਿਆਪੈ ਦੂਜਾ ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਸਰ ਹੰਸ ਉਲੱਥੜਿਆ ਜੋਵਨ ਘਟੇ ਜਰੂਆ ਜਿਣੇ ਵਣਜਾਰਿਆ ਮਿੱਤਰਾ ਆਵ ਘਟੈ ਦਿਨ ਜਾਏ ਅੰਤਕਾਲ ਪਛਤਾਸੀ ਅੰਦਲੇ ਜਾਂ ਜਮ ਪਕੜ ਚਲਾਇਆ ਸਭ ਕੁਛ ਆਪਣਾ ਕਰ ਕਰ ਰੱਖਿਆ ਖਿਨਮੈ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਵ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵ ਲਾਏ ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਬਿਰਦ ਪਿਆ ਤਨ ਖੀਣ ਅੱਖੀ ਅੰਧ ਨ ਦਿਸੇ ਵਣਜਾਰਿਆ ਮਿੱਤਰਾ ਕੰਨੀ ਸੁਣੇ ਨਾ ਵੈਣ ਅੱਖੀ ਅੰਧ ਜੀਵ ਰਸ ਨਾਹੀ ਰਹੇ ਪ੍ਰਾਕੋ ਤਾਣਾ ਗੁਣ ਅੰਤਰ ਨਾਹੀ ਕਿਉਂ ਸੁਖ ਪਾਵੈ ਮਨਮੁਖ ਆਵਣ ਜਾਣਾ ਖੜ ਪੱਕੀ ਕੂੜ ਭੱਜੈ ਬਿਨਸੇ ਆਏ ਚੱਲੇ ਕਿਆ ਮਾਣਾ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ ਖੜ ਪੱਕੀ ਕੂੜ ਭੱਜੇ ਬਿਨਸੇ ਆਏ ਚੱਲੇ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ ਓੜਕ ਆਇਆ ਤਿੰਨ ਸਾਹਿਆ ਵਣਜਾਰਿਆ ਮਿੱਤਰਾ ਜਰ ਜਰ ਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ ਅਵਗਣ ਖੜਸਣ ਬੰਨ ਗੁਣ ਸੰਜਮ ਜਾਵੈ ਚੋਟ ਨਾ ਖਾਵੈ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋਹੇ ਨਾ ਸਕੈ ਭਾਏ ਭਗਤ ਪੈ ਤਰਣਾ ਪਤ ਸੇਤੀ ਜਾਵੈ ਸਹਿਜ ਸਮਾਵੈ ਸਗਲੇ ਦੁੱਖ ਮਿਟਾਵੈ ਕਹੋ ਨਾਨਕ ਪ੍ਰਾਣੀ ਗੁਰਮੁਖ ਛੁਟੇ ਸਾਚੇ ਤੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਪਾਇਆ ਉਧਰ ਮਝਾਰ ਹਰ ਧਿਆਵੈ ਹਰ ਉਚਰੇ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਅਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਾਸਤ ਤਿਸ ਚੇਤੇ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪਿਐ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਏ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਗਲ ਲਾਏ ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੇ ਖੱਟ ਖਵਾਏ ਜੋ ਦੇਵੈ ਤਿਸੇ ਨਾ ਜਾਣੇ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਲਿਵਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਬਹੂੰ ਖਾਏ ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਵੈ ਧਨ ਸੰਚਵੈ ਵਣਜਾਰਿਆ ਮਿੱਤਰਾ ਹਰ ਨਾਮਾ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੇ ਅੰਤ ਸਿਖਾਈ ਇਹ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦਿ ਕਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵੋ ਖਿਨ ਖਿਨ ਢਿੱਲ ਮੂਲ ਨਾ ਕਰੇ ਹੋ ਜਿਤ ਅਸਥਿਰ ਜੁਗ ਜੁਗ ਹੋਵੋ ਹਰ ਸੇਤੀ ਸਦਮਾਣੋ ਰਲੀਆਂ ਜਨ ਮਰਨ ਦੁੱਖ ਖੋਵੋ ਗੁਰ ਸਤਿਗੁਰੂ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਤਰ ਪਾਇਤਾ ਉਦਰੇ ਮਾਹੇ ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ ਕਰ ਮੁਹਲਤ ਕਰਮ ਕਮਾਏ ਮੁਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਤੁਰ ਪਾਇਆ ਮਾਤ ਪਿਤਾ ਭਾਈ ਸੁਤਬੰਤਾ ਤਿਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜੰਤੈ ਵਸ ਕਿਛ ਨਾ ਹੈ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਤਰ ਪਾਏ ਤਾਂ ਉਦਰੇ ਮਾਹੇ, ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ ਬੁਰਾ ਪਲਾਨਾ ਪਛਾਣੀ ਵਣਜਾਰਿਆ ਮਿੱਤਰਾ, ਮਨ ਮੱਤਾ ਅਹਮੇ, ਬੁਰਾ ਪਲਾਨਾ ਪਛਾਣੇ ਪ੍ਰਾਣੀ ਆਗੈ ਪੰਥ ਕਰਾਰਾ, ਪੂਰਾ ਸਤਿਗੁਰੂ ਕਬੂ ਨਾ ਸੇਵਿਆ ਸਿਰ ਠੰਡ ਜਮ ਜੰਦਾਰਾ, ਧਰਮ ਰਾਏ ਜਬ ਪਗਰਸ ਬਬਰੈ ਤਬ ਕਿਆ ਜਵਾਬ ਕਰੇ, ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਪਰ ਜੋਵਨ ਲਹਿਰੀ ਦੇ, ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਬਿਕ ਸਾਂਚੇ ਅੰਧ ਅਗਿਆਨ ਪੁੱਤਰ ਕਲੱਤਰ ਮੋਹੇ ਲਪਟਿਆ ਵਣਜਾਰਿਆ ਮਿੱਤਰਾ, ਅੰਤਰ ਲਹਿਰ ਲੁਭਾਨ, ਅੰਤਰ ਲਹਿਰ ਲੁਭਾਨ ਪ੍ਰਾਣੀ ਸੋ ਪ੍ਰਭ ਚੇਤ ਨਾ ਆਵੈ, ਸਾਧ ਸੰਗ ਸੋ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ, ਸਿਰਜਣ ਹਾਰ ਵਿਸਾਰਿਆ ਸਵਾਮੀ ਇਕ ਨਿਮਖ ਨਾ ਲੱਗੋ ਧਿਆਨ, ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸਾਂਚੇ ਅੰਧ ਅਗਿਆਨ, ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ, ਤੇਰਾ ਦਰਗਾਹ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ, ਅੰਤ ਹੋਏ ਸਿਖਾਈ ਇਹ ਮੋਹ ਮਾਇਆ ਤੇਰੇ ਸੰਗ ਨਾ ਚੱਲੈ, ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ ਇੱਕ ਰੱਤੀ ਬਿਲਮ ਨਾ ਦੇਵਣੀ, ਵਣਜਾਰਿਆ ਮਿੱਤਰਾ ਉਹਨੀ ਤਕੜੇ ਪਾਏ ਹਾਥ, ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ, ਜਿਹਨੇ ਪੂਰਾ ਸਤਿਗੁਰੂ ਸੇਵਿਆ ਸੇ ਦਰਗੇ ਸਦਾ ਸੁਹੇਲੇ, ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੈ ਸੋ ਖਾਤ, ਕਹੁ ਨਾਨਕ ਭਗਤ ਸੁਹੈ ਦਰਬਾਰੈ ਮਨਮੁਖ ਸਦਾ ਪਵਾਤ। ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ਾਂਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੁੰਦ ਐਣੀ ਪੀੜ ਕਿਉ ਕਰ ਹਰ ਦਰਸ਼ਨ ਪਿਖੈ, ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਹੁਰੜੇ ਕੰਮ ਸਿੱਖੈ, ਸਹੁਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ, ਸਹੀਆਂ ਵਿੱਚ ਫਿਰੇ ਸੁਹੇਲੀ ਹਰ ਦਰਗਾਹ ਬਾਹਾਂ ਲੁਡਾਏ, ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ, ਮੁੰਦ ਐਣੀ ਪੀੜ ਗੁਰਮੁਖ ਹਰ ਦਰਸ਼ਨ ਦੇਖੈ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ, ਹੋਮੇ ਰੋਗ ਗਿਆ ਦੁਖ ਲਾਥਾ ਆਪ ਆਪੈ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਵਿਨਾਸੀ ਨਾ ਕਦੇ ਮਰੇ ਨ ਜਾਇਆ, ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ, ਹਰ ਸਤ ਸਤੇ ਮੇਰੇ ਬਾਬੁਲਾ ਹਰ ਜਨ ਮਿਲ ਜੰਜ ਸੁਹੰਦੀ, ਪੇਵਕੜੇ ਹਰ ਜਪ ਸੁਹੇਲੀ ਵਿੱਚ ਸਹੁਰੜੇ ਖਰੀ ਸੁਹੰਦੀ, ਸਹੁਰੜੇ ਵਿੱਚ ਖਰੀ ਸੁਹੰਦੀ ਜਿਨ ਪੇਵਕੜੈ ਨਾਮ ਸੰਭਾਲਿਆ, ਸਭ ਸਭਲਿਓ ਜਨਮ ਤਿਨਾਂ ਦਾ ਗੁਰਮੁਖ ਜਿਨਾ ਮਨ ਜਿਣ ਪਾਸਾ ਢਾਲਿਆ, ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖਾ ਨੰਦੀ, ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜਾਨ ਸੁਹੰਦੀ, ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸੋਭਾ ਹੋਈ ਇਹ ਦਾਨ ਨਾ ਰਲੈ ਰਲਾਇਆ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ ਸੋ ਕੂੜ ਅਹੰਕਾਰ ਕੱਚ ਪਾਜੋ, ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਨ ਵੇਲ ਵਧੰਦੀ, ਹਰ ਯੁੱਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ, ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਜਿਨ ਗੁਰਮੁਖ ਨਾਮ ਧਿਆਇਆ, ਹਰ ਪੁਰਖ ਨ ਕਬਹੀ ਬਿਨਸੈ ਜਾਵੈ ਨਿਤ ਦੇਵੇ ਚੜੇ ਸਵਾਇਆ, ਨਾਨਕ ਸੰਤ ਸੰਤ ਹਰ ਇੱਕੋ ਜਪ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਨ ਵੇਲ ਵਧੰਦੀ। ਸ੍ਰੀ ਰਾਗ ਮਹੱਲਾ ਪੰਜਵਾਂ ਸ਼ਾਂਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਨ ਪਿਆਰੇ ਜੀਉ ਮਿੱਤਰਾ ਗੋਬਿੰਦ ਨਾਮ ਸੰਭਾਲੇ, ਮਨ ਪਿਆਰੇ ਜੀਉ ਮਿੱਤਰਾ ਹਰ ਨਿਭ ਹੈ ਤੇਰੇ ਨਾਲੇ, ਸੰਗ ਸਹਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ, ਮਨ ਚਿੰਦੇ ਸਹੀ ਫਲ ਪਾਵੈ ਚਰਨ ਕਮਲ ਚਿੱਤ ਲਾਏ, ਜਲ ਥਲ ਪੂਰ ਹੈ ਬਨਵਾਰੀ ਘਟ ਘਟ ਨਦਰ ਨਿਹਾਲੈ, ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੈ, ਮਨ ਪਿਆਰੇ ਜੀਉ ਮਿੱਤਰਾ ਹਰ ਬਿਨ ਝੂਠ ਪਸਾਰੇ, ਮਨ ਪਿਆਰੇ ਜੀਉ ਮਿੱਤਰਾ ਬਿਖ ਸਾਗਰ ਸੰਸਾਰੇ। ਚਰਨ ਕਮਲ ਕਰ ਬੋਹਿਤ ਕਰਤੇ, ਸਹਿਸਾ ਦੁਖ ਨਾ ਵਿਆਪੈ, ਗੁਰ ਪੂਰਾ ਪੇਟੇ ਬਿੜਪਾਗੀ, ਆਠ ਪਹਿਰ ਪ੍ਰਭ ਜਾਪੈ। ਆਦਿ ਜੁਗਾਦੀ ਸੇਵਕ ਸਵਾਮੀ ਭਗਤਾਂ ਨਾਮ ਅਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ, ਬਿਨ ਹਰ ਝੂਠ ਪਸਾਰੇ। ਮਨ ਪਿਆਰਿਆ ਜੀਓ ਮਿੱਤਰਾ, ਹਰ ਲੱਦੇ ਖੇਪ ਸਵੱਲੀ, ਮਨ ਪਿਆਰਿਆ ਜੀਓ ਮਿੱਤਰਾ, ਹਰ ਦਰ ਨਿਹਚਲ ਮੱਲੀ। ਹਰ ਦਰ ਸੇਵੇ ਅਲੱਖ ਭੇਵੇ, ਨਿਹਚਲ ਆਸਣ ਪਾਇਆ, ਤੈ ਜਨਮ ਨਾ ਮਰਨ ਨਾ ਆਵਣ ਜਾਣਾ, ਸੰਸਾ ਦੁੱਖ ਮਿਟਾਇਆ। ਚਿੱਤਰ ਗੁਪਤ ਕਾ ਕਾਗਦ ਫਾਰਿਆ, ਜਮਦੂਤ ਨਾ ਕਛੂਨ ਨਾ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮ, ਹਰ ਲੱਦੇ ਖੇਪ ਸਵੱਲੀ। ਮਨ ਪਿਆਰਿਆ ਜੀਓ ਮਿੱਤਰਾ, ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਓ ਮਿੱਤਰਾ, ਹਰ ਨਾਮ ਜਪਤ ਪਰਗਾਸੋ। ਸਿਮਰ ਸਵਾਮੀ ਸੁਖੈ ਗਾਮੇ, ਇੱਛ ਸਗਲੀ ਪੁੰਨੀਆਂ, ਪੁਰਬ ਕਮਾਏ ਸਿਰੀ ਰੰਗ ਪਾਏ, ਹਰ ਮੇਰੇ ਚਿਰੀ ਵਿਛੁੰਨਿਆ, ਅੰਤਰ ਬਾਹਰ ਸਰਬੱਤ ਰਵਿਆ, ਮਨ ਉਪਜਿਆ ਵਿਸਵਾਸੋ। ਨਾਨਕ ਸਿੱਖ ਦੇ ਮਨ ਪ੍ਰੀਤਮ, ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਓ ਮਿੱਤਰਾ, ਹਰ ਪ੍ਰੇਮ ਭਗਤ ਮਨ ਲੀਨਾ। ਮਨ ਪਿਆਰਿਆ ਜੀਓ ਮਿੱਤਰਾ, ਹਰ ਜਲ ਬਿਨ ਜੀਵੈ ਮੀਨਾ, ਹਰ ਪੀ ਆਗਾਨੈ ਅੰਮ੍ਰਿਤ ਬਾਨੈ, ਸਰਬ ਸੁਖਾ ਮਨ ਉਠੈ, ਸਿਰ ਧਰ ਪਾਏ ਮੰਗਲ ਗਾਏ, ਇਛੁਪਨੀ ਸਤਿਗੁਰ ਤੁਠੈ, ਲੜ ਲੀਨੇ ਲਾਏ ਨਉ ਨਿਧ ਪਾਏ, ਨਾਉ ਸਰਬਸ ਠਾਕੁਰ ਦੀਨਾ। ਨਾਨਕ ਸਿੱਖ ਸੰਤ ਸਮਝਾਈ, ਹਰ ਪ੍ਰੇਮ ਭਗਤ ਮਨ ਲੀਨਾ। ਸ੍ਰੀ ਰਾਗ ਕੇ ਸ਼ਾਂਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਡੱਖਣਾ ਹੱਠ ਮਜਾਹੂ ਮਾਪਰੀ, ਪੱਸੇ ਕਿਉਂ ਦੀਦਾਰ, ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ। ਸ਼ਾਂਤ ਚਰਨ ਕਮਲ ਸੁਪ੍ਰੀਤ, ਰੀਤ ਸੰਤਨ ਮਨਾਵੇ ਜੀਓ, ਦੁਤੀਆ ਭਾਉ ਬਿਪਰੀਤ ਅਨੀਤ, ਦਾਸਾ ਨਹਿ ਭਾਵੇ ਜੀਓ, ਦਾਸਾ ਨਹਿ ਭਾਵੇ ਬਿਨ ਸਾਵੈ, ਇੱਕ ਇਨ ਧੀਰਜ ਕਿਉਂ ਕਰੈ, ਨਾਮ ਬਿਹੂਨਾ ਤਨ ਮਨਹੀਨਾ, ਜਲ ਬਿਨ ਮਛਲੀ ਜੀਓ ਮਰੈ, ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ, ਗੁਣ ਸਾਧ ਸੰਗਤ ਮਿਲ ਗਾਵੈ, ਨਾਨਕ ਕੇ ਸਵਾਮੀ ਧਾਰ ਅਨੁਗ੍ਰਹ, ਮਨ ਤਨ ਅੰਕ ਸਮਾਵੈ, ਡੱਖਣਾ ਸਹੰਦੜੋ ਹਬ ਠਾਏ, ਕੋਈ ਨਾ ਦਿਸੇ ਡੂਜੜੋ, ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਦੇ, ਸ਼ਾਂਤ ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ ਬਾਣੀ ਵਿਚਾਰੀਏ ਜੀਓ, ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ, ਕਿਉਂ ਮਨੋ ਵਿਸਾਰੀਏ ਜੀਓ, ਕਿਉਂ ਮਨੋ ਵਿਸਾਰੀਏ, ਨਿਮਖ ਨਹੀਂ ਟਾਰੀਏ, ਗੁਣਵੰਤ ਪ੍ਰਾਣ ਹਮਾਰੇ, ਮਨ ਬਾਸ਼ ਫਲ ਦੇ ਤਹਿ ਸਵਾਮੀ ਜੀ ਕੀ ਬਿਰਥਾ ਸਾਰੇ, ਅਨਾਥ ਕੇ ਨਾਥੇ ਸਰਬ ਕੇ ਸਾਥੇ, ਜਪ ਜੂਏ ਜਨਮ ਨਾ ਹਾਰੀਏ, ਨਾਨਕੀ ਬੈਨੰਤੀ ਪ੍ਰਾਪੈ, ਕਿਰਪਾ ਕਰ ਭਵਜਲ ਤਾਰੀਏ, ਡੱਖਣਾ ਧੂੜੀ ਮਜਨ ਸਾਧਖੇ, ਸਾਈ ਥੀਏ ਕਿਰਪਾਲ, ਲੱਦੇ ਹੱਵੇ ਥੋਕੜੇ ਨਾਨਕ ਹਰ ਤਨ ਮਾਲ, ਸ਼ਾਂਤ ਸੁੰਦਰ ਸਵਾਮੀ ਧਾਮ, ਭਗਤੈ ਬਿਸਰਾਮ, ਆਸਾ ਲਗ ਜਗਤੇ ਆਸਾ ਲਗ ਜੀਵ ਤੇ ਜੀਓ, ਮਨ ਤਨੇ ਗਲਤਾਨ, ਸਿਮਰਤ ਪ੍ਰਭ ਨਾਮ, ਹਰ ਅੰਮ੍ਰਿਤ ਪੀਵ ਤੇ ਜੀਓ, ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਥੀਵ ਤੇ, ਵਿਖੇ ਬਨ ਫੀਕਾ ਜਾਣਿਆ, ਭਏ ਕਿਰਪਾਲ ਗੋਪਾਲ ਪ੍ਰਭ ਮੇਰੇ, ਸਾਧ ਸੰਗਤ ਨਿਧ ਮਾਨਿਆ, ਸਰਬ ਸੋ ਸੁਖ ਆਨੰਦ ਕਨ ਪਿਆਰੇ, ਹਰ ਰਤਨ ਮਨ ਅੰਤਰ ਸੀਵਤ ਹੈ, ਇੱਕ ਤਿਲ ਨਹੀਂ ਵਿਸਰੇ ਪ੍ਰਾਣ ਆਧਾਰਾ, ਜਪ ਜਪ ਨਾਨਕ ਜੀਵਤ ਹੈ, ਡੱਖਣਾ ਜੋ ਤੋ ਕੀਨੇ ਆਪਣੇ, ਤਿਨਾ ਕੂ ਮਿਲਿਓ, ਆਪ ਹੀ ਆਪ ਮੋਹਿਓ, ਜਸ ਨਾਨਕ ਆਪ ਸੁਣਿਓ, ਸ਼ਾਂਤ ਪ੍ਰੇਮ ਠਕੋਰੀ ਪਾਏ ਰਿਝਾਇਆ, ਗੋਵਿੰਦ ਮਨ ਮੋਹਿਆ ਜੀਓ, ਸੰਤਨ ਕੇ ਪ੍ਰਸਾਦ ਅਗਾਦ, ਕੰਠੇ ਲੱਗ ਸੋਹਿਆ ਜੀਓ, ਹਰ ਕੰਠ ਲੱਗ ਸੋਇਆ, ਦੋਖ ਸਭ ਜੋਹਿਆ, ਭਗਤ ਲਖਣ ਕਰ ਵਸ ਪਏ, ਮਨ ਸਰਬ ਸੁਖ ਬੁੱਠੈ, ਗੋਵਿੰਦ ਟੁੱਠੈ, ਜਨਮ ਮਰਨਾ ਸਭ ਮਿਟ ਗਏ, ਸਖੀ ਮੰਗਲੋ ਗਾਇਆ, ਇਛ ਪੁਜਾਇਆ, ਬਹੁਣ ਮਾਇਆ ਹੋਇਆ, ਕਰ ਗਏ ਲੀਨੀ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨਹੀਂ ਪੋਹਿਆ, ਡੱਖਣਾ ਸਾਈ ਨਾਮ ਮੋਲ ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ, ਸ਼ਾਂਤ ਕਹਿਤੇ ਪਵਿੱਤਰ ਸੁਣਤੇ ਸਭ ਧਨ, ਲਿਖਤੀ ਕੁਲ ਤਾਰਿਆ ਜੀਓ, ਜਿਨ ਕੋ ਸਾਧੂ ਸੰਗ ਨਾਮ ਹਰ ਰੰਗ, ਤਿੰਨੀ ਬ੍ਰਹਮ ਵਿਚਾਰਿਆ ਜੀਓ, ਬ੍ਰਹਮ ਵਿਚਾਰਿਆ ਜਨਮ ਸਵਾਰਿਆ, ਪੂਰਨ ਕਿਰਪਾ ਪ੍ਰਭ ਕਰੀ, ਕਰ ਗਏ ਲੀਨੇ ਹਰ ਜਸੋ ਦੀਨੇ, ਜੋ ਨਾਵੈ ਧਾਵੈ ਨਹਿ ਮਰੀ, ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ, ਕਾਮ ਕ੍ਰੋਧ ਲੋਭ ਮਾਰਿਆ, ਕਥਨ ਜਾਏ ਕਥ ਸਵਾਮੀ, ਸਦਕੇ ਜਾਏ ਨਾਨਕ ਵਾਰਿਆ। ਸ੍ਰੀ ਰਾਗ ਮਹੱਲਾ ਚੌਥਾ, ਵਣਜਾਰਾ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਈ ਜੀਓ, ਹਰ ਜੀ ਸਭੇ ਪ੍ਰਤਿਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਏ ਤਿਸ ਬਿਨਾਂ ਵਰਨਾ ਕੋਏ ਜੋ ਮੋਹੇ ਮਾਇਆ ਚਿਤ ਲਾਇਂਦੇ ਸੇ ਛੋੜ ਚਲੇ ਦੁੱਖ ਰੋਏ ਜਾਂ ਨਾਨਕ ਨਾਮ ਧਿਆਇਆ ਹਰ ਅੰਤ ਸਿਖਾਈ ਹੋਏ ਮੈਂ ਹਰ ਬਿਨਾਂ ਵਰਨਾ ਕੋਏ ਹਰ ਗੁਰੂ ਸਰਨਾਈ ਪਾਈਏ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਓ ਸੰਤ ਜਨਾ ਮਿਲ ਭਾਈਆ ਹਰ ਕਿਨੇ ਨਾ ਪਾਇਆ ਨਾਓ ਬਿਣ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੂਤ ਨਿਨਾਓ ਪੇਦਾ ਜਾਤ ਤਾਂ ਹੋਈਏ ਗੁਰ ਤੁੱਠਾ ਕਰੇ ਪਸਾਓ ਵਡ ਭਾਗੀ ਗੁਰ ਪਾਇਆ ਹਰ ਐਨਿਸ ਲਗਾ ਭਾਓ ਜਾਂ ਨਾਨਕ ਬ੍ਰਹਮ ਵਿਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲਗਾ ਚਾਓ ਗੁਰ ਪੂਰੇ ਨਾਮ ਦੜਾਇਆ ਹਰ ਮਿਲਿਆ ਹਰ ਪ੍ਰਭ ਨਾਓ ਰਹਾਓ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾੜ ਹਰ ਚੱਲ ਸੀ ਹਰ ਅੰਤੇ ਲੈ ਛਡਾਏ ਹਉ ਬਲਿਹਾਰੀ ਤਿਨਕੋ ਜਿਨ ਹਰ ਮਨ ਉਠਾਏ ਜਿਨੀ ਹਰ ਹਰ ਨਾਮ ਨ ਚੇਤੇ ਉਸ ਅੰਤ ਗਏ ਪਛਤਾਏ ਤੁਰਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਬੜਭਾਗੀ ਗੁਰ ਪਾਇਆ ਗੁਰ ਸਾਹਿਬ ਦੀ ਪਾਰ ਲੰਘਾਏ ਰਹਾਓ ਹਰ ਆਪੇ ਆਪ ਪਾਇੰਦਾ ਹਰ ਆਪੇ ਦੇਵੇ ਲੇ ਹਰ ਆਪੇ ਭਗ ਹਰ ਆਪੇ ਭਰਮ ਭੁਲਾਇੰਦਾ ਹਰ ਆਪੇ ਹੀ ਮਤ ਦੇ ਗੁਰਮੁਖਾਂ ਮਨ ਪ੍ਰਗਾਸ ਹੈ ਸੇ ਵਿਰਲੇ ਕੇਈ ਕੇ ਹਉ ਬਲਿਹਾਰੀ ਤਿਨ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾ ਹੇ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭਜ ਪਉ ਜਿਦੂ ਸਭ ਕਿਲ ਵਿਖ ਦੁੱਖ ਪਰ ਹਰੇ ਰਹਾਓ ਘਟ ਘਟ ਰਮਈਆ ਮਨ ਵਸੇ ਕਿਉਂ ਪਾਈਏ ਕਿਤ ਭਤ ਗੁਰਪੂਰਾ ਸਤਿਗੁਰ ਭੇਟੀਏ ਹਰ ਆਏ ਵਸੇ ਮਨ ਚਿਤ ਮੈਂ ਤਰ ਨਾਮ ਆਧਾਰ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਸਾਹ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਹਰ ਪ੍ਰਭ ਤੇ ਉਤਪਤ ਰਹਾਓ ਜਿਨ ਕੋ ਪੂਰਬ ਲਿਖਿਆ ਸਿਆਏ ਮਿਲੇ ਗੁਰਪਾਸ ਸੇਵ ਭਾਏ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧੰਨ ਧੰਨ ਵਣਜ ਵਪਾਰਿਆ ਜਿਨ ਵੱਖਰ ਲੱਦੜਿਆ ਰਾਸ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿੰਨ ਪਾਇਆ ਜਿਨ ਆਪ ਤੁਠਾ ਗੁਣਤਾਸ ਹਰ ਧਿਆਵੋ ਸਾਸ ਗਰਾਸ ਮਨ ਪ੍ਰੀਤ ਲਗੀ ਤਿਨਾ ਗੁਰਮੁਖਾਂ ਹਰ ਨਾਮ ਜਿਨਾਂ ਰਹਿ ਰਾਸ ਰਹਾਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੀਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵਿਆ ਸਦਾ ਸੱਚ ਵਾਹ ਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਹਿਆ ਵੇਖੋ ਵੇਖਣ ਸੁਣਨ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤਿਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇਕਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਾਰ ਹਰ ਤਿਸ ਬਿਨ ਕੋਈ ਨਾਹੇ ਡਰ ਭਰਮ ਪਾਓ ਦੂਰ ਕਰ ਹਰ ਤਿਸੇ ਨੂੰ ਸਾਹ ਲਾਹੇ ਜੇ ਤੁਧ ਰੱਖੇ ਬਾਹਰ ਘਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਪਾਉ ਬਿਖਮ ਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧਿਆ ਕਿਆ ਚੱਲੇ ਤਿਸ ਨਾਲ ਇੱਕ ਜਾ ਗੰਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਦਕਾ ਸਬਰ ਤੋਸਾ ਮਾਹ ਲਾਇਕਾ ਦੀਦਾਰ ਪੂਰੇ ਪਾਇਸਾ ਥਾਉ ਨਾਈ ਖਾਇਕਾ ਪੌੜੀ ਸਭ ਆਪੇ ਤੁਧ ਪਾਇ ਕੇ ਆਪ ਕਾਰੇ ਲਾਈ ਤੁਧ ਤੂੰ ਆਪੇ ਵੇਖ ਵਿਸਤਾ ਆਪਣੀ ਵਡਿਆਈ ਹਰ ਤੁਧ ਹੋਂ ਬਾਹਰ ਕਿਛ ਨਾਹੀਂ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤਿਸੇ ਧਿਆਵੋ ਸਾਂਝਨੋ ਜੋ ਲੈ ਛਡਾਈ ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਛਾਉ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੈ ਜਾਂ ਪਤ ਲੇਖੇ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹ ਤਿਸ ਅੱਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਣਾ ਪੌੜੀ ਤੁਦਾਬੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੈ ਦਸ ਚਾਰ ਹੱਟ ਤੁਧ ਸਾਜਿਆ ਵਾਹ ਪਾਰ ਕਰੀਵੈ ਇਕਨਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੈ ਤਿੰਨ ਜਮ ਕਾਲ ਨ ਵਿਆਪੀ ਜਿਨ ਸੱਚ ਅੰਮ੍ਰਿਤ ਪੀਵੈ ਓਏ ਆਪ ਛੁੱਟੇ ਪਰਿਵਾਰ ਸਿਉ ਤਿੰਨ ਪਿੱਛੇ ਸਭ ਜਗਤ ਛੁਟੀਵੈ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੁਬੰਧਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀਂ ਨਾ ਜਾਏ सरे सरियत करहे विचार बिन बुझे कैसे पावै पार सिद्ध कर सिजदा मन कर मकसूद जय तिर देखा तह तिर मौजूद महला तीजा गुर सभा एव न पाइये ना नेड़े ना दूर नानक सतगुर तामले जामन रहे हदूर पौड़ी सबद दीप सप्त सागरा नव खंड चार वेद दस अष्ट पुराणा हर सवना विच तू वरता हर सवना पाणा सब तुझे त्यावै जी जंत हर सारंग पाणा जो गुरमुख हर आराध तिन हो कुरबाणा तू आपे आप वरतदा कर जोज विडाणा श्लोक महला तीजा कलो मसाजनी क्या सदाइये हृदय ही लिख ले हो सदा साहिब के रंग रहे कभू न टूट स्नेह कलो मसाजनी जाय सी लिखिया भी ना ले जाय नानक सह प्रीत न जाय सी जो तुर छोड़ी सच्चे पाए महला तीजा नदरी आवंदा नाल न चली वेखो क्यों उपाय सतगुरु सच दड़ाया सच रहो लिवलाए नानक सबदी सच है करमी पले पाए पौड़ी हर अंदर बाहर एक तू तू जाने भेद जो कीचे सो हर जानदा मेरे मन हर चेत सो डरै जे पाप कमावंदा धरदी धर्मी विकसेत तू सचा आप न्याओ सच तां डरिए केत जिन्हां नानक सच पछाणिया से सच रलेत श्लोक महला तीजा कलम जलो सण मसवाणिए कागद पी जल जाओ लिखन वाला जल बलो जिन लिखिया दूजा भाओ नानक पूरब लिखिया कमावना वरना करना जाए महला तीजा होर कूड़ पढ़ना कूड़ बोलना माया नाल प्यार नानक बिन नावे को थिर नहीं पढ़ पढ़ होए खुआर पौड़ी हर की वड्याई वड्डी है हर कीर्तन हर का हर की वड्याई वड्डी है जा न्याओ है धर्म का हर की वड्याई वड्डी है जा फल है जी का हर की वड्याई वड्डी है जा ना सुनिया कहया चुगल का हर की वड्याई वड्डी है पुछया दान देव का श्लोक महला तीजा हों हों करती सब मई संपो किसे न नाल दूजे पाए दुख पाया सब जोही जमकाल नानक गुरमुख उबरै साचा नाम समाल महला पहला गली असी चंगियां आचारी बुरिया मनुख सुद्धा कालियां बाहर चिटविया जिसा करहै तिनाड़ियां जो सेवै दर खड़ियां नानक खसमे रतियां माणै सुकरलियां होंदे तान तानियां रह निमानणिया नानक जन्म सखारथा जे तिन कै संग मिला पौड़ी तू आपे जल मीना है आपे आपे ही आप जाल तू आपे जाल बताइंदा आपे बेच सेवाल तू आपे कर कमल अलिप्त है से हथां बेच गुलाल तू आपे मुक्त कराइंदा एक निम घड़ी कर ख्याल हर तुदहों बार किछ नहीं गुर सबदी वेख निहाल श्लोक महला तीजा हुक्म ना जाने बहुता रोवै अंदर धोखा नींद न सोवै जे तन खसमे चले रजाई दर कर सोभा महल बुलाई नानक करमी ए मत पाई गुर प्रसादी सच समाई महला तीजा मनमुख नाम विहुणा रंग कुसंबा देख न भुल इसका रंग दिन थोड़िया छोछा इसका मुल दूजे लगे पचमुए मूर्ख अंध गवार विष्टा अंदर कीट से पे पचे वारो वार नानक नाम वरते से रंगुले गुर कै सहज सुपाए भगती रंग ना उतरे सहजे रहे समाए पौड़ी सिष्ट उपाई सब तुद आपे रिजक संभाया एक बल छल करके खाम दे मुह कूड़ सत तिन ढाया तुद आपे पावे सोकर तुद उतै कम ओ लाया एक ना सच बुझायन तिना अतुत अटुट भंडार दिवाया हर चेत खाए तिना सबर है अचेता हाथ तड़ाया श्लोक महला तीजा पढ़ पढ़ पंडित वेद बखाने माया मुह सुय दूजे पाए हर नाम विसारिया मन मूर्ख मिले सजाए जिन जियो पिंड दिता तिस कबू न चेते जो देंदा रिजक संभाए जमका फहा गुलो न कटिए फिर आवै जाए मनमुख किशु न सूजे अंदले पुरब लिखा कमाए पूरे पाग सतगुर मिले सुखदाता नाम वसे मन आए सुख माने सुख पैनना सुखे सुख बिहाय नानक सो नाओ मनो ना विसारिये जित दर सच्चे शोभा पाए महला तीजा सतगुरु सेव सुख पाया सच नाम गुणतास गुरमती आ पछाणिया राम नाम प्रगास सचो सच कमावना वड्याईया वड्डे पास जियो पिंड सब तिसदा सिफत करे अरदास सच्चे शब्द सलाणा सुखे सुख निवास जब तब संजम होने माहे बिन नाम त्रिक जी वास गुरमती नाम पाइये मनमुख मोहे विनाश ज्यों भावे तू राख तू नानक तेरा दास पौड़ी सब को तेरा तू सब सदा तू सब ना रास सब तुद है पासो मंग दे नित कर अरदास जिस तू दे तिस सब किश मिले एक ना दूर है पास तुद बाजो थाओ को नाही जिस पासो मंगी है मन वेखो को निरजास सब तुद है नू सलाह दे दर गुरमुखा नू प्रगास श्लोक महला तीजा पंडित पढ़ पढ़ ऊंचा कूकदा माया मोहे प्यार अंतर ब्रह्म न चीनी मन मूरख गावार दूजे भाई जागत प्रबोध दा ना बूझे विचार बिरथा जन्म गवाया मर जम्मे वारो वार महला तीजा जिनी सतगुरु सेव्या तिनी नाऊ पाया बूझो कर विचार सदा शांत सुख मन वसे चूके कूक पुकार आपे नू आप खाए मन निर्मल होवै गुर शब्दी विचार नानक शब्द तेसे मुक्त है हर जियो हेत प्यार पौड़ी हर की सेवा सफल है गुरमुख पावै थाय जिस हर पावै तिस गुर मिले सो हर नाम त्याए गुर शब्दी हर पाइए हर पार लंघाए मन अटके ने न पायो पूछो वेदां जाय नानक हर की सेवा सोख रहे जिस लय हर लाए श्लोक महला तीजा नानक सो सूरा वरियाम जिन विचों दुष्ट अहंकरण मारिया गुरमुख नाम सलाहे जन्म सवारिया आप हुआ सदा मुगत सब कुल निस्तारिया सोहने सच द्वार नाम प्यारिया मनमुख मरे अहंकार मरन बिगाड़िया सब वरते हुक्म क्या करे वे चारिया आप हो दूजे लग खासम वे सारिया नानक बिन नामे सब दुख सुख विसारिया महला तीजा गुरु पूरे हर नाम दड़ाया तिन विचो भरम चुकाया राम नाम हर कीर्त गाई कर चानन मग दिखाया होमे मारे कलिव लागी अंतर नाम वसाया गुरमती जम जोहे न साके साचे नाम समाया सब आपे आप वरते करता जो पावै सो नाए लाया जन नानक नाम लय त जीवै बिन नामै खिन मर जाया पौड़ी जो मिलिया हर दीवान स्यों सो सबनी दीवाणी मिलिया जिथे ओ जाए तिथे ओ सुरखरु उस कै मोहे डिठे सब पापी तरिया उस अंतर नाम निधान है नामो पर भरिया नाऊ पूजिए नाऊ मनिए नाए किलविख सब हिरिया जिनी नाम त्याया इक मन एक चित से अस्थिर जग रहा श्लोक महला तीजा आत्मा देओ पूजिए गुर के सहज सुभाए आत्मे नू आत्मे दी प्रतीत होए तक घर ही परचा पाए आत्मा अडोल न डोली गुर कै पाए सुभाए गुर बिन सहज न आवी लोभ मैल न बिचों जाए खिन पर हर नाम मन वसै सब अड़सठ तीर्थ न आए सच्चे मैल न लगे मन लागे दूजे पाए धोती मूल न उतरे जे अड़सठ तीर्थ न आए मन मुख कर्म करे अहंकारी सब दुखो दुख कमाए नानक मैला उजड़ तां थिय जा सतगुर माहे समाए महला तीजा मनमुख लोक समझाइए कदों समझाया जाए मनमुख रलाया ना रले पया किरत फराए लिवता दोई राह है हुक्मी कार कमाए गुरमुख अपना मन मारिया सावध कसवटी लाए मन ही नाल झगड़ा मन ही नाल साथ मन ही मंज समाए मन जो छे सूल है सच्चे शब्द सुभाए अमृत नाम सद पूंजिए गुरमुख कार कमाए बिन मन जे होरी नाल लूझना जासी जन्म गवाए मन मुखी मन हठ महारिया कूड़ कुसत कमाए गुर प्रसादी मन जने हर सेती लिवलाए नान गुरमुख सच कमावै मन मुख आवै जाए पौड़ी हर के संत सुनो जन भाई हर सतगुर की एक साखी जिस तुर भाग होवे मुख मस्तक तिन जन लै हिरदय राखी हर अमृत कथा श्रेष्ठ उत्तम गुर बचनी सहजे चाखी तै पया प्रगास मिटिया अंधियारा ज्यों सूरज रैन के राखी अदृष्ट अगोचर अलख निरंजन सो देख्या गुरमुख आखी श्लोक महला तीजा सतगुर सेवे अपना सो सिर लेख लाए विचों आप गवाए कै रहन सच लिव लाए सतगुरु जी ने न सेवो तिना बिरथा जन्म गवाए नानक जो तिस भावै सो करे कहना किछु न जाए महला तीजा मन विकारी वेड़िया वेकारा कर्म कमाए दूजे पाए अज्ञानी पूजदे दरगाह मिले सजाए आत्म देव पूजिए बिन सतगुरु बूझ न पाए जाप तप संजम भाणा सतगुरु का करमी पले पाए नानक सेवा सुरत कमावणी जो हर भावै सो थाए पाए पौड़ी हर हर नाम जपो मन मेरे जित सदा सुख होवै दिन राती हर हर नाम जपो मन मेरे ਜਿਤ ਸਿਮਰਤ ਸਭ ਕਿਲ ਬਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮਤ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰੂ ਜੀ ਨੇ ਨਾ ਸੇਵਿਓ ਸ਼ਬਦ ਨਾ ਕੀਤੋ ਵੀਹ ਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੁਰਾਸੇ ਫੇਰ ਪਾਇਆ ਮਰ ਜੰਮੇ ਹੋਏ ਖੁਆਰ ਸਤਿਗੁਰੂ ਦੀ ਸੇਵਾ ਸੋਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰੂ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਾਚਰ ਤੇ ਗੁਰ ਸਾਹਿਬ ਦੱਸਿਓ ਤਿੰਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮਿਲੇ ਨਾ ਵਿਛੜੇ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋ ਭਗਵਤੀ ਜੋ ਭਗਵੰਤ ਹੈ ਜਾਣੇ ਗੁਰ ਪ੍ਰਸਾਦੀ ਆਪ ਪਛਾਣੇ ਧਾਵਤ ਰਾਖੇ ਇਕਤ ਕਰਾਣੇ ਜੀਵਤ ਮਰੇ ਹਰ ਨਾਮ ਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਵਟ ਭਗਵਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ ਸਤ ਸੰਗਤ ਸਿਉ ਬਾਦ ਰਚਾਏ ਅੰਧਨ ਦੁਖੀਆ ਦੂਜੇ ਭਾਈ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੁਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰੂ ਜੀ ਨੇ ਧਿਆਇਆ ਸੇ ਕੜ ਨਾ ਸਵਾਹੀ ਸਤਿਗੁਰੂ ਜੀ ਨੇ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰੂ ਜੀ ਨੇ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕੋਹਾ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ ਤਿੰਨ ਐਥੇ ਉਥੇ ਮੁਖ ਉਜਲੇ ਹਰ ਦਰਗਾਹ ਪੈਂਦੇ ਜਾਈ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਦੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੱਢੋਂ ਭੁੱਲੀ ਨਾਨਕਾ ਫਿਰ ਫਿਰ ਜਨਮ ਮੋਹ ਆਸ ਕਸਤੂਰੀ ਕੈ ਭੋਲੜੈ ਗੰਦੇ ਡੂਮ ਪਈ ਆਸ ਪੌੜੀ ਸੋ ਐਸਾਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜੀ ਵਿਭਾਗੀ ਦਿਨ ਨਿੰਦਕ ਦੋਸਤ ਸਭ ਪੈਰੀ ਪਾਏ ਨਾਨਕ ਨਾਮ ਰਾਜ ਸਭਨਾ ਤੇ ਵੱਡਾ ਸਭ ਨਾਵੈ ਅੱਗੇ ਆਣ ਨਿਵਾਏ ਸਲੋਕ ਮਹੱਲਾ ਤੀਜਾ ਵੇਸ਼ ਕਰੇ ਕਰੂਪ ਕਲੱਖਣੀ ਮਨ ਖੋਟੇ ਕੂੜਿਆਰ ਫਿਰ ਕਹਿ ਭਾਣੇ ਨਾ ਚੱਲੇ ਹੁਕਮ ਕਰੇ ਗਾਹਵਾਰ ਗੁਰ ਕਹਿ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੌਂਪੇ ਕਾਂਤ ਕੋ ਸਭ ਦੇ ਧਰੇ ਪਿਆਰ ਬਿਨ ਨਾਵੇਂ ਕਿਨੇ ਨਾ ਪਾਇਆ ਦੇਖੋ ਹਿਰਦੇ ਵਿਚਾਰ ਨਾਨਕ ਸਾ ਸਵਾਲਿਓ ਸੁਲੱਖਣੀ ਜੇ ਰਾਵੀ ਸਿਰਜਣ ਹਾਰ ਮਹੱਲਾ ਤੀਜਾ ਮਾਇਆ ਮੋਹ ਗਵਾਰ ਹੈ ਤਿਸਦਾ ਨਾਂ ਦਿਸੇ ਉਰਵਾਰ ਨਾ ਪਾਰ ਮਨਮੁਖ ਗਿਆਨੀ ਮਹਾਂ ਦੁੱਖ ਪਾਇੰਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵੰਦੇ ਭਲਕੇ ਉੱਠ ਬਹੁ ਕਰਮ ਕਮਾਵੈ ਦੂਜੇ ਭਾਈ ਪਿਆਰ ਸਤਿਗੁਰ ਸੇਵੇ ਆਪਣਾ ਪੌਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰਧਾਰ ਪੌੜੀ ਹਰ ਜਲ ਥਲ ਮਹਿਲ ਭਰਪੂਰ ਦੂਜਾ ਨਾਹੀਂ ਕੋਏ ਹਰ ਆਪ ਬਹਿ ਕਰੇ ਨਿਆਓ ਕੂੜਿਆਰ ਸਭ ਮਾਰ ਕਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਓ ਕੀ ਓਏ ਸਭ ਹਰ ਕੀ ਕਰੋ ਉਸਤਦ ਜਿਨ ਗਰੀਬ ਅਨਾਥ ਰੱਖ ਲਈ ਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਓਏ ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ ਫਿਰ ਛੋੜਿਆ ਕਰ ਆਪਣਾ ਪਾਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕੀ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੈ ਕਰੂਪ ਕਸੋਹਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸਭ ਰਤੀ ਸੁਹਾਗਣੀ ਸਤਿਗੁਰ ਕਹਿ ਭਾਏ ਪਿਆਰ ਸਦਾ ਰਾਵੈ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਆਤ ਸੁਆਲਿਓ ਸੁੰਦਰੀ ਸੋਭਾ ਬੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਸੇਤੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ ਹਰ ਤੁਦਨੁਹ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਡਾਢਿਆ ਹਰ ਅਹੰਕਾਰ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆਂ ਸਲੋਕ ਮਹੱਲਾ ਤੀਜਾ ਸਤਿਗੁਰ ਕੇ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮੀਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੇ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਅੰਦਿਨ ਹਰ ਲਿਵਤਾਰ ਮਾਇਆ ਬੰਦੀ ਖਾਸਮ ਕੀ ਤਿਨ ਅੱਗੇ ਕਮਾਵੈ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦ ਜੀ ਨੇ ਬੂਝਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜੀ ਨੇ ਅਰਾਧਿਆ ਤਿਨ ਤਰਿਆ ਭੌਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰੂ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੀਵੜ ਨਾਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦਸਾ ਕਿਉਂ ਕੀਜੇ ਜਾਂ ਨਾਹੀਂ ਅਧਰਮਿਆਂ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਲਾਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰਧਾਰ ਸਾਹ ਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ ਹੋਮੇ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾ ਲਿਓਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾ ਲਿਓਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾ ਲਿਓਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ ਸਲੋਕ ਮਹੱਲਾ ਪਹਿਲਾ ਕੁਬੁੱਧ ਡੂਮਣੀ ਕੁਦਾਇਣ ਕਸਾਇਣ ਪਰ ਨਿੰਦਾ ਕੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਘਰ ਹੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਦ ਨ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋ ਤਿਸ ਭਾਵ ਹੈ ਨਾਨਕਾ ਕੱਗ ਹੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਏ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਏ ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸਗਾ ਸਭਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਾਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰੂ ਮਿਲਿਆ ਉਲਟੀ ਪਈ ਨਵ ਦੇ ਖਰਚੇ ਉਖਾਓ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੈ ਨਿਜ ਥਾਏ ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵਲਾਏ ਨਾਨਕ ਹਰ ਭਗਤ ਨਾ ਕੇ ਮਨ ਵਸੈ ਜਿਨ ਮਰਸ ਲਿਖਿਆ ਤੁਰ ਪਾਏ ਪੌੜੀ ਹਉ ਟਾਡੀ ਹਰ ਪ੍ਰਭ ਖਾਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਾਧਕ ਹੈ ਕਿਥ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੈ ਘਰ ਗਾਵਣਾ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਧਰ ਪੇਖਤ ਹੀ ਜਮ ਰਾਉ ਹਸੇ ਹੈ ਜਮ ਰਾਉ ਹਸੈ ਐਸਾ ਤੈ ਜਗ ਭਰਮੇ ਲਾਇਆ ਕੈਸੇ ਬੂਝੇ ਜਬ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਿਹਚੋ ਮਰਨਾ ਰਮਈਆ ਜੁਬ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਦ ਭਾਵ ਸਾਗਰ ਤਰਨਾ ਜਾਂ ਤਿਸ ਭਾਵੇ ਤਾਂ ਲਾਗੈ ਪਾਓ ਪਰਮ ਪਲਾਵਾ ਵਿੱਚੋਂ ਜਾਇ ਉਪਜੇ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੈ ਇਤ ਸੰਗਤ ਨਾਹੀ ਮਰਨਾ ਹੁਕਮ ਪਛਾਣ ਤਾਂ ਖਸਮੈ ਮਿਲਣਾ ਰਹਾਓ ਦੂਜਾ ਸ੍ਰੀ ਰਾਗ ਤ੍ਰਿਲੋਚਨ ਕਾ ਮਾਇਆ ਮਨ ਆਗਲਾ ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ ਕੁਟੰਬ ਦੇਗ ਵਿਕਸੇ ਕਮਲਾ ਜੋ ਪਰ ਕਰ ਜੋ ਹੈ ਕਪਟਨਰਾ ਦੂੜਾ ਆਇਓ ਹੈ ਜਮੈ ਤਣਾ ਤਿੰਨ ਆਗਲੇ ਮੈਂ ਰਹਿਣ ਨਾ ਜਾਈ ਕੋਈ ਕੋਈ ਸਾਜਨ ਆਏ ਕਹੈ ਮਿਲ ਮੇਰੇ ਬੀਠਲਾ ਲੈ ਬਾਹੜੀ ਵਲਾਏ ਮਿਲ ਮੇਰੇ ਰਮਈਆ ਮੈਂ ਲੇਹੇ ਛਡਾਏ ਰਹਾਉ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੁੱਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਬੇਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸੱਸ ਤੈ ਨਾ ਪ੍ਰਵੇਸ਼ੰ ਮਾਇਆ ਮੋਹ ਤਾਂ ਬਿਸਰ ਗਿਆ ਜਾ ਤਜਿਲੇ ਸੰਸਾਰੰ ਆਜ ਮੇਰੇ ਮਨ ਪ੍ਰਗਟ ਪਿਆ ਹੈ ਪੇਖਿਲੇ ਧਰਮ ਰਾਓ ਤੈ ਕਰ ਦਲ ਕਰਨ ਮਹਾਂਬਲੀ ਤਿੰਨ ਆਗਲੜੇ ਮੈਂ ਰਹਿਣ ਨਾ ਜਾਏ ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵਣ ਤ੍ਰਿਣ ਰਤੜਾ ਨਾਰਾਇਣਾ ਐ ਜੀ ਤੂੰ ਆਪੇ ਸਭ ਕੁਛ ਜਾਣਦਾ ਬਦਤ ਤ੍ਰਿਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨੋਰੇ ਪੰਡਿਆ ਅਬ ਕਿਛ ਕਹਿਣ ਨਾ ਜਾਈ सुर नर गण गंधर्व जिन मोहै त्रिभवन मेखली लाई राजा राम अनहद किंगरी बाजै जाकी दृष्णाद लिव लागै रहाओ पाठी गगन सिंहिया अर चूंगिया कनक कलश इक पाया तिसमै तार चुया त निर्मल रस मैं रसन चुआया एक जो बात अनूप बनी है पवन प्याला साजिया तीन पवन में एको जोगी कहो कवन है राजा ऐसे ज्ञान प्रगटया प्रखोतम कहो कबीर रंग राता और दुनी सब भरम पुलानी मन राम रसायन माता श्री राग बाणी भगत बेणी जियो की पहरियां कै घर गावना एक ओंकार सतगुर प्रसाद ने रे नर गर्भ गुडल कुंडल जब आशत उर्द ध्यान लिव लागा मृतक पिंड पद मद न आयनस एक अज्ञान सुनागा ते दिन संभल कष्ट महा दुख अब चित अधिक पसारिया गर्भ छोड़ मित्र मंडल आया तो नर हर मनो विसारिया फिर पछतावेगा मूड़िया तू कवन कुमात भ्रम लागा चेत राम नाही जामपुर जाहेगा जन बिचरे अनुराधा रहाओ बाल विनोद चिंद रस लागा खिन खन मोहे ब्यापै रास में समेद अमृत बिखरा चाखी तो पांच प्रगट संताप जप तप संजम छोड़ सोकृत मत राम नाम ना आराध्या उछलिया काम काल मत लागी तो आन सकत गल बांध्या तारण तेज पर त्रै मुख जो है सर अपसर ना पछाणिया उनमत काम मां बिख भूले पाप पुन ना पछाणिया सुत संपद देख एह मन गर्भ्या राम हृदय तय खोया अवर मर्त माया मन तुरले तौ भग मुख जन्म बिगोया पुंडर केस कुसम ते धौले साबत पाताल की बाणी लोचन समाह लोचन समरै बुद्ध बल नाठी ता काम पावस महादाणी ता ते बिखे पई मत पावस काया कमल कुमलाना अवगत बाण छोड़ मित्र मंडल तौ पाछे पछताना निकुटी दे देख तनु पजै मान करत नहीं बूझै लालच करे जीवन भगत लालच करे जीवन पद कारण लोचन कछु न सूझै थाका तेज उड़िया मन पंखी कर अंग न सुखाई बेणी कहे सुनो रे भगतों मरण मुक्त किन पाई श्री राग तो ही मोही मोही तो ही अंतर कैसा कनक कटक जल तरंग जैसा जौ पै हमना पाप करंता अहे अनंता पतित पावन नाम कैसे हुंता रहाओ तुम जो नायक आछो अंतर जामे प्रभ ते जन जा निजै जन ते स्वामी शरीर अराधे मोको विचार देहु रविदास समदल समझावै को राग माज चौपदी कर पहला महला चौथा एक ओंकार सतनाम करता पुरख निरपौ निर्वैर अकाल मूर्त अजूनी सहपांग गुर प्रसाद हर हर नाम है हर मन पाया बड़ भागी हर नाम ते आया गुरपुर हर नाम सिद्ध पाई को बिरबला गुरमत चले जियो मैं हर हर खर चलिया बन पले मेरा प्राण सखाई सदा नाल चले गुरपुरे हर नाम दड़ाया हर निश्चल हर तन पले जियो हर हर सज्जन मेरा प्रीतम राया कोई आन मिलावे मेरे प्राण जीवाया हाओ रह न सका बिन देखे प्रीतमा मैं नीर वहे वह चले जियो सतगुर मित्र मेरा बाल सखाई हाओ रह न सखा बिन देखे मेरी माई हर जियो कृपा करो गुर मेलो जा नानक हर तन पले जियो माज महला चौथा मधुसूदन मेरे मन तन प्राणा हों हर बिन दूजा वरना जाना कोई सज्जन संत मिले बिड़भागी मैं हर प्रभ प्यारा दसे जियो हों मन तन खोजी पाल पाल आई क्यों प्यारा प्रीतम मिले मेरी माई मिल सत संगत खोज दसाई बिच संगत हर प्रभ वसे जियो मेरा प्यारा प्रीतम सतगुर रखवाला हम बारक दीन करहो प्रतिपाला मेरा मात पिता गुरु सतगुरु पूरा गुर जल मिल कमल विकसै जियो मैं बिन गुर देखे नींद ना आवै मेरे मन तन वेदन गुर बिरहो लगावै हर हर दया करो गुर मेलो जा नानक गुर मिल रैसे जियो माज महला चौथा हर गुण पढ़िए हर गुण गुणिया हर हर नाम कथा नित सुनिए मिल सतसंगत हर गुण गाए जग भौजल दुतर तरिय जियो आओ सखी हर मेल करेहा मेरे प्रीतम का मैं दे स्नेहा मेरा मित्र सखा जो प्रीतम भाई मैं दसे हर नर हरिया जियो मेरी वेदन हर गुरु पूरा जाने हो रहना सखा बिन नाम बखाने मैं औखद मंत्र दिजे गुरपुरे मैं हर हर नाम उधरिये जियो हम चात्रिक दीन सतगुर सरनाई हर हर नाम बूंद मुख पाई ਹਰ ਜਲ ਨਿਧ ਹਮ ਜਲ ਕੇ ਮੀਨੇ ਜਾਂ ਨਾਨਕ ਜਲ ਬਿਨ ਮਰੀਏ ਜੀਓ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰਜਕ ਜੀਵਨ ਦਾਤ ਮੇਰਾ ਹਰ ਦਰਸ਼ਨ ਮਨ ਭੀਜੇ ਜੀਓ ਮੇਰੇ ਸਤਸੰਗਤ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੈ ਮੇਰੇ ਸਤਿਗੁਰ ਅੰਮ੍ਰਿਤ ਪੀਜੇ ਜੀਓ ਵਡਭਾਗੀ ਸੰਗਤ ਪਾਵੈ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਪ੍ਰਮ ਚੋਟਾਂ ਖਾਵੈ ਬਿਨ ਭਾਗਾ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੇ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਭਾਇਆ ਜਾਂ ਨਾਨਕ ਨਾਮ ਮਨ ਭੀਜੇ ਜੀਓ ਮਾਝ ਮਹੱਲਾ ਚੌਥਾ
1: ਮਨ ਹਰ ਰੰਗ ਰਤਾ ਹਰ ਰਸ ਪਿਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ ਹਾਓ ਸੰਤ ਮੈਂ ਗੱਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਹੁੰਦਾ ਜੀਓ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨੀ ਪਾਇਆ ਮਨ ਮੁਖ ਗਰਭਜੂਨੀ ਨਿਤ ਪਾਉਂਦਾ ਜੀਓ ਆਪ ਦਿਆਲ ਦਇਆ ਪ੍ਰਭ ਧਾਰੀ ਮਲਹਾਉਮੈ ਵਿਖਿਆ ਸਭ ਨਿਵਾਰੀ ਨਾਨਕ ਹੱਟ ਪਟਨ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸਬਦਾ ਜੀਓ ਮਾਝ ਮਹੱਲਾ ਚੌਥਾ ਹਰ ਗੁਣ ਗੋਬਿੰਦ ਹਰ ਨਾਮ ਤੇ ਆਈ ਮਲ ਸੰਗਤ ਨਾਮ ਮਨ ਨਾਮ ਵਸਾਈ ਹਰ ਪ੍ਰਭ ਅਗਮੈ ਗੋਚਰ ਸੁਆਮੀ ਮਿਲਾ ਸਤਿਗੁਰ ਰਸ ਪੀਚੈ ਜੀਓ ਧਨ ਤਨ ਹਰ ਜਨ ਜਿਨ ਪ੍ਰਭ ਜਾਤਾ ਜਾਏ ਪੁੱਛਾ

ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਉ। ਸਤਿਗੁਰ ਨਾਲ ਦੇ ਨਾਮ ਦੜਾਏ ਦੜਾਏ ਆਵਣ ਭਾਗੀ ਗੁਰਦਰਸ਼ਨ ਪਾਇਆ। ਅੰਮ੍ਰਿਤ ਹਰ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਚੈ ਜੀਉ। ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮਿਲ ਸਤ ਸੰਗਤ ਨਾਮ ਧਿਆਈਐ ਜੀਉ। ਨਾਨਕ ਕਰ ਕਥਾ ਹਰ ਨਾਮ ਪਰਿਚੇ ਜੀਉ। ਮਾਜ ਮਹੱਲਾ ਚੌਥਾ। ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਉ ਵਾਰੀਆ। ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਿਗੁਰੂ ਵਿਟੋਂ ਘੁਮਾਇਆ ਜੀਉ। ਜੈ ਜੈ ਦੇਖਾਂ ਤੈ ਤੈ ਸਵਾਮੀ, ਤੂੰ ਕਟ ਕਟ ਰਵਿਆ ਅੰਤਰ ਜਾਮੀ, ਗੁਰਪੂਰੇ ਹਰ ਨਾਲ ਦਿਖਾਲਿਆ। ਸਤਿਗੁਰੂ ਵਿਟੋਂ ਸਦਵਾਰਿਆ

ਸਿੱਖਾਂ ਕੇ ਮਨ ਪਿਆਰੀ ਭਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ। ਗੁਰ ਸਤਿਗੁਰ ਪਰੋਪਕਾਰੀਆ ਜੀਓ ਸਤ ਚੌਬ ਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਬ ਦੇ ਕਰ ਪਹਿਲਾ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਦਰ ਕੀ ਨਿਆਈ ਤ੍ਰਿਖਾ ਨਾ ਉਤਰੇ ਸਾਧ ਨੇ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਓਂ ਕੋਲੀ ਜੀਓ ਘੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹੀ ਤੁਨ ਬਾਣੀ ਚਿਰ ਹੋਆ ਦੇਖੈ ਸਾਰੰਗ ਪਾਣੀ ਧਨ ਸੁ ਦੇਸ ਜਹਾਂ ਤੂੰ ਵਸਿਆ ਮਿਰ ਸੱਜਣ ਮੀਤ ਮੁਰਾਰੇ ਜੀਓ ਹੋਂ ਕੋਲੀ ਹੋਂ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇਹ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਐ ਪਿਰੈ ਤੁਦ ਭਗਵੰਤਾ ਮਿਰਣ ਨਾ ਵਿਹਾਵੇ ਨੀਂਦ ਨ ਆਵੇ ਬਿਨ ਦੇਖੇ ਗੁਰ ਦਰਬਾਰੀ ਜੀਓ ਹਾਂ ਘੋਲੀ ਜੀਓ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜੀਓ ਰਹਾਓ ਪਾਗਵਾ ਗੁਰਸੰਤ ਮਿਲਾਇਆ।

ਜਿਸ ਤੂੰ ਦੇ ਸੋ ਤ੍ਰਿਪਤ ਅਘਾਵੇ, ਸੋਈ ਭਗਤ ਤੁਮਾਰਾ ਜੀਓ, ਸਭ ਕੋ ਵਾਸੇ ਤੇਰੀ ਬੈਠਾ, ਕਟ ਕਟੇ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸੁਧਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾਹੇ, ਤੂੰ ਆਪੇ ਮਨਮੁਖ ਜਨਮ ਪਵਾਹੇ, ਨਾਨਕ ਦਾਸ ਤੇਰੇ ਬਲਹਾਰੇ, ਸਭ ਤੇਰਾ ਖੇਲ ਦੁਸਾਰਾ ਜੀਓ। ਮਾਝ ਮਹੱਲਾ ਪੰਜਵਾਂ। ਅਨਹਦ ਵਾਜੇ ਸਹਿ ਸੁਹੇਲਾ, ਸਦ ਆਨੰਦ ਕਰੇ ਸਦ ਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਨੇ ਉੱਚ ਸਵਾਰਿਆ ਜੀਓ। ਫਿਰ ਘੇਰੇ ਆਪਣੇ ਗ੍ਰਹਿ ਮੈਂ ਆਇਆ, ਸੋ ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤ ਗਾਇ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾ ਰਿਹਾ ਜੀਓ। ਆਪੇ ਰਾਜ ਨੇ ਆਪੇ ਲੋਗਾ, ਆਪ ਨਿਰਬਾਣੀ ਆਪੇ ਭੋਗਾ, ਆਪੇ ਤਖਤ ਬਹਿ ਸੱਚ ਨਿਆਈ, ਸਭ ਚੁਕੀ ਕੂਕ ਪੁਕਾਰਿਆ ਜੀਓ। ਜਿਹਾ ਡਿੱਠਾ ਮੈਂ ਤੇ ਹੋ ਕਹਿਆ, ਤਿਸਰਾ ਸਿਆਇਆ ਜਿਨ ਭੇਦ ਲਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਨਾਮ ਪਸਾਰਿਆ ਜੀਓ। ਮਾਝ ਮਹੱਲਾ ਪੰਜਵਾਂ। ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ, ਅੰਦ ਬਨੋਦ ਤਿਤ ਹੈ ਘਰ ਸੋ ਹੈ, ਜੋ ਧਨ ਕੰਤ ਵਿਸਾਰੀ ਜੀਓ। ਸਾਗਣਵੰਤੀ ਸਾਵਡ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਬਚਖਣ, ਜੋ ਧਨ ਕੰਤ ਪਿਆਰੀ ਜੀਓ। ਆਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰਪਣੇ ਬਣੇ ਤਿਸ ਗਿਆਨੇ, ਸਾਗਲਵੰਤੀ ਸਾਸ ਵਰਾਈ, ਜੋ ਪਿਰਕੇ ਰੰਗ ਸਵਾਰੀ ਜੀਓ। ਮਹਿਮਾ ਤਿਸ ਕੀ ਕਹਿ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਥਿਰ ਸੁਹਾਗ ਵਰਗ ਮੈਂ ਅਗੋਚਰ, ਜਨ ਨਾਨਕ ਪ੍ਰੇਮ ਸਧਾਰੀ ਜੀਓ। ਮਾਝ ਮਹੱਲਾ ਪੰਜਵਾਂ। ਖੋਜਤ ਖੋਜਤ ਦਰਸ਼ਨ ਚਾਹੇ, ਭਾਂਤ ਭਾਂਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੇ ਜੀਓ। ਖੜ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਸਨਾਨਾ, ਨਿਵਲੀ ਕਰਮ ਆਸਨ ਚੌਰਾਸੀ, ਅਨਮੈਂ ਸਾਂਤ ਨ ਆਵੇ ਜੀਵਨ ਕਬਰਖ, ਕੀਏ ਤਪ ਜਪ ਤਪ ਗਮਨ ਕੀਆ ਧਰਤੀ ਪਰਮਾਤਾ, ਇੱਕ ਖਿਨ ਹਿਰਦੇ ਸਾਧਨੇ ਆਵੀ, ਜੋਗੀ ਬੌੜ ਬੌੜ ਉੱਠ ਧਾਵੇ ਜੀਓ। ਕਰ ਕਿਰਪਾ ਮੈਂ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ, ਪ੍ਰਭ ਬਨਾਸੀ ਬਸਿਆ ਕਟ ਭੀਤਰ, ਹਰ ਨਾਨਕ ਮੰਗਲ ਗਾਵੇ ਜੀਓ। ਮਾਝ ਮਹੱਲਾ ਪੰਜਵਾਂ। ਪਾਰ ਬ੍ਰਹਮ ਅਪਰੰਪਰ ਦੇਵਾ, ਅਗਮਾ ਗੋਚਰ ਲਖ ਅਭੇਵਾ, ਦੀਨ ਦਿਆਲ ਗੋਪਾਲ ਗੋਬਿੰਦਾਰ ਧਿਆਵੋ, ਗੁਰਮੁਖ ਗਾਤੀ ਜੀਓ। ਗੁਰਮੁਖ ਮਧਸੂਦਨ ਸਤਾਰੇ, ਗੁਰਮੁਖ ਸਿੰਘੀ ਕ੍ਰਿਸੰਗੀ ਕ੍ਰਿਸ਼ਨ ਮੁਰਾਰੇ, ਦਿਆਲ ਦਮੋਦਰ ਗੁਰਮੁਖ ਪਾਈਏ, ਔਰ ਤੇ ਕਿਤੇ ਨਾ ਭਾਤੀ ਜੀਓ। ਨਿਰਹਾਰੀ ਕੇਸਵ ਨਿਰਵੈਰਾ, ਕੋੜ ਜਨਾਹਾ ਜਾਂ ਕੇ ਪੂਜੈ ਪੈਰਾ, ਗੁਰਮੁਖ ਹਿਰਦੇ ਜਾਂ ਕੇ ਹਰ ਹਰ, ਸੋਈ ਭਗਤ ਅਕਾਤੀ ਜੀਓ। ਅਮੋਗ ਦਰਸ਼ਨ ਬੇਅੰਤ ਅਪਾਰਾ, ਵੜ ਸਮਰੱਥ ਸਦਾ ਦਾ ਤਾਰਾ, ਗੁਰਮੁਖ ਨਾਮ ਜਪੀਏ ਤਿਤ ਤਰੀਏ, ਗਤ ਨਾਨਕ ਵਿਰਲੀ ਜਾਤੀ ਜੀਓ। ਮਾਝ ਮਹੱਲਾ ਪੰਜਵਾਂ। ਕਿਹਾ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਸਭ ਕਿਛ ਤੂੰ ਹੈ ਤੂੰ ਹੈ, ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲਜਾਈ ਜੀਓ। ਭਾਣੇ ਉੱਜੜ ਭਾਣੇ ਰਾਹਾਉ, ਭਾਣੇ ਹਰ ਗੁਣ ਗੁਰਮੁਖ ਗਾਵਾਹਾਉ, ਭਾਣੇ ਫਰਮ ਪਵੇ ਬਹਜੂਨੀ, ਸਭ ਕਿਛ ਤਿਸੇ ਰਜਾਈ ਜੀਓ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੇ ਤੇਰਾ ਭਾਣਾ, ਅਗਮੇ ਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਖਾਕ ਸੰਤਨ ਕੀ ਦਿਹੋ ਪਿਆਰੇ, ਆਏ ਪਿਆਰ ਤੇਰੇ ਦੁਆਰੇ, ਦਰਸ਼ਨ ਭੇਖਤ ਮਾਨਿਆ ਕਾਵੇ, ਨਾਨਕ ਮਿਲਨ ਸੋ ਭਾਈ ਜੀਓ। ਮਾਝ ਮਹੱਲਾ ਪੰਜਵਾਂ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਪਿਆਪੈ ਬਹੁ ਬਿਦ ਧਾਵੇ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਓ। ਸਤਿਗੁਰ ਮੇਰਾ ਵੜ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹਉਂ ਪੀੜਾ, ਆਪ ਕਰੇ ਪ੍ਰਤਪਾਲਾ ਜੀਓ। ਬਾਰਕ ਵਾਂਗੀ ਹਉਂ ਸਭ ਕਿਛ ਮੰਗਾ, ਦਿੰਦੇ ਦੇ ਦੇ ਤੋਟ ਨਾਹੀਂ ਪ੍ਰਭ ਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ। ਬਲਹਾਰੀ ਸਤਿਗੁਰ ਪੂਰੇ, ਜਿੰਦਰ ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ। ਮਾਝ ਮਹੱਲਾ ਪੰਜਵਾਂ।

काल रंगीले गहर गंभीर गोबिन बेअंत गोविंद यथा बेअंत स्वामी सिमर सिमर हों जीवा जियो। दुख भंजन निदान अमोले नृपो नृवैर यथा अतुल अकाल मूर्त अजूनी संपो मन सिमरत ठंडा थीवा जियो। सादा संगी हर रंग गोपाला ऊच नीच करे प्रतपाला। नाम रसायन मन तृपतायन गुरमुखी अमृत पीवा जियो। दुख सुख प्यारे तुद ते आई एह समत गुरु ते पाई। नानक की तर तू है ठाकर हर रंग पार परीवा जियो। माझ महला पंजवा। धन सो वेला जित मैं सतगुर मिलया सबल दर्शन नेत्र पेखत तरिया। धन मूर्त चसै पल घड़िया धन सोए संजोगा जी। उदम करत मन निर्मल होआ मार्ग चलत भरम सगला खोया। नाम निधान सतगुरु सुनाया मिट गए सगले रोगा जी। ओ अंतर बार तेरी बाणी तुद आप कथी तै आप बखाणी। गुर कया सब एको एको अवर न कोई होएगा जियो। अमृत रस हर गुरते पिया हर पैनन नाम भोजन थिया। नाम रंग नाम चोज तमासे नौ नानक कीने भोगा जियो। माझ महला पंजवा। सगल संतन पै वस्ते एक मांगो करो बेनंती मान त्यागो। वार वार जाई लख वरिया दियो संतन की धूरा जियो। तुम दाते तुम पुरख बदाते तुम सम्रत सदा सुख दाते। सब को तुम ही ते बरसावे अवसर करो हमारा पूरा जी। ओ दर्शन तेरे पवन पनीता आत्म गाढ़ बिखमत नाही जीता। तुम दाते तुम पुरख बिदाते तुद जेवड़े अवरना सूरा जी। ओ ठाक द्रेन संतन की मेरे मुख लागी दुरमत बिनसी को बोधे अभागी। सच कर बैस रहे गुण गाए नानक बिनसे कूड़ा जियो। माझ महला पंजवा। विसरना ही एवड़ दा ते कर कृपा भगतन संगराते। दिन सरैन ज्यो तुद ते आई इहो दान मोय करना जियो। माटी अंधी सुरत समाई सब कह दिया भलिया जाई। अणद विनोद चोज तमासे तुद पावे सो होना जियो। जिसदा दिता सब किछ लैना छत्ती अमृत भोजन खाना। सेज सुखाली सीतल पवना सहज केल रंग करना जियो। जा सा बुद्ध दीजे जित सिमरै नाही सा मत दीजे। सा बुद्ध दीजे जित विसरै नाही सा मत दीजै जित तुद त्याही। सा सा तेरे गुण गावा ओट नानक गुर चरणा जियो। माझ महला पंजवा। सिफत सलाहन तेरा हुक्म रजाई सो ग्यान ध्यान सो तुद भाई। सोई जप सो प्रभ जियो पावे भाणे पूर ग्याना जियो। अमृत नाम तेरा सोई गावे जो साहब तेरे मन भावे। तू संतन का संत तुम्हारे संत साहब मन माना जियो। तू संतन की करें प्रतपाला संत खेले तुम संग गोपाला। अपने संत तुद खरे प्यारे तू संतन के प्राणा जियो। उन संतन के मेरा मन कुरबाना है जिन तू जाता जो तुद मन भाने। तिनके संग सदा सुख पाया हर रस नानक तृप्तिया काना जियो। माझ महला पंजवा। तू जल निद हम मीन तुम्हारे तेरा नाम बूंद हम चात्रिक तिखारे। तुमरी आस प्यासा तुमरी तुम्ही संग मन लीना जियो। जियो बारक पी खीर अकावे ज्यो निर धन धन देख सुख पावे। त्रिखावंत जल पीवत ठंडा त्यों हर संग मन पीना जियो। ज्यों दियारे दीपक परगासा भरता चितवत पूर्ण आसा। मिल प्रीतम ज्यों होते आनंदा त्यों हर रंग मन रंगीना जियो। संतन मोको हर मार्ग पाया साध कृपाल हर संग जाया। हर हमरा हम हर के दासे नानक शब्द गुरु सच दीना जियो। माझ महला पंजवा।
ਅੰਮ੍ਰਿਤ ਨਾਮ ਸਦਾ ਨਿਰਮਲਿਆ, ਸੁਖਦਾਈ ਦੁੱਖ ਬਡਾਰਨ ਹਰੀਆ, ਵਰਸਾਦ ਚੱਖ ਸਗਲੇ ਦੇਖੇ, ਮਨ ਹਰ ਰਸ ਸਭੇ ਤੇ ਮੀਠਾ ਜੀਉ, ਜੋ ਜੋ ਪੀਵੇ ਸੋ ਤ੍ਰਿਪਤਾਵੇ, ਅਮਰ ਹੋਵੇ ਸੋ ਨਾਮ ਰਸ ਪਾਵੇ, ਨਾਮਣ ਦਾਨ ਤਿਸੇ ਪ੍ਰਾਪਤ, ਜਿਸ ਸ਼ਬਦ ਗੁਰੂ ਮਨ ਮੂਠਾ ਜੀਉ, ਜਿਨ ਹਰ ਰਸ ਪਾਇਆ ਸੋ ਤ੍ਰਿਪਤੀ ਅਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹੇ ਡੋਲਾਨਾ, ਤਿਸੇ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਬਾਗੀਠਾ ਜੀਉ, ਹਰ ਇੱਕ ਸ ਹੱਥ ਆਇਆ ਵਰਸਾਣੇ ਬਤੇਰੇ, ਤਿਸ ਲੱਗ ਮੁਕਤ ਭਏ ਕਨੇਰੇ, ਨਾਮ ਨਿਧਾਨਾ ਗੁਰਮੁਖ ਪਾਈਏ, ਕਉ ਨਾਨਕ ਵਿਰਲੀ ਡੀਠਾ ਜੀਉ, ਮਾਜ ਮਹੱਲਾ ਪੰਜਵਾਂ, ਨਿਧ ਸਿਧ ਰਿਧ ਹਰ ਹਰ ਹਰ ਮੇਰੇ, ਜਨਮ ਪਦਾਰਥ ਗੈਰ ਗੰਭੀਰੇ, ਲਾ ਕੋਟ ਖੁਸ਼ੀਆਂ ਰੰਗ ਰਾਵੇ, ਸੋ ਗੁਰ ਲਾਗਾ ਪਾਈ ਜੀਉ, ਦਰਸ਼ਨ ਭੇਖਤ ਪੈ ਪਨੀਤਾ, ਸਗਲੇ ਉਧਾਰੇ ਪਾਈ ਮੀਤਾ, ਅਗਮੈ ਗੋਚਰ ਸਵਾਮੀ ਆਪਣਾ, ਗੁਰ ਕਿਰਪਾ ਤੇ ਸੱਚ ਧਿਆਈ ਜੀਉ, ਜਾਂ ਕੋ ਖੋਜੇ ਸਿਰ ਬਿਉ ਪਾਏ, ਵਡਭਾਗੀ ਦਰਸ਼ਨ ਕੋ ਵਿਰਲਾ ਪਾਈ, ਉੱਚੇ ਅਪਾਰਿਆ ਗੋਚਰ ਥਾਨਾ, ਉਹ ਮਹਿਲ ਗੁਰੂ ਦੇ ਖਾਈ ਜੀਉ, ਗਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਪਿਆ ਜਿਸ ਹਿਰਦੇ ਵਸੇਰਾ, ਗੁਰਬੰਧਨ ਤਿਨਕੇ ਸਗਲੇ ਕਾਟੇ, ਜਨ ਨਾਨਕ ਸਹਿਜ ਸਮਾਈ ਜੀਉ, ਮਾਜ ਮਹੱਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ, ਉੜਤ ਬੈਠ ਸੋਵਤ ਜਾਗਤ ਹਰ ਧਿਆਈਏ ਸਗਲੇ ਵਰਦਾ ਜੀਓ, ਨਾਮ ਔਖਦ ਮੋਕੋ ਸਾਧੂ ਦੀ ਅਕਿਲ ਕਾਟੇ ਨਿਰਮਲ ਥੀ, ਆਨੰਦ ਭਇਆ ਨਿਕਸੀ ਸਭ ਪੀਰਾ, ਸਗਲ ਬਿਨਾਸੇ ਦਰਦਾ ਜੀਓ, ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੁਮੁਕਤਾ ਸਾਗਰ ਸੰਸਾਰਾ ਸਤ ਕਰੇ, ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ, ਜਬ ਤੇ ਸਾਧੂ ਸੰਗਤ ਪਾਏ, ਗੁਰ ਪਿੜ ਤੋਂ ਗਈ ਬੁਲਾਏ, ਸਾ ਸਾ ਸਵਰ ਗਾਵੇ ਨਾਨਕ, ਸਤਿਗੁਰ ਢਾਖ ਲਿਆ ਮੇਰਾ ਪੜਦਾ ਜੀਉ, ਮਾਜ ਮਹੱਲਾ ਪੰਜਵਾਂ, ਓਤ ਪੋਤ ਸੇਵਕ ਸੰਗਰਾਤਾ, ਪ੍ਰਭ੍ਰਤ ਪਾਲੇ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੋ ਸੇਵਕ ਕਹਿ, ਠਾਕਰ ਹੀ ਕਾ ਆਹਾਰ ਜੀਉ, ਕਾਲ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਭਾਇਆ, ਸੋਈ ਕਮਾਵੇ ਜੋ ਸਾਹਿਬ ਪਾਵੇ, ਸੇਵਕ ਅੰਤਰ ਬਾਰ ਮਹਾਰ ਜੀਉ, ਤੂੰ ਦਾਨਾ ਠਾਕਰ ਸਭ ਬਿਦ ਜਾਣੇ, ਠਾਕਰ ਕੇ ਸੇਵਕਰ ਰੰਗ ਮਾਣੇ, ਜੋ ਕਿਛ ਠਾਕਰ ਕਾ ਸੋ ਸੇਵਕ ਕਾ, ਸੇਵਕ ਠਾਕਰੀ ਸੰਗ ਜਾਹਰ ਜੀਉ, ਆਪਣੇ ਠਾਕਰ ਜੋ ਪਹਿਰਾਇਆ, ਬਹੁਰ ਨ ਲੇਖਾ ਪੁੱਛ ਬੁਲਾਇਆ, ਤੇ ਸੇਵਕ ਨਾਨਕ ਕੁਰਬਾਣੀ ਸੋ ਗੈਰ ਗੰਭੀਰਾ ਅਗੌਹਰ ਜੀਉ, ਮਾਜ ਮਹੱਲਾ ਪੰਜਵਾਂ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਢੋਲੇ ਟੋਲੇ ਸੋ ਭਰਮ ਭੋਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਉ, ਚਿਮ ਚਿਮ ਵਰਸੇ ਅੰਮ੍ਰਿਤ ਤਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ, ਅਨੰਦ ਬਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਉ, ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਰਿਆ, ਸਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਉ, ਜਲ ਤਰੰਗ ਜਿਉਂ ਜਲੇ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਹੋ ਨਾਨਕ ਭਰਮ ਕਟੇ ਕੁਵਾੜਾ, ਬੌੜ ਨਾ ਹੋਈਏ ਜੌਲਾ ਜੀਉ, ਮਾਜ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ, ਵਾਰ ਵਾਰ ਜਾਈ ਤਿਸ ਵਿਟੋਂ, ਜੋ ਮਨ ਤਨ ਤੋਦਿਆ ਰਾਧੇ ਜੀਉ, ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ, ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਮਨ ਦੇਵਾਂ ਤਿਸੇ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀਉ, ਸੇਵਟ ਭਾਗੀ ਜਿਨ ਤੁਮ ਜਾਣੇ, ਜੇ ਸਭ ਕੈ ਮਾ ਦਿਲਪਤ ਨਿਰਵਾਣੇ, ਸਾਧ ਕੇ ਸੰਗ ਉਨ ਪਵ ਜਲ ਤਰਿਆ, ਸਗਲ ਦੂਤ ਉਨ ਸਾਧੇ ਜੀਉ, ਤਾਂ ਤਿਨ ਕੀ ਸਰਨ ਪਰਿਆ ਮਨ ਮੇਰਾ, ਮਾਣ ਤਾਨ ਤਜ ਮੋਹ ਅੰਧੇਰਾ, ਨਾਮ ਦਾਨ ਦੀਜੇ ਨਾਨਕ ਕੋ, ਤਿਸ ਪ੍ਰਵਗ ਮਿਆ ਗਾਦੇ ਜੀਉ, ਮਾਜ ਮਹੱਲਾ ਪੰਜਵਾਂ, ਤੂੰ ਪੇਂਡ ਸਾਖ ਤੇਰੀ ਫੂਲੀ, ਤੂੰ ਸੁਖ ਮੋਹ ਆਸ ਥੂਲੀ, ਤੂੰ ਜਲ ਨਿਧ ਤੂੰ ਫੇਨ ਬੁੱਧ ਬੁਧਾ, ਤੁਧ ਬਨੀ ਅਵਰਣਾ ਭਾਲੀਏ ਜੀਉ, ਤੂੰ ਸੂਤ ਮਣੀਐ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦਮਾ ਦੇ ਅੰਤ ਪ੍ਰਭ ਸੋਈ ਅਵਰ ਨਾ ਕੋਇਦ ਖਾਲੀਏ ਜੀਉ, ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਤੂੰ ਨਿਰਵਾਨ ਰਸੀਆ ਰੰਗ ਰਾਤਾ, ਆਪਣੇ ਕਰਤਵ ਆਪੇ ਜਾਣੇ ਆਪੇ ਤੁਧ ਸੰਭਾਲੀਏ ਜੀਉ,
ਤੂੰ ਠਾਕਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ। ਨਾਨਕ ਦਾ ਸਦਾ ਗੁਣ ਗਾਵੇ, ਕਪੋਰੀ ਨਦਰ ਨਿਹਾਲੀਏ ਜੀਉ। ਮਾਝ ਮਹਲਾ ਪੰਜਵਾਂ। ਸਬਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੇ ਵਿਰਲੇ ਜਾਨੀ। ਧਨ ਸੋ ਵੇਲਾ ਜਿਤ ਅਰਪ ਗੁਣ ਧਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ ਆਏ, ਤੇ ਪਰਵਾਨਾ ਜੀਉ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾਂ, ਸੇ ਕਰ ਭਲੇ ਜਿਨੀ ਹਰ ਜਸ ਲੇਖਾ। ਸੇ ਚਰਨ ਸੁਹਾਵੇ ਜੋ ਹਰ ਮਾਰਗ ਚਾਲੇ, ਹਉ ਬਲ ਤਿੰਨ ਸੰਗ ਪਛਾਣਾ ਜੀਉ। ਤੂੰ ਸਾਜਨ ਮੇਰੇ ਮੀਤ ਪਿਆਰੇ, ਸਾ ਸੰਖਿਨ ਮਹਿ ਉਧਾਰੇ। ਕਿਲਬ ਕਾਟੁਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਉ। ਦੁਇ ਕਰ ਜੋੜ ਇਕ ਬਿਨੋ ਕਰੀ ਜੇ, ਕਰ ਕਿਰਪਾ ਡੁਬਦਾ ਪੱਥਰ ਲੀਜੈ। ਨਾਨਕ ਪ੍ਰਭ ਹੈ ਭੈ ਕਿਰਪਾਲਾ, ਪ੍ਰਭ ਨਾਨਕ ਮਨ ਪਾਣਾ ਜੀਉ। ਮਾਝ ਮਹੱਲਾ ਪੰਜਵਾਂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਚਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸੁਖ ਪਿਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ। ਜਲ ਥਲ ਨੀਰ ਭਰੇ ਸਰ ਸੁਵਰ, ਬਿਰਥਾ ਕੋਏ ਨਾ ਜਾਏ ਜੀਉ। ਦਇਆ ਧਾਰੀ ਤਿਨ ਸਿਰਜਨ ਹਾਰੇ, ਜੀ ਜੰਤ ਸਗਲੇ ਪ੍ਰਤ ਪਾਰੇ। ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਅਕਾਏ ਜੀਉ। ਵਣ ਤ੍ਰਣ ਤ੍ਰੈ ਭਵਨ ਕੀਰਤਨ ਹਰਿਆ, ਕਰਨ ਹਾਰ ਖਿਨ ਪੀਤਰ ਕਰਿਆ। ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਮਨ ਕੀ ਆਸ ਪੁਜਾਏ ਜੀਉ। ਮਾਝ ਮਹੱਲਾ ਪੰਜਵਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਏ। ਤਾਂ ਪਉ ਕਿਹਾ ਕਾੜਾ ਜੀਉ, ਤੁਮਰੀ ਕਿਰਪਾ ਤੇ ਤੁਧ ਪਛਾਣਾ। ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਨਾ, ਤੁਝ ਬਿਨਿਆ ਵਰਣਾ ਕੋਈ, ਸਭ ਤੇਰਾ ਖੇਲ ਅਖਾੜਾ ਜੀਉ। ਜੀ ਜਨ ਸਭ ਤੋਂ ਦਿਉ ਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ। ਸਭ ਕੁਛ ਕੀਤਾ ਤੇਰਾ, ਹੋਵੇ ਨਾ ਹੀ ਕਿਛ ਆਸਾੜਾ ਜੀਉ। ਨਾਮ ਤੇ ਆਏ ਮਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ। ਗੁਰਪੂਰੇ ਵੱਜੀ ਵਧਾਈ, ਨਾਨਕ ਜਿੱਤਾ ਬੇਖਾੜਾ ਜੀਉ। ਮਾਝ ਮਹੱਲਾ ਪੰਜਵਾਂ। ਜੀ ਪ੍ਰਾਣ ਪ੍ਰਭ ਮਨੇ ਅਧਾਰਾ, ਭਗਤ ਜੀਵੇ ਗੁਣ ਗਾਏ ਉਪਾਰਾ। ਗੁਣ ਨਿਧਾਨ ਅੰਮ੍ਰਿਤ ਹਰਨਾ ਮਾਰ, ਧਿਆਇ ਤੈ ਸੁਖ ਪਾਇਆ ਜੀਉ। ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ। ਹਾਸ ਮਨੋਰਥ ਪੂਰਨ ਹੋਵੇ, ਭੇਟ ਗੁਰਦਰ ਸਾਇਆ ਜੀਉ। ਅਗਮ ਗੋਚਰ ਕਿਛ ਮਿਤ ਨਹੀਂ ਜਾਨੀ, ਸਾਧਕ ਸਿੱਧ ਧਿਆਵੇ ਗਿਆਨੀ। ਖੁਦੀ ਮਿੱਟੀ ਚੂਕਾ ਪੋਲਾਵਾ, ਗੁਰ ਮਨ ਹੀ ਮਹਿ ਪ੍ਰਗਟਾਇਆ ਜੀਉ। ਅਨੰਦ ਮੰਗਲ ਕਲਿਆਣ ਨਿਧਾਨਾ, ਸੂਸਹਿਜ ਨਾਮ ਵਖਾਨਾ। ਹੋਏ ਕਿਰਪਾਲ ਸੁਆਮੀ, ਆਪਣਾ ਨਾਉ ਨਾਨਕ ਕਰਮੇ ਆਇਆ ਜੀਉ। ਮਾਝ ਮਹੱਲਾ ਪੰਜਵਾਂ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਯਤ ਭਾਰੀ। ਤੁਮਰੇ ਕਰਤਬ ਤੁਮ ਹੀ ਜਾਣੋ, ਤੁਮਰੀ ਓਟ ਗਪਾਲਾ ਜੀਉ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਨ ਸੀਤਲ ਸਗਲੀ ਖੋਵੇ। ਭੇੜਤ ਸੰਗ ਸਾਧ ਸੰਤਨ ਕੇ, ਸਦਾ ਜਪੋ ਦਿਆਲਾ ਜੀਉ। ਪ੍ਰਭ ਆਪਣਾ ਸਾਧ ਸਾਧ ਸੁਮਾਰੋ, ਇਹ ਮਤ ਗੁਰ ਪ੍ਰਸਾਦ ਮਨ ਧਾਰੋ। ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ, ਸਰਵਮਯਾ ਪ੍ਰਤਪਾਲਾ ਜੀਉ। ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦ ਆਪੇ ਹੋਈ। ਚਲਤ ਤੁਮਾਰੇ ਪ੍ਰਗਟ ਪਿਆਰੇ, ਦਿਖ ਨਾਨਕ ਭਏ ਨਿਹਾਲਾ ਜੀਉ। ਮਾਝ ਮਹੱਲਾ ਪੰਜਵਾਂ। ਹੁਕਮੀ ਵਰਸਨ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ। ਸੀਤਲ ਸਾਂਧ ਸਹਿਜ ਸੁਖ ਪਾਇਆ, ਠਾਂਡ ਪਾਈ ਪ੍ਰਭ ਆਪੇ ਜੀਉ। ਸਭ ਕਿਛ ਬਹੁਤੋ ਬਹੁਤੇ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ। ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਧਰਾਪੇ ਜੀਉ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦ ਤੇ ਸਦਾ ਧਿਆਈ। ਜਨਮ ਮਰਨ ਕੇ ਕਾਟੇ ਮੋਹਾ, ਬਨਸੇ ਸੋਗ ਸੰਤਾਪੇ ਜੀਉ। ਸਾਸ ਸਾਸ ਨਾਨਕ ਸੁਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ। ਪੂਰਨ ਆਸ ਕਰੀ ਖਿਨ ਭੀਤਰ, ਹਰ ਹਰ ਹਰ ਗੁਣ ਜਾਪੇ ਜੀਉ। ਮਾਝ ਮਹੱਲਾ ਪੰਜਵਾਂ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇ ਗੁਣ ਅਗਮੇ ਅਪਾਰੇ। ਗਾਵਤ ਸੁਣਤ ਸਭੇ ਹੀ ਮੁਗਤੇ, ਸੋ ਧਿਆਈਏ ਜੇ ਨਾਮ ਕੀਏ ਜੀਉ। ਜਨਮ ਜਨਮ ਕੇ ਕਿਲ ਬਿਖ ਜਾਵੇ, ਮਨ ਚਿੰਦੇ ਸੇਈ ਫਲ ਪਾਵ ਹੈ। ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜਕ ਸਭ ਸੁਖੋ ਦੀਏ ਜੀਉ। ਨਾਮ ਜਪਤ ਸਰਬ ਸੁਖ ਪਾਈਏ, ਸਭ ਭਉ ਬਿਨਸੇ ਹਰ ਹਰ ਧਿਆਈਏ। ਜਿਨ ਸੇਵਿਆ ਸੋ ਭਾਰਗ ਰਾਮੀ, ਕਾਰਜ ਸਗਲੇ ਥੀਏ ਜੀਉ।
ਆਏ ਪਿਆ ਤੇਰੀ ਸਰਨਾਈ, ਜਿਉ ਪਾਵੇ ਤਿਉਂ ਲਹਿ ਮੁਲਾਈ, ਕਰ ਕਿਰਪਾ ਪ੍ਰਭ ਭਗਤੀ ਲਾਵੋ, ਸਚ ਨਾਨਕ ਅੰਮ੍ਰਿਤ ਪੀਏ ਜੀਓ। ਮਾਜ ਮਹੱਲਾ ਪੰਜਵਾਂ। ਭੈ ਕਿਰਪਾਲ ਗੋਸਾ ਗੋਬਿੰਦ ਗੋਸਾਈ, ਮੇਘ ਵਰਸੈ ਸਭਨੀ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਠਾਂਡ ਪਾਈ ਕਿਰਤਾਰੇ ਜੀਓ ਆਪਣੇ ਜੀ ਜੰਤ ਪ੍ਰਤ ਪਾਰੇ, ਜਿਉਂ ਬਾਰਕ ਮਾਤਾ ਸੰਵਾਰੇ, ਦੁਖ ਭੰਜਨ ਸੁਖ ਸਾਗਰ ਸਵਾਮੀ, ਦਿਤ ਸਗਲ ਆਹਾਰੇ ਜੀਓ। ਜਲ ਥਲ ਪੂਰ ਰਿਆ ਮਿਹਰਬਾਨਾ, ਸਤਬਲਹਾਰ ਜਾਈਏ ਕੁਰਬਾਨਾ, ਰਹਿਣ ਦਿੰਤ ਤਿਸ ਸਦਾ ਧਿਆਈ, ਜੇ ਖਿਨ ਮੈਂ ਸਗਲੇ ਉਦਾਰੇ ਜੀਓ, ਰਾਖ ਲਈਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ। ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਮਾਜ ਮਹੱਲਾ ਪੰਜਵਾਂ। ਜਿੱਥੈ ਨਾਮ ਜਪੀ ਆਏ ਪ੍ਰਭ ਪਿਆਰੇ, ਸਿਆਲ ਤਲ ਸੋਇਨ ਚੋ ਬਾਰੇ,

ਭੁੱਖੀ ਰੋਟੀ ਖਾਏ ਸੁਮਾਲੇ ਦਰ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ ਸੰਤਾਂ ਸੇਤੀ ਰੰਗ ਨਾ ਲਾਇਆ ਸਾਗਤ ਸੰਗ ਵੇ ਕਰਮ ਸੰਤਾਂ ਸੇਤੀ ਰੰਗ ਨਾ ਲਾਏ ਸਾਗਤ ਸੰਗ ਵੇ ਕਰਮ ਕਮਾਏ ਦੁਲੱਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਪਾੜੀ ਜੀਓ ਤੇਰੀ ਸਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਆਸਾੜੀ ਜੀਓ ਮਾਝ ਮਹੱਲਾ ਪੰਜਵਾਂ ਚਰਨ ਠਾਕਰ ਕੇ ਹਿਰਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਂਤ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੂਟੇ ਮੂਲੇ ਅੰਤਰ ਬਾਰ ਰਿਹਾ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਂਤ ਸਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤਿਗੁਰ ਕੀ ਦਲਾਸਾ ਜੀਓ ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਓ ਮਾਝ ਮਹੱਲਾ ਪੰਜਵਾਂ ਮੀਹੂੰ ਪਾਇਆ ਪਰਮੇਸ਼ਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਇਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀਏ ਸੰਭਾਲੀ ਜੀਓ ਜਿਸਕੇ ਸੇ ਤਿੰਨ ਹੀ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ ਸੁਣੀ ਬਨੰਤੀ ਠਾਕਰ ਮੇਰੇ ਪੂਰਨ ਹੋਈ ਕਾਲੀ ਜੀਓ ਸਰਬ ਜੀਆਂ ਕੋ ਦੇਵਨ ਹਾਰਾ ਗੁਰਪ੍ਰਸਾਦੀ ਨਦਰ ਨਿਹਾਰਾ ਜਲ ਥਰ ਮਈਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਇੱਛ ਪਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਓ ਮਾਝ ਮਹੱਲਾ ਪੰਜਵਾਂ ਮਨ ਤਨ ਤੇਰਾ ਧਨ ਭੀ ਤੇਰਾ ਤੂੰ ਠਾਕਰ ਸੁਆਮੀ ਪ੍ਰਭ ਮੇਰਾ ਜੀਓ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਰ ਕਮਾਵਾਂ ਜੇ ਤੁਦ ਭਾਵਾਂ ਜਾਂ ਤੂੰ ਦੇਹ ਦਿਆਲਾ ਜੀਓ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਬੈਕੁੰਠ ਤੇ ਥਾਂ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਟ ਪੈਰ ਤੇਰੀ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਘ ਪਠਾਇਆ ਜਲ ਥਲ ਮਈਅਲ ਦੈ ਦਿਸ ਵਰਸਾਇਆ ਸਾਂਤ ਭਈ ਬੁੱਝੀ ਸਭ ਤ੍ਰਿਸ਼ਨਾ ਅਣਦ ਭਇਆ ਸਭ ਠਾਈ ਜੀਓ ਸੁਖਦਾਤਾ ਦੁਖ ਪੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਰਤਪਾਲੇ ਪੈ ਪੈਰੀ ਤਿਸੇ ਮਨਾਈ ਜੀਓ ਜਿਸ ਕੀ ਸਰਨ ਪਿਆ ਗਤ ਪਾਈਏ ਸਾਸ ਸਾਸ ਹਰ ਨਾਮ ਧਿਆਈਏ ਤੁਝ ਬਿਨ ਹੋਰਨਾ ਦੂਜਾ ਠਾਕਰ ਸਭ ਤਿਸੇ ਕੀ ਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸਾਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹਿ ਬੈਨੰਤੀ ਆੜ ਪੈਰ ਤੁਧ ਧਿਆਈ ਜੀਓ ਮਾਝ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿਜ ਸਮਾਧ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੇ ਜੀਓ ਅਗਮ ਗੋਚਰ ਸਾਹਿਬ ਮੇਰਾ ਕੜਕੜ ਅੰਤਰ ਵਰਤੇ ਨੇਰਾ ਸਦਾ ਇਲਪਤ ਜੀਆਂ ਕਾ ਦਾਤਾ ਕੋ ਵਿਰਲਾ ਆਪ ਪਛਾਣੇ ਜੀਓ ਪ੍ਰਭ ਮਿਲਨੇ ਕੀ ਇਹ ਨਿਸ਼ਾਨੀ ਮਨ ਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਣਦ ਖਸਮ ਕੈ ਭਾਣਾ ਜੀਓ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਣਦ ਖਸਮ ਕੈ ਭਾਣੇ ਜੀਓ ਹੱਥੀਂ ਦਿੱਤੀ ਪ੍ਰਭ ਦਿੱਖ ਦੇਵਨ ਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਝ ਮਹੱਲਾ ਪੰਜਵਾਂ ਕਿੰਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਈ ਅੰਗੀਕਾਰ ਕੀਆ ਤਿਨ ਕਰਤੇ ਦੋਕਾ ਡੇਰਾ ਢਾਇਆ ਜੀਓ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਣ ਨਾ ਦਿਸੇ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਇੱਕੋ ਸਵਾਮੀ ਆਇਆ ਜੀਓ
ਜੋ ਕਿਛੁ ਕਰੇ ਸੋ ਆਪੇ ਆਪੇ ਬੁੱਧ ਸਿਆਣਪ ਕਿਛੂ ਨਾ ਜਾਪੇ ਆਪਣਿਆਂ ਸੰਤਾਂ ਨੂੰ ਆਪ ਸੁਆਈ ਪ੍ਰਭ ਭਰਮ ਭੁਲਾਵਾ ਲੈ ਆ ਜੀਓ ਚਰਨ ਕਮਲ ਜਨਕਾ ਆਧਾਰੋ ਆੜ ਪੈਰ ਰਾਮ ਨਾਮ ਵਪਾਰੋ ਸਹਿਜ ਆਨੰਦ ਗੁਣ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਮਾਝ ਮਹੱਲਾ ਪੰਜਵਾ ਸੋ ਸੱਚ ਮੰਦਰ ਜਿਤ ਤੁਧ ਸੱਚ ਧਿਆਈਏ ਸੁਰ ਦਾ ਸੁਹੇਲਾ ਜਿਤ ਹਰ ਗੁਣ ਗਾਈਏ ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਤੋਂ ਕੁਰਬਾਣੋ ਜੀਓ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਰਨਾ ਜਾਈ ਧਿਆਇ ਧਿਆ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸੁਲਾਹਣ ਵਡਭਾਗੀ ਪਾਈਏ ਗੁਰਪ੍ਰਸਾਦੀ ਹਰ ਗੁਣ ਗਾਈਏ ਰੰਗ ਰਤੇ ਤੇਰੇ ਤੁਧ ਭਾਵ ਹੈ ਸੱਚ ਨਾਮ ਨਿਸਾਣੋ ਜੀਓ ਸੱਚਾ ਅੰਤ ਨ ਜਾਣੇ ਕੋਈ ਥਾਨ ਥਨੰਤਰ ਸੱਚਾ ਸੋਈ ਨਾਨਕ ਸੱਚ ਤੇ ਆਈਏ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਝ ਮਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੋ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਜੇ ਜੀਵਨ ਸਬਲ ਤਥਾਈ ਜੀਓ ਸਿਮਰਤ ਨਾਮ ਦੁਖ ਸਭ ਲਾਥੇ ਅੰਤਰ ਬਾਰ ਹਰ ਪ੍ਰਭ ਸਾਥੇ ਭੈ ਭਉ ਭਰਮ ਖੋਇਆ ਗੁਰਪੂਰੇ ਦੇਖਾ ਸਭਨੀ ਜਾਈ ਜੀਓ ਪ੍ਰਭ ਸਮਰੱਥ ਵਡਿ ਉੱਚੀ ਅਪਾਰਾ ਨਉ ਨਿਧਨਾ ਭਰੇ ਭੰਡਾਰਾ ਦੇ ਅੰਤ ਮਦ ਪ੍ਰਭ ਸੋਈ ਦੂਜਾ ਲਵੇ ਨ ਲਾਈ ਜੀਓ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਦਰ ਵਾਲਾ ਦੇਹ ਦਾਨ ਜਨ ਦੇਹ ਦਾਨ ਨਾਨਕ ਜਨ ਮੰਗੇ ਸਦਾ ਸਦਾ ਹਰਿ ਧਿਆਈ ਜੀਓ ਮਾਝ ਮਹੱਲਾ ਪੰਜਵਾਂ ਇੱਥੇ ਤੂੰ ਹੈ ਆਗੇ ਆਪੇ ਜੀ ਜਨ ਸਭ ਤੇਰੇ ਥਾਪੇ ਤੁਧ ਬਨਿਵਰਣਾ ਕੋਈ ਕਰਤੇ ਮੈਂ ਤਰੇ ਉੜ ਤੁਮਾਰੀ ਜੀਓ ਰਸਨਾ ਜਪ ਜਪ ਜੀ ਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨੀ ਸੁਖ ਪਾਇਆ ਸੋ ਜਨਮ ਨਾ ਜੂਏ ਹਾਰੀ ਜੀਓ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਬਲੇ ਆਏ ਕਾਰੀ ਜੀਓ ਦਿਟਾਰ ਆਪਣਾ ਦਾਸ ਸਵਾਰਿਆ ਕੜ ਕੜ ਅੰਤਰ ਪਰ ਬ੍ਰਹਮ ਨਮਸਕਾਰ ਇੱਕ ਸਵਿਣ ਹੋਰ ਦੂਜਾ ਨਾਈ ਬਾਬਾ ਨਾਨਕ ਮਤ ਸਾਰੀ ਜੀਓ ਮਾਝ ਮਹੱਲਾ ਪੰਜਵਾਂ ਮਨ ਧਨ ਰਤਾ ਰਾਮ ਪਿਆਰੇ ਸਰਬ ਦੀਜੇ ਆਪਣਾ ਵਾਰੇ ਆੜ ਪੈਰ ਗੋਬਿੰਦ ਗੁਣ ਗਾਈਏ ਵਿਸਰਣਾ ਕੋਈ ਸਾਸਾ ਜੀਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਸਾਗਰ ਕਟੀਏ ਜਮਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਦ ਸਭ ਲਾ ਸਾਜਾ ਪਲਾਖਿਆ ਭੇਵਾ ਕਾਮ ਕ੍ਰੋਧ ਕੇਲ ਵੇਖਾ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਭਾਗ ਭਏ ਜਿਸ ਪ੍ਰਾਣੀ ਸਾ ਸੰਗ ਮਿਲ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਹਿ ਤੇ ਉਦਾਸਾ ਜੀਓ ਮਾਝ ਮਹੱਲਾ ਪੰਜਵਾਂ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਓ ਜਾਂ ਕੇ ਗ੍ਰਹਿ ਨਵ ਨੇ ਦਰ ਭਾਈ ਤਿਸ ਮਿਲੀਐ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਖਿਨ ਮੈਂ ਥਾਪਿਓ ਥਾਪਨ ਹਾਰਾ ਪਿਓ ਕਾਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾ ਤੇ ਦਰਸ਼ਨ ਡਿੱਠੇ ਲਹਿਣ ਵਜੋਗਾ ਜੀਓ ਅੰਚਲ ਲਾਏ ਸਭ ਸਿਹਟਿਓ ਪਾਈ ਆਪਣਾ ਨਾਉ ਆਪ ਜਪਾਈ ਗੁਰਬੋਧ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਓ ਮਾਝ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਖੇ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮੀਠਾ ਜੀਓ ਸਭ ਰੋਈ ਇਕਤ ਤਾਗੇ ਜਿਸ ਲਾਏ ਲਏ ਸੋ ਚਰਣੀ ਲਾਗੇ ਉਦਾ ਕਮਲ ਜਿਸ ਹੋਏ ਪ੍ਰਗਾਸਾ ਤਿਨ ਸਰਬ ਨਿਰੰਜਨ ਡੀਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਹਉ ਬਲਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਧਿਆਏ ਜੀਵੈ ਬਿਨਸੇ ਭਰਮ ਭਉ ਧੀਠਾ ਜੀਓ ਮਾਝ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੀ ਘੜੇ ਤਿਸ ਕੋ ਮਰਤੇ ਘੜੀ ਨ ਲਾਗੇ ਪਰ ਬ੍ਰਹਮ ਸੋ ਸਦੀ ਸੇਵੇ ਸੋ ਗੁਰ ਮਿਲ ਨਿਹਚਲ ਕਹਿਣਾ
प्रेम भगत जिस कै मन लागी गुण गावे अणदन नित जागी बाह पकड़ ते स्वामी मिल जिसके मस्तक लहना चरण कमल भगता मन मुठ बिन परमेसर सगले मुठ संतना की धूड़ नित बाछे नाम सचे का गहना उठत बैठता रर गाइये जिस सिमरत वर निचल पाइये नानक प्रभ होए दयाला तेरा कीता सैना राग माज अष्टपदियां महला पहला कर पहला हेको अंकार सतगुर प्रसाद शब्द रंगाए हुक्म सबाए सची दरगे मैल बुलाए सचे दीन दयाल मेरे साहेबां सचे मन पति आवणिया हो वारी जियो वारी शब्द सुहावणिया अमृत नाम सदा सुखदाता गुरमति मन वसावणिया रहाउ ना को मेरा हौ किस केरा साचा ठाकर त्रै भवन मेरा ओमे कर कर जाए कनेरी कर अवगण पछो तावणिया हुकम छाणे सुवर गुण वखाणे गुर कै शब्द नाम निशाने सबना कादर लेखा सचे छुड़स नाम सुहावणिया मनमुख पूला ठौर न पाए जमतर बादा चोटा खाए बिन नावे को संग न साथी मुक्ते नाम ते आवणिया सागत कूड़े सच न भावे दुदा वादा आवे जाए लिखिया लिख न मिटे कोई गुरमुख मुक्त करावणिया पीड़े पिर जातो नाही झूठ बेछुनी रोवे ताही अवगुण मुठी महल न पाए अवगुण गुण बख्शावणिया पीड़े जिन जाता प्यारा गुरमुख बूझे तत बिचारा आवन जाना ठाकर आए सचे नाम सुहाम सुमावणिया गुरमुख बूझे कथक आवे सचे ठाकर साचो भावे नानक साच कहे बेनंती सच मिले गुण गावणिया माज महला तीजा घर पहला कर्म होवे सतगुरु मलाए सेवा सुरत शब्द चित लाए हो में मार सदा सुख पाया माया मोह चुकावणिया हो वारी जियो वारी सतगुर कै बलहारणिया गुरमती प्रगास हुआ जी अणदिनार गुण गावणिया राउ तन मन खोजे ता नाउ पाए धावत राखे ठाकर आए गुर की बाणी अणदिन गावे सहजे भगत करावणिया इस काया अंदर वस्ते असंखा गुरमुख साज मिले ता वेखा नौ दरवाजे दसवें मुक्ता अनहद शब्द वजावणिया सच्चा साहब सची नाई गुर प्रसादी मन वसाई अंदन सदा रहे रंगराता दर सच्चे सोजी पावणिया पाप पुन की सार न जानी दूजे लागी भरम भुलाणी अग्ञानी अंधा मग न जाने फिर फिर आवन जावणिया गुर सेवा ते सदा सुख पाया उमे मेरा ठाकर आया गुरमुख सा गुर साखी मिटिया अंधियारा बजर कपाट खुलावणिया उमे मार मन वसाया गुर चरणी सदा चित लाया गुर कृपा ते मन तन निर्मल निर्मल नाम ते आवणिया जीवन मरना सब तुदे ताई जिस बख्शे तिस दे वडियाई नानक नाम ते आए सदा तू जम्मन मरन सवारणिया माज महला तीजा मेरा प्रभ निर्मल अगमे अपारा बिन तकड़ी तोले संसारा गुरमुख होवे सोई बूझे गुण कह गुणी सुमावणिया वारी जियो वारी अरका नाम मन वसावणिया जो सच लग लगे से अंदन जागे दर सचे सोभा पावणिया राहो आप सुने तय आपे वेखे जिसनु नदर करे सोई जन लेखे आपे लाए लाए सो लागे गुरमुख सच कुमावणिया जिसे आप लाए सो किथों है हाथ पाए पूर्व लिखिया सो मिट ना ना जाए जिन सतगुर मिलिया से बड़ पागी पूरे कर्म मिलावणिया पीड़े तने अणदन सुती कंत बसारी अवगण मुती अणदन सदा फिरे बललांदी बिन पिर नींद ना पावणिया पीड़े सुखदाता जाता उमे मार गुर शब्द पिछाता से जो सुहावी सदा पिर रावे सच सिंगार बनावणिया लख चौरासी जी उपाए जिसनु नदर करे तिस गुरु मिलाए किलवे काट सदा जन निर्मल दर सच्चे नाम सुहावणिया लेखा मांगे ता किन दीए सुख नाई फुन दुए तीए आपे बख्श लय प्रभ साचा आपे बख्श मिलावणे आप करे तय आप कराए पूरे गुर के शब्द मिलाए नानक नाम मिले वडियाई आपे मेल मिलावणे माज महला तीजा
ਇੱਕ ਆਪ ਫਿਰੇ ਪ੍ਰਸ਼ੰਨਾ ਗੁਰਮੁਖ ਵੇਖਾ ਤਾਇਓ ਮਨ ਪਿੰਨਾ ਤ੍ਰਿਸਨਾ ਤਜ ਸਹਿ ਸੁਖ ਪਾਇਆ ਇੱਕੋ ਮਨ ਵਸਾਵਣੇ ਆਉ ਵਾਰੀ ਜੀਓ ਵਾਰੀ ਕਸਿਓ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚੇ ਰੰਗ ਰੰਗਾਵਣਿਆ ਰਹਾਉ ਇਹੋ ਜਗ ਭੁਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜੇ ਲੋ ਪਾਇਆ ਅਰਦਨ ਸਦਾ ਫਿਰੇ ਭਰਮ ਭੁਲਾ ਬਿਰਨਾਵੇਂ ਦੁੱਖ ਪਾਵਣਿਆ ਜੋ ਰੰਗ ਰਾਤੇ ਕਰਮ ਦਾਤੇ ਗੁਰ ਸੇਵਾ ਤੇ ਜੁਗ ਚਾਰੇ ਦਾ ਜਾਤੇ ਜਿਸ ਨੂੰ ਆਪ ਦੇ ਵਡਿਆਈ ਹਰ ਕੇ ਨਾਮ ਸੰਭਾਵਣਿਆ ਮਾਇਆ ਮਵਰ ਚੇਤੇ ਨਾਈ ਜੰਪਰ ਵਾਧਾ ਦੁੱਖ ਸੁਹਾਈ ਅੰਨਾ ਬੋਲਾ ਕਿਛ ਨਦਰ ਨ ਆਵੇ ਮਨਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੇ ਜੋ ਤੁਧ ਆਪ ਲਿਵਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਪਜਾਵਣਿਆ ਹਰ ਜੀਓ ਤੇਰੀ ਸਦਾ ਸਰਣਾਈ ਆਪੇ ਬਖਸ਼ੇ ਦੇ ਵਡਿਆਈ ਜਮ ਕਾਲ ਤਿਸ ਨੇੜ ਨ ਆਵੇ ਜੋ ਹਰ ਹਰ ਨਾਮ ਧਿਆਵਣ ਆਣਦਨ ਰਾਤੇ ਜੋ ਹਰ ਭਾਏ ਮੇਰੇ ਭਰਾ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਵਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੇ ਸੋ ਮੂਆ ਜਾਪੇ ਕਾਲ ਨਾ ਜਾਪੇ ਦੁੱਖ ਨਾ ਸੰਤਾਪੇ ਜੋਤੀ ਵਿੱਚ ਮਿਲ ਜੋਤ ਸੁਮਾਣੀ ਸੁਣ ਮਨ ਸੱਚ ਸੁਮਾਵਣਿਆ ਵਾਰੀ ਜੀਓ ਵਾਰੀ ਅਰਕੇ ਨਾ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚੇਤ ਲਾਇਆ ਗੁਰਮਤੀ ਸਹਿਜ ਸੁਮਾਵਣਿਆ ਰਹਾ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੇ ਲਾਗੀ ਮਹਿਲ ਨਾ ਪਾਏ ਅਣਦਨ ਜਲਦੀ ਫਿਰੈ ਦਿਨ ਰਾਤੀ ਬਿਨ ਫਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨ ਆਗੇ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਏ ਸਤਿਗੁਰ ਸੇਵਨ ਸੇਤਨ ਵੰਤੇ ਇੱਥੇ ਉੱਥੇ ਨਾਮ ਸਮਾਵਣਿਆ ਭਏ ਭਏ ਸਿੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਅਣਦਨ ਸਦਾ ਰਵੈ ਦਿਨ ਰਾਤੀ ਮਾ ਜਿੱਠੇ ਰੰਗ ਬਣਾਵਣਿਆ ਸਭਨਾ ਫਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਕਿਉਂ ਨਦਰ ਨਿਆਲੇ ਮੇਰਾ ਪ੍ਰਵਿਆ ਤੇ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹ ਜਗ ਸੁੱਤਾ ਨਾ ਵਸਾਰੇ ਅੰਤ ਵਿਗੁੱਤਾ ਜਿਸਤੇ ਸੁੱਤਾ ਸੋ ਜਗਾਏ ਗੁਰਮਤ ਸੋਝੀ ਪਾਵਣਿਆ ਅਭਿਓ ਪੀਏ ਸੋ ਭਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਦਿੱਤਾ ਸਦਾ ਬੇਰਾਗੀ ਆਪ ਮਾਰ ਮਿਲਾਵਣੇ ਆਪਿਓ ਪਾਏ ਧੰਦੇ ਲਾਏ ਚ ਲੱਖ ਚੁਰਾਸੀ ਰਿਜਕੇ ਆਪਿਓ ਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋਤ ਸੁਭਾਵੇ ਸੋ ਕਾਰ ਕਰਾਵਣਿਆ ਬਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਿਖਾਣੇ ਸੱਚ ਕਸਵੱਟੀ ਲਾਵਣਿਆ ਵਾਰੀ ਜੀਓ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਜਿਨ ਮੈਂ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁ ਤਪਸਾਰਾ ਨਾਮ ਨਿਰੰਜਨ ਅਤਿ ਅਗਮੀ ਅਪਾਰਾ ਗੁਰਮੁਖੋ ਵੈ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕਰ ਸੱਚ ਦਰੜਾ ਗੁਰਪ੍ਰਸਾਦੀ ਸੱਚ ਚਿਤ ਲਾਏ ਸੱਚੋ ਸੱਚ ਵਰਤੇ ਸਭਨੀ ਥਾਈ ਸੱਚੇ ਸੱਚ ਸੁਮਾਵਣਿਆ ਵੇ ਪਰਵਾਹ ਸੱਚ ਮੇਰਾ ਪਿਆਰਾ ਕਿਲ ਵਿਖੇ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਤੇ ਆਈਏ ਪਾਏ ਭਗਤ ਦਰੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਪਾਵੇ ਆਪੇ ਦੇ ਨਾ ਪਛੋ ਤਾਵੇ ਸਭਨਾ ਜੀਆਂ ਕਾਏ ਕੋ ਦਾਤਾ ਸਭ ਦੇ ਮਾਰ ਜੀਵਾਵਣਿਆ ਹਰ ਤੁਧ ਬਾਜੋ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਲਾਈ ਆਪੇ ਮੇਲ ਲਇਓ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੇ ਜਿਹਾ ਤੇਰੀ ਨਦਰੀ ਸੀ ਜਿਸ ਦੇਹਾ ਅਣਦਿਨ ਸਾਰ ਸਮਾਲ ਹਰ ਰਾਖੇ ਗੁਰਮੁਖ ਸਹਿ ਸੁਮਾਵਣਿਆ ਤੁਧ ਜੇਵਡ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਘੜ ਭੰਨ ਸਵਾਰੇ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਘਾਟ ਆਪੇ ਭੋਗਣ ਹਾਰਾ ਲੱਖ ਵਰਤੇ ਅਗਮੇ ਅਪਾਰਾ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ ਸਹਿਜੇ ਸੱਚ ਸੁਮਾਵਣਿਆ ਵਾਰੀ ਜੀਓ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਜੇ ਤਾਂ ਮਨ ਸਿਓ ਲੂਜੇ ਮਨਸਾ ਮਾਰ ਸੁਮਾਵਣਿਆ ਰਾਉ ਪੰਜ ਦੂਤ ਮੋਹੇ ਸੰਸਾਰਾ ਮਨ ਮੁਖ ਅੰਦੇ ਸੁਧ ਨਾ ਸਾਰਾ ਗੁਰਮੁਖ ਹੋਵੇ ਸੋ ਆਪਣਾ ਘਰ ਰਾਖੇ ਪੰਜ ਦੂਤ ਸ਼ਬਦ ਪਚਾਵਣਿਆ
ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਅਣਦਿਨ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰ ਦਰ ਸੋਭਾ ਪਾਵਣਿਆ। ਏਕ ਮੇਕ ਆਪਿ ਉਪਾਇਆ, ਦੁਬਦਾ ਦੂਜਾ ਤ੍ਰਿਵਿਧ ਮਾਇਆ, ਚੌਥੀ ਪੌੜੀ ਗੁਰਮੁਖੀ ਉੱਚੀ, ਸੱਚੋ ਸੱਚ ਕਮਾਵਣਿਆ। ਸਭ ਹੈ ਸੱਚਾ ਜੇ ਸੱਚੇ ਪਾਵੇ, ਜਿਨ ਸੱਚ ਜਾਤਾ ਸੋ ਸਹਿਜ ਸੁਮਾਵੇ। ਗੁਰਮੁਖ ਕਰਨੀ ਸੱਚੇ ਸੇਵੈ, ਸਾਚੇ ਜਾਏ ਸੁਮਾਵਣਿਆ। ਸੱਚੇ ਬਾਜੋ ਕੁਅਵਰ ਨਾ ਦੂਆ, ਦੂਜੇ ਲਾਗ ਜਗ ਖੱਪ ਖੱਪ ਮੂਆ। ਗੁਰਮੁਖ ਹੋਵੇ ਸੋ ਏਕੋ ਜਾਣੇ ਕੋ ਸੇਵਾ, ਸੁਖ ਪਾਵਣਿਆ ਜੀ ਜਨ ਸਭ ਸਰਨ ਤੁਮਾਰੀ। ਆਪੇ ਧਰ ਦੇਖੇ ਕੱਚੀ ਪੱਕੀ ਸਾਰੀ, ਅਣਦਿਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ। ਤੂੰ ਆਪੇ ਮੇਲੈ ਵੇਖੈ ਹਦੂਦ, ਸਮੇਂ ਆਪ ਰਿਹਾ ਭਰਪੂਰ। ਨਾਨਕ ਆਪੇ ਆਪ ਵਰਤੇ, ਗੁਰਮੁਖ ਸੋਝੀ ਪਾਵਣਿਆ। ਮਾਝ ਮਹੱਲਾ ਤੀਜਾ, ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਬਿਰਲੈ ਕਿਨੈ ਚੱਖ ਡੀਠੀ, ਅੰਤਰ ਪ੍ਰਗਾਸ ਮਹਾਰਸ ਪੀਵੇ, ਦਰ ਸੱਚੇ ਸ਼ਬਦ ਵਜਾਵਣਿਆ। ਵਾਰੀ ਜੀਓ ਵਾਰੀ ਗੁਰ ਚਰਣੀ ਚਿਤ ਲਾਵਣਿਆ। ਸਤ ਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੈ ਮੈਲ ਚੁਕਾਵਣਿਆ ਰਾ। ਤੇਰਾ ਸੱਚੈ ਕਿਨੇ ਅੰਤ ਨਾ ਪਾਇਆ, ਗੁਰਪ੍ਰਸਾਦ ਕਿਨੇ ਵਿਰਲੈ ਚਿਤ ਲਾਇਆ। ਤੁਧ ਸਲਾਹੇ ਨਾ ਰੱਜਾਂ ਕਵੂੰ, ਸੱਚੇ ਨਾਵੇਂ ਕੀ ਭੁੱਖ ਲਾਵਣਿਆ। ਏਕੋ ਵੇਖਾ ਵਰਨਾ ਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੇ ਸ਼ਬਦ ਤਿਖਾ ਨਵਾਰੀ। ਸਹਿਜੇ ਸੁਖ ਸਮਾਵਣਿਆ, ਰਤਨ ਪਦਾਰਥ ਪੱਲਰ ਤੇ ਆਗੇ, ਮਨਮੁਖੀ ਅੰਦਾ ਦੂਜੇ ਭਾਏ ਲਾਗੇ, ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁਖ ਨਾ ਪਾਵਣਿਆ। ਆਪਣੀ ਕਿਰਪਾ ਕਰੈ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਅਣਦਨ ਸਦਾ ਰਹੇ ਭਏ ਅੰਦਰ ਭਏ ਮਾਰ, ਭਰਮ ਚੁਕਾਵਣਿਆ। ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰਪ੍ਰਸਾਦ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ। ਅੰਮ੍ਰਿਤ ਸਾਸਤ ਵੇਦ ਸਿਮ੍ਰਿਤ ਸਾਸਤ ਵੇਦ ਵਖਾਣੇ, ਭਰਮੇ ਭੂਲਾ ਤਤ ਨਾ ਜਾਣੇ। ਬਿਨ ਸਤਿਗੁਰ ਸੇਵੈ ਸੁਖ ਨਾ ਪਾਏ, ਦੁਖੋ ਦੁਖ ਕਮਾਵਣਿਆ। ਆਪ ਕਰੇ ਕਿਸੇ ਆਖੇ ਕੋਈ, ਆਖਣ ਜਾਈਏ ਜੇ ਭੁੱਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸੁਮਾਵਣਿਆ। ਮਾਝ ਮਹੱਲਾ ਤੀਜਾ, ਆਪੇ ਰੰਗੇ ਸਹਿ ਸੁਭਾਏ, ਗੁਰ ਕੇ ਸ਼ਬਦਾ ਰੰਗ ਚੜਾਏ, ਮਨ ਤਨ ਰੱਤਾ ਰਸਨਾ ਰੰਗ ਚਲੂਲੀ, ਭੈ ਭਾਏ ਰੰਗ ਚੜਾਵਣਿਆ। ਵਾਰੀ ਜੀ ਵਾਰੀ ਨਿਰਭਉ ਮਨ ਵਸਾਵਣਿਆ, ਗੁਰ ਕਿਰਪਾ ਤੇ ਹਰ ਨਿਰਭਉ ਤਿਆਇਆ, ਬਿਖ ਭਵਜਲ ਸ਼ਬਦ ਵਤਰਾਵਣਿਆ ਰਾ। ਅਨਮੁਖ ਮੁਗਧ ਕਰੇ ਚਤਰਾਈ, ਨਾਤਾ ਧੁਤਾ ਥਾਏ ਨਾ ਪਾਈ, ਜਿਹਾ ਆਇਆ ਤੇਹਾ ਜਾਸੀ, ਕਰ ਅਵਗਣ ਪੱਛੋ ਤਾਵਣਿਆ। ਮਨਮੁਖ ਅੰਦੇ ਕਿਛੂ ਨਾ ਸੂਝੇ, ਮਰਨ ਲਿਖਾਏ ਆਈ ਨਹੀਂ ਬੂਝੇ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਰਨਾਵੇ ਜਨਮ ਗਵਾਵਣਿਆ। ਸਚ ਕਰਨੀ ਸ਼ਬਦ ਸਾਰ, ਪੂਰੇ ਗੁਰ ਪਾਈਏ ਮੁਖ ਦੁਆਰ, ਅਣਦਿਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਇਆ ਸਹਿ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ। ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੇ, ਅੰਬਲਾਰੀ ਸਦਾ ਤਿਨ ਵਿਟੋ, ਗੁਰ ਸੇਵਾ ਚਿਤ ਲਾਵਣਿਆ। ਸੱਚਾ ਸੱਚੋ ਸੱਚ ਭਤੀਜੈ, ਗੁਰਪ੍ਰਸਾਦੀ ਅੰਦਰ ਭੀਜੈ, ਬੈ ਸਥਾਨ ਹਰ ਗੁਣ ਗਾਵੇ, ਆਪੇ ਕਰ ਸਤ ਮਨਾਵਣਿਆ। ਜਿਸ ਨੂੰ ਨਦਰ ਕਰੇ ਸੋ ਪਾਏ, ਗੁਰਪ੍ਰਸਾਦੀ ਹਉਮੇ ਜਾਏ, ਨਾਨਕ ਨਾਮ ਵਸੇ ਮਨੇ ਅੰਤਰ, ਦਰ ਸੱਚੇ ਸੋਭਾ ਪਾਵਣਿਆ। ਮਾਝ ਮਹੱਲਾ ਤੀਜਾ, ਸਤਿਗੁਰ ਸੇਵਾ ਵੱਡੀ ਵਡਿਆਈ, ਹਰ ਜੀ ਅਚਿੰਤ ਵਸੇ ਮਨਿਆਈ, ਹਰ ਜੀਓ ਸਫਲਿਓ ਬਿਰਖ ਅੰਮ੍ਰਿਤ, ਜਿਨ ਪੀਤਾ ਤਿਸ ਤਿਖਾ ਲਹਾਵਣਿਆ। ਵਾਰੀ ਜੀਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ, ਹਰ ਸਤਸੰਗਤ ਆਪੇ ਮੇਲੇ, ਗੁਰ ਸ਼ਬਦੀ ਹਰ ਗੁਣ ਗਾਵਣਿਆ ਰਾ। ਸਤਿਗੁਰ ਸੇਵੀ ਸ਼ਬਦ ਸਲਾਹਿਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹਉਮੈ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ। ਬਿਨ ਗੁਰ ਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲ ਲਾਏ, ਬਿਨ ਗੁਰ ਸੇਵੇ ਸੁਖ ਨਾ ਹੋਵੀ, ਪੂਰੇ ਭਾਗ ਗੁਰ ਪਾਵਣਿਆ। ਇਹੋ ਮਨ ਯਾਰ ਸੀ, ਕੋਈ ਗੁਰਮੁਖ ਵੇਖੈ ਮੋਰਚਾ ਨਾ ਲਾਗੇ, ਜਾਂ ਹਉਮੈ ਸੁਖ ਅਨੰਤ ਬਾਣੀ ਨਿਰਮਲ, ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸੁਮਾਵਣਿਆ।
ਬਿਨ ਸਤਿਗੁਰ ਕਹੋ ਨਾ ਦੇਖਿਆ ਜਾਏ। ਗੁਰ ਕਿਰਪਾ ਕਰ ਆਪ ਦਿੱਤਾ ਲਿਖਾ ਦਿਖਾਏ, ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿ ਸੁਮਾਵਣਿਆ। ਗੁਰਮੁਖੋ ਵੈ ਸੋ ਇੱਕ ਸਿਉਂ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ। ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸਚ ਪਾਵਣਿਆ। ਗੁਰਮੁਖ ਕਰਨੀ ਅਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ। ਅੰਦਨ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣਿਆ। ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਾਗਮਨ ਸ਼ਬਦ ਵਸਾਇਆ। ਨਾਨਕ ਨਾਮ ਮਿਲੇ ਵਡਿਆਈ, ਅਰ ਸੱਚੇ ਕੇ ਗੁਣ ਗਾਵਣਿਆ। ਮਾਜ ਮਹੱਲਾ ਤੀਜਾ, ਵੰਜਾਏ ਤਾਂ ਸਭ ਕਿਛ ਪਾਏ। ਗੁਰ ਸ਼ਬਦੀ ਸੱਚੀ ਲਿਵਲਾਏ, ਸੱਚ ਵਣਜੇ ਸੱਚ ਸੰਗ੍ਰਹਿ, ਸੱਚ ਵਪਾਰ ਕਰਾਵਣਿਆ। ਹਉ ਵਾਰੀ ਜਿਉ ਵਾਰੀ, ਹਰ ਗੁਣ ਅਣਦਿਨ ਗਾਵਣਿਆ। ਹਉ ਤੇਰਾ ਤੂੰ ਠਾਕਰ ਮੇਰਾ, ਸ਼ਬਦੀ ਸ਼ਬਦ ਵਡਿਆਈ ਦੇਵਣਿਆ ਰਾ। ਵੇਲਾ ਵਕਤ ਸਭ ਸੁਆਇਆ, ਜਿਤ ਸੱਚਾ ਮੇਰੇ ਮਨ ਪਾਇਆ। ਸੱਚੇ ਸੇਵੇ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਭਾਉ ਭੋਜਨ ਸਤਿਗੁਰ ਤੁੱਠੇ ਪਾਏ, ਅਣ ਰਸ ਚੂਕੇ ਅਰ ਰਸ ਮਨ ਵਸਾਏ। ਸਾ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੇ ਮੂਰਖ ਅੰਧ ਗੁਵਾਰਾ, ਫਿਰਿਓ ਕਿੱਥੋਂ ਪਾਏ ਨ ਮੁਖ ਦੁਆਰਾ। ਮਰ ਮਰ ਜੰਮੇ ਫਿਰ ਫਿਰ ਆਵੇ, ਜਮ ਦਰ ਚੋਟਾਂ ਖਾਵਣਿਆ। ਸਭ ਦੇ ਸਾਧ ਜਾਣੇ ਤਾਂ ਆਪ ਵਿਖਾਣੇ, ਨਿਰਬਲ ਬਾਣੀ ਸ਼ਬਦ ਵਿਖਾਣੇ। ਸੱਚੇ ਸੇਵ ਸਦਾ ਸੁਖ ਪਾਇਣ, ਨਉ ਨਿਦਨ ਮਨ ਵਸਾਵਣਿਆ। ਸੱਚੇ ਸੇਵ ਸਦਾ ਸੁਖ ਪਾਇਨ, ਨਉ ਨਿਧ ਨਾਮ ਮਨ ਵਸਾਵਣਿਆ। ਸੋ ਥਾਨ ਸੁਹਾਇਆ, ਜੋ ਹਰ ਮਨ ਭਾਇਆ, ਸਤਸੰਗਤ ਬਹਿ ਹਰ ਗੁਣ ਗਾਇਆ। ਅਣਦਨ ਰਹਿਰ ਹਰ ਸੁਲਾਹੇ ਸਾਚਾ, ਨਿਰਮਲ ਨਾਦ ਵਜਾਵਣਿਆ। ਮਨਮ ਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਵਣ ਦੁਖ ਲਾਗੇ ਭਾਰਾ। ਭਰਮੇ

ਪੂਰੇ ਗੁਰ ਕੈ ਸਬਦ ਆਧਾਰਾ। ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁਖ ਸਮ ਕਰ ਜਾਣਿਆ। ਮਾਜ ਮਹਲਾ ਤੀਜਾ। ਤੇਰੀ ਅਖਾਣੀ ਤੇਰੀ ਬਾਣੀ ਬਿਰਨਾਵੇ, ਸਭ ਭਰਮ ਭੁਲਾਣੀ। ਗੁਰ ਸੇਵਾ ਤੇਰ ਨਾਮ ਪਾਇਆ, ਬਿਨ ਸਤਿਗੁਰ ਕੋਏ ਨਾ ਪਾਵਣਿਆ। ਵਾਰੀ ਜੀਉ ਵਾਰੀ ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਹਰ ਗੁਰ ਭਗਤੀ ਪਾਈਏ, ਸਹਿਜੇ ਮਨ ਵਸਾਵਣਿਆ। ਰਾਉ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ, ਜੇ ਹੀ ਮਨਸਾ ਕਰ ਲਾਗੇ ਤੇ ਹਾ ਫਲ ਪਾਏ। ਸਤਿਗੁਰ ਦਾਤਾ ਸਭਨਾ ਵੱਥੂ ਕਾ, ਪੂਰੇ ਭਾਗ ਮਿਲਾਵਣਿਆ। ਇਹ ਮਨ ਇਹੋ ਮਨ ਮਹਿਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੇ ਭਾਏ। ਤਟ ਤੀਰਥ ਦਸੰਤਰ ਭਵੈ ਅਹੰਕਾਰੀ, ਹੋਰ ਵਧੇਰਿਆ ਹਉਮੈ ਮਲ ਲਾਵਣਿਆ। ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੇ ਹਰ ਸਿਉਂ ਚਿਤ ਲਾਏ। ਅਰ ਨਿਰਮਲ ਸਚ ਮਹਿਲ ਨਾ ਲਾਗੇ, ਸਚ ਲਾਗੇ ਮਹਿਲ ਗਵਾਵਣਿਆ। ਬਾਜ ਗੁਰੂ ਹੈ ਅੰਧ ਗੁਬਾਰਾ, ਗਿਆਨੀ ਅੰਧਾ ਅੰਧ ਅੰਧਾਰਾ। ਬਿਸ਼ਟਾਂ ਕੇ ਕੀੜੇ ਬਿਸ਼ਟਾਂ ਕਮਾਵੇ, ਫਿਰ ਬਿਸ਼ਟਾਂ ਮਾਹੇ ਪਚਾਵਣਿਆ। ਮੁਕਤ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸਭ ਦੇ ਖੋਵੇ। ਅਣਦਨਾਰ ਜੀਓ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ। ਆਪੇ ਬਖਸ਼ੇ ਮੇਲ ਮਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ। ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ। ਸਦਾ ਹਜੂਰ ਦੂਰ ਨਾ ਜਾਣੋ, ਗੁਰ ਸਬਦੀ ਹਰ ਅੰਤਰ ਪਛਾਣੋ। ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮਹੱਲਾ ਤੀਜਾ। ਇੱਥੇ ਸਾਚੇ ਸੋ ਆਗੇ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ। ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਹੋ ਵਾਰੀ ਜੀਉ ਵਾਰੀ, ਸੱਚਾ ਨਾ ਮਨ ਵਸਾਵਣਿਆ। ਸੱਚੇ ਸੇਵੇ ਸੱਚ ਸਮਾਵੇ, ਸੱਚੇ ਕੇ ਗੁਣ ਗਾਵਣਿਆ। ਰਹਾਉ ਪੰਡਿਤ ਪੜੇ ਸਾਧਨਾ ਪਾਵੇ, ਦੂਜੇ ਭਾਏ ਮਾਇਆ ਮਨ ਭਰਮਾਵੇ। ਮਾਇਆ ਮੋਹ ਸਭ ਸੁਧ ਗਵਾਈ, ਕਰੇ ਅਵਗਣ ਪਛੋ ਤਾਵਣਿਆ। ਸਤਿਗੁਰ ਮਿਲੇ ਤਾਂ ਤਤ ਪਾਏ, ਹਰ ਕਾ ਨਾ ਮਨ ਵਸਾਏ। ਸ਼ਬਦ ਮਰੇ ਮਨ ਮਾਰੇ, ਆਪਣਾ ਮੁਕਤੀ ਕਾ ਦਰ ਪਾਵਣਿਆ। ਕੇਲ ਵਿਖ ਕਾਟੇ ਕ੍ਰੋਧ ਨਵਾਰੇ, ਗੁਰ ਕਾ ਸ਼ਬਦ ਰੱਖੇ ਉਰ ਧਾਰੇ। ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ। ਅੰਤਰ ਰਤਨ ਮਿਲੇ ਮਿਲਾਇਆ, ਤ੍ਰਿਪਤ ਮਨਸਾ ਤ੍ਰਿਪਤ ਮਾਇਆ। ਪੜ ਪੜ ਪੰਡਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨ ਪਾਵਣਿਆ। ਆਪੇ ਰੰਗੇ ਰੰਗ ਚੜਾਏ, ਸੇਜਨ ਰਾਤੇ ਗੁਰ ਕਹਿ ਗੁਰ ਸ਼ਬਦ ਰੰਗਾਏ। ਹਰ ਰੰਗ ਚੜਿਆ ਆਤੇ ਉਪਾਰਾ, ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿਧ ਸਿੱਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਗੁਰਮੁਖਾਰ ਸੱਚ ਕਮਾਵੇ, ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪੇ ਥਾਪੇ, ਗੁਰਮੁਖ ਜਾਤ ਪਾਤ ਪ੍ਰਭ ਸਿਆ ਸਭ ਆਪੇ। ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਮਾਜ ਮਹਲਾ ਤੀਜਾ। ਉਤ ਪਤ ਪਰਲੋ ਸਬਦੇ ਹੋਵੇ, ਸਬਦੇ ਹੀ ਫਿਰ ਉਪਤ ਹੋਵੇ। ਗੁਰਮੁਖ ਵਰਤੇ ਸਭ ਆਪੇ, ਸੱਚਾ ਗੁਰਮੁਖ ਪਾਏ ਸੁਮਾਵਣਿਆ। ਵਾਰੀ ਜੀਉ ਵਾਰੀ, ਗੁਰਪੂਰਾ ਮਨ ਵਸਾਵਣਿਆ। ਗੁਰ ਤੇ ਸਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸੁਮਾਵਣਿਆ। ਰਾ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਨ ਬਸੰਤਰ ਖੇਲੇ ਵਡਾਣੀ। ਸੋਨ ਗੁਰਾ ਜੋ ਮਰ ਮਰ ਜੰਮੇ ਨੇ, ਗੁਰੇ ਆਵਣ ਜਾਵਣਿਆ। ਹਿਨ ਕਰ ਤੇਗ ਖੇਲ ਰਚਾਇਆ, ਕਾਇਆ ਸਰੀਰ ਵਿੱਚ ਸਭ ਕਿਛ ਪਾਇਆ। ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸਾਹੂ ਸੱਚੇ ਬਣ ਜਾਰੇ, ਸੱਚ ਬਣ ਜਾਏ ਗੁਰ ਹੇਤੇ ਅਪਾਰੇ। ਸੱਚ ਵਿਹਾਜੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਬਿਨ ਰਾਸੀ ਕੋ ਵੱਥ ਕਿਉਂ ਪਾਏ, ਮਨਮੁਖ ਭੂਲੇ ਲੋਕ ਸੁਭਾਏ। ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਚਾਹੇ ਦੁੱਖ ਪਾਵਣਿਆ। ਇੱਕ ਸੱਚ ਬਣ ਜੇ ਗੁਰ ਸ਼ਬਦ ਪਿਆਰੇ, ਅਵਤਰੇ ਸਗਲੇ ਕੁਲ ਤਾਰੇ ਆਏ। ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧੇ ਫਿਰੇ ਬੈਤਾਲੇ। ਜਿੱਥੇ ਵੱਥ ਹੋਵੇ ਤਿੱਥੋਂ ਕੋਏ ਨਾ ਪਾਵੇ, ਮਨਮੁਖ ਭਰਮ ਭੁਲਾਵਣਿਆ। ਆਪੇ ਦੇਵੇ ਸ਼ਬਦ ਭੁਲਾਏ, ਮੈਲੀ ਮੈਲ ਸਹਿਜ ਸੁਖ ਪਾਏ। ਨਾਨਕ ਨਾ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆਵਣਿਆ। ਮਾਜ ਮਹਲਾ ਤੀਜਾ।
ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤਵੰਤ ਸੁਖਾਈ, ਹਰ ਗਮਿਆ ਗੋਚਰ ਨਾਥ ਅਜੂਨੀ, ਸਤਿਗੁਰ ਕੈ ਭਾਏ ਪਾਵਣਿਆ, ਵਾਰੀ ਜੀਉ ਵਾਰੀ ਆਪ ਨਿਵਾਰਣ ਆਉ, ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸੁਮਾਵਣ ਰਾਉ, ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾ ਗੁਰ ਪਾਈਏ ਨਾਹੀ, ਸਬਦ ਮਿਲ ਮਿਲਾਵਣਿਆ, ਗੁਰਮੁਖ ਲਿਵਤਰੈ ਸੰਸਾਰੇ, ਗੁਰ ਕੇ ਤਕੀਏ ਨਾਮ ਉਦਾਰੇ, ਗੁਰਮੁਖ ਜੋਰ ਕਰੇ ਕਿਆ ਤਿਸ ਨੂੰ, ਆਪੇ ਖਾਪ ਦੁਖ ਪਾਵਣਿਆ, ਮਨਮੁਖ ਅੰਦੇ ਸੁਧ ਨਕਾਈ, ਆਤਮ ਘਾਤੀ ਹੈ ਜਗਤ ਕਸਾਈ।

ਪਹੁੰਚਾਵਣਿਆ। ਇਹੋ ਜਗਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ। ਜੇਹੀ ਵਾਸ ਨਾ ਪਾਏ ਤੇਹੀ ਵਰਤੇ ਵਾਸੂ ਵਾਸ ਜੁਨਾਵਣਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰੇ ਆਗਮੀ ਅਪਾਰਾ। ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰਸਾਂਤ ਨਾ ਪਾਵਣਿਆ। ਜਿਨ ਕੀਤੇ ਸੋਈ ਬਿਦ ਜਾਣੇ, ਆਪ ਕਰੇ ਤਾਂ ਹੁਕਮ ਪਛਾਣੇ। ਜਿਹਾ ਅੰਦਰ ਪਾਏ ਤੇਹਾ ਵਰਤੇ, ਆਪੇ ਬਾਹਰ ਪਾਵਣਿਆ। ਤਿਸ ਬਾਜੋਂ ਸੱਚੇ ਮੈਂ ਹੋਰਨਾ ਕੋਈ, ਜਿਸ ਲਾਏ ਲਏ ਸੋ ਨਿਰਮਲ ਸੋਈ ਨਾਨਕ ਨਾ। ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾ, ਵਸੇ ਘਟ ਅੰਤਰ ਜਿਸ ਦੇਵੇ ਸੋ ਪਾਵਣਿਆ। ਮਾਝ ਮਹੱਲਾ ਤੀਜਾ। ਅੰਮ੍ਰਿਤ ਨਾਮ ਮਨ ਵਸਾਏ, ਹਮੇ ਮੇਰਾ ਸਭ ਦੁੱਖ ਗਵਾਏ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣਿਆ। ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖ ਨੈਣੀ। ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ, ਅਮਰਾ ਆਖ ਸੁਣਾਵਣਿਆ। ਅੰਮ੍ਰਿਤ ਰੰਗ ਰਤਾ ਲਿਵ ਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ। ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪੀ ਆਵਣਿਆ। ਸੋ ਕਿਛ ਕਰੈ ਜੋ ਚਿੱਤ ਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੇ ਕੋਈ। ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀ ਆਵਣਿਆ। ਅਜਬ ਕੰਮ ਕਰਤੇ ਅਰ ਕੇਰੇ, ਉਹ ਮਨ ਭੁਲਾ ਜਾਂਦਾ ਫੇਰੇ। ਅੰਮ੍ਰਿਤ ਬਾਣੀ ਸਿਉਂ ਚਿੱਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ। ਖੋਟੇ ਖਰੇ ਤੁਧੇ ਆਪੇ ਪਾਏ, ਤੁਧੇ ਆਪੇ ਪਰਖੇ ਲਏ ਸੁਭਾਏ। ਖਰੇ ਪਰਖ ਖਜਾਨੇ ਪਾਏ, ਖੋਟੇ ਭਰਮ ਭੁਲਾਵਣਿਆ। ਕਿਉਂ ਕਰ ਵੇਖਾ ਕਿਉਂ ਸਲਾਹੀ, ਗੁਰ ਪ੍ਰਸਾਦੀ ਸਭ ਸਲਾਹੀ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ, ਤੂੰ ਭਾਣੇ ਅੰਮ੍ਰਿਤ ਪੀ ਆਵਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੈ ਹਿਰਦੇ ਸਮਾਣੀ। ਨਾਨਕੇ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ। ਮਾਝ ਮਹੱਲਾ ਤੀਜਾ। ਅੰਮ੍ਰਿਤ ਵਰਸੇ ਸਹਿਜ ਸੁਭਾਏ, ਗੁਰਮੁਖ ਬਿਰਲਾ ਕੋਈ ਜਨ ਪਾਏ। ਅੰਮ੍ਰਿਤ ਪੀ ਸਦਾ ਤ੍ਰਿਪ ਤਾਸੇ, ਕਰ ਕਿਰਪਾ ਤ੍ਰਿਸਨਾ ਬੁਝਾਵਣਿਆ। ਹਉ ਵਾਰੀ ਜੀਓ ਵਾਰੀ, ਗੁਰਮੁਖੀ ਅੰਮ੍ਰਿਤ ਪੀ ਆਵਣਿਆ। ਰਸਨਾ ਰਸ ਚਾਕ ਸਦਾ ਰਹੇ, ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ। ਰਾਉ ਗੁਰਪ੍ਰਸਾਦੀ ਸਹਿਜ ਗੁਪਾਏ, ਦੁਬਦਾ ਮਾਰੇ ਇੱਕ ਸਿਉਂ ਲਿਵ ਲਾਏ। ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸੁਮਾਵਣਿਆ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਤੁਜਤੇ ਬਾਹਰ ਕਿਛੂ ਨਾ ਹੋਵੇ, ਗੁਰਮੁਖ ਸੋਜੀ ਪਾਵਣਿਆ। ਗੁਰਮੁਖ ਤੱਤ ਹੈ ਵਿਚਾਰਾ, ਗੁਰਮੁਖੇ ਅੰਮ੍ਰਿਤ ਭਰੇ ਪਣ ਤੇਰੇ ਭੰਡਾਰਾ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਕਰ ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੇ ਸੋ ਜਨ ਸੋ ਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ। ਅੰਮ੍ਰਿਤ ਮਨ ਤਨ ਬਾਣੀ ਦਿੱਤਾ, ਅੰਮ੍ਰਿਤ ਸਹਿਜ ਸੁਨਾਵਣਿਆ। ਮਨਮੁਖ ਭੂਲਾ ਦੂਜੇ ਭਾਏ ਖੁਆਏ, ਨਾਮ ਨਾ ਲਿਵੇ ਮਰੇ ਬਿਖ ਖਾਏ। ਅਣਦਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾਵਣੇ। ਅੰਮ੍ਰਿਤ ਪੀਵੇ ਜਿਸਨੂੰ ਆਪ ਆਏ, ਗੁਰਪ੍ਰਸਾਦੀ ਸਹਿਜ ਲਿਵ ਲਾਏ। ਪੂਰਨ ਪੂਰ ਰਿਆ ਸਭ ਆਪੇ, ਗੁਰਮਤ ਨਦਰੀ ਆਵਣਿਆ। ਆਪੇ ਆਪ ਨਿਰੰਜਨ ਸੋਈ, ਜਨ ਸਿਰ ਜੀਤ ਨੇ ਆਪੇ ਗੋਈ। ਨਾਨਕ ਨਾਮ ਸਮਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ। ਮਾਝ ਮਹੱਲਾ ਤੀਜਾ। ਸੇ ਸੱਚ ਲਾਗੇ ਜੋ ਤੁਦ ਭਾਏ, ਸਦਾ ਸੱਚ ਸੇਵੇ ਸਹਿ ਸੁਭਾਏ। ਸੱਚੇ ਸਬਦ ਸੱਚਾ ਸਲਾਹੀ, ਸੱਚੇ ਮੇਲ ਮਿਲਾਵਣਿਆ। ਹਉ ਵਾਰੀ ਜੀਓ ਵਾਰੀ ਸੱਚ ਸਲਾਹਣਿਆ। ਸੱਚ ਤੇ ਆਏ ਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣਿਆ ਰਹਾਉ। ਜੈ ਦੇਖਾਂ ਸੱਚ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ। ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਨਣਿਆ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੀਠੀ ਸਭ ਆਵਣ ਜਾਣੀ। ਸਤਿਗੁਰ ਸੇਵੇ ਸਦਾ ਮਨ ਨਿਰਮਲ, ਨਿਹਚਲਾ ਨਿਜ ਕਰਵਾਸਾ ਪਾਵਣਿਆ। ਗੁਰ ਕੇ ਸ਼ਬਦ ਹਿਰਦੇ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਸੱਚੋ ਸੱਚਾ ਵੇਖ ਸੁਲਾਈ, ਗੁਰ ਸ਼ਬਦੀ ਸੱਚ ਪਾਵਣਿਆ। ਜੋ ਸੱਚ ਰਾਤੇ ਦਿਨ ਸੱਚੀ ਲਿਵ ਲਾਗੀ, ਨਾ ਹਰ ਨਾਮ ਸੰਭਾਲੇ ਸੇਵੜ ਭਾਗੀ। ਸੱਚੇ ਸ਼ਬਦੇ ਆਪ ਮਿਲਾਏ, ਸਤਸੰਗਤ ਸੱਚ ਗੁਣ ਗਾਵਣਿਆ। ਲਿਖਾ ਪੜੀਏ ਜੇ ਲਿਖੇ ਵਿੱਚ ਹੋਵੇ,
ओ अगमे अगोचर शब्द सुध हो वै अण दिन सच शब्द सुलाही और कोई ना कीमत पावनया पढ़ पढ़ थाके सात न आई त्रिसना जाले सुध न काई बिख बिहाजे बिख मो प्यासे कूड़ बोल बिख खावनया गुरप्रसादी एको जाना दूजा मार मार मन सच सुमाना नानके को ना वरते मन यंतर गुरप्रसादी पावने आ माज महला तीजा वर्ण रूप वरते सब तेरे मर मर जम्मे फिर पवे कनेरे तू एको निच लगमे पारा गुरमती बूझ बुझावने आ वारी जियो वारी राम नाम मन वसावने आ तिस रूप ना देखिया वरना कोई गुरमती आप जावने राव सब एका जोत जाने जे कोई सदगुर सेवै प्रगट होई गुप्त प्रगट वरते सब थाई ज्योति ज्योत मिलावने तिसनागन जले संसारा लोभ अभिमान बहुत अहंकारा मर मर जन्मे पत गवाए अपनी बिरथा जन्म गवावने गुरु का शब्द को विरला बूझे आ मारे त्रै भवन सूझे ओह फिर ओह मरे ना मरना होवे सजे सच सुमावने माया मह फिर चित न लाए गुर कै शब्द सदा सद रहे समाए सच सुलाहे सब घट अंतर सचो सच सुहावने सच सुलाई सदा

ਸਾਵਣ ਹਰ ਨਿਰਮਲ ਗੁਰ ਸ਼ਬਦ ਸੁਲਾਈ ਸਬਦੋ ਸੁਣ ਤਿਸਾ ਮਿਟਾਵਣ ਰਾਵ ਨਿਰਮਲ ਨਾਮ ਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣ ਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਮੂਆ ਤਿੱਥੇ ਮੋਹ ਨ ਮਾਇਆ ਨਿਰਮਲ ਗਿਆਨ ਧਿਆਨ ਅਤੇ ਨਿਰਮਲ ਨਿਰਮਲ ਬਾਣੀ ਮਨ ਵਸਾਵਣ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉਮੈ ਮੈਲ ਗੁਰ ਸ਼ਬਦੇ ਧੋਵੈ ਨਿਰਮਲ ਵਾਜੇ ਅਨਹਦ ਧੁਨ ਬਾਣੀ ਦਰ ਸੱਚੇ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆਰ ਸ਼ਬਦ ਪਰੋਵੈ ਨਿਰਮਲ ਨਾਮ ਲੱਗੇ ਵਡਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦ ਹੈ ਸੋ ਹੈ ਨਿਰਮਲ ਨਾਮ ਮਨ ਤਨ ਮੋਹ ਹੈ ਸੱਚ ਨਾਮ ਮਲ ਕਦੇ ਨਾ ਲਾਗੇ ਮੁਖ ਉਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੇ ਭਾਏ ਮੈਲਾ ਚੌਕਾ ਮੈਲੇ ਥਾ ਮੈਲਾ ਥਾ ਮੈਲਾ ਚੌਂਕਾ ਮੈਲੇ ਥਾ ਏ ਮੈਲਾ ਖਾਏ ਫਿਰ ਮੈਲ ਵਧਾਏ ਮਨਮੁਖ ਮੈਲ ਦੁਖ ਪਾਵਣਿਆ ਮੈਂ ਮੇਲਾ ਮੈਲੈ ਨਿਰਮਲ ਸਭ ਹੁਕਮ ਸੁਭਾਏ ਸੇ ਨਿਰਮਲ ਜੋ ਅਰ ਸਾਚੇ ਪਾਏ ਨਾਨਕ ਨਾਮ ਸੇ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਜ ਮਹਲਾ ਤੀਜਾ ਗੋਬਿੰਦ ਉਜਲ ਉਜਲ ਹੰਸਾ ਮਨ ਬਾਣੀ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹੈ ਅਤਿ ਉਜਲ ਨਾਮ ਧਿਆਵਣਿਆ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦਾ ਗੋਬਿੰਦ ਗਹਿ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਬਿੰਦ ਗਾਵੇ ਸਹਿ ਸੁਭਾਏ ਗੁਰ ਕਹਿ ਭੈ ਉਜਲ ਹਉਮੈ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੇ ਭਗਤ ਦੁਰੜਾਏ ਗੁਰ ਕਹਿ ਸ਼ਬਦ ਮੰਨੇ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚਕਾਏ ਸ਼ਬਦੇ ਨਿਰਤ ਕਰਾਵਣਿਆ ਉੱਚਾ ਕੂਕੈ ਤਨੇ ਪਛਾੜੇ ਮਾਇਆ ਮੋਹ ਜੋਹਿਆ ਜਮ ਕਾਲੈ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਏ ਤਨ ਮਨ ਰਾਤਾ ਸਹਿ ਸੁਭਾਏ ਬਾਣੀ ਵੱਜੈ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁ ਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੈ ਨਾ ਮਨ ਵਸਾਏ ਮਾਇਆ ਕਾਰਨ ਪਿੜ ਬੰਦ ਨਾਚੇ ਦੂਜੇ ਭਾਏ ਦੁੱਖ ਪਾਵਣਿਆ ਜਿਸ ਅੰਦਰ ਪ੍ਰੀਤ ਲੱਗੈ ਸੁਮੁਕਤਾ ਇੰਦਰੀ ਵਾਸ ਸੱਚ ਸੰਜਮ ਜੁਗਤਾ ਗੁਰ ਕੇ ਸ਼ਬਦ ਸਦਾ ਹਰ ਧਿਆਏ ਆ ਭਗਤ ਹਰ ਭਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਤੇ ਭਗਤ ਨ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਏ ਗੁਰ ਚਰਣੀ ਚਿਤ ਲਾਵਣਿਆ ਮਾਜ ਮਹਲਾ ਤੀਜਾ ਸੱਚਾ ਸੇਵੀ ਸੱਚ ਸੁਲਾਈ ਸੱਚੇ ਨਾਏ ਦੋ ਕਵੀ ਨਾਈ ਸੁਖਦਾਤਾ ਸੇਵਨ ਸੁਖ ਸੁਖਦਾਤਾ ਸੇਵਨ ਸੁਖ ਪਾਇਣ ਗੁਰਮਤ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿਜ ਸਮਾਦ ਲਗਾਵਣਿਆ ਜੋ ਅਰ ਸੇਵੇ ਸੇ ਸਦਾ ਸੋਹੈ ਸੋਭਾ ਸੁਰਤ ਸੁਹਾਵਣਿਆ ਰਾਉ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰੇ ਐ ਮਨ ਭਾਏ ਸੱਚ ਬਾਣੀ ਤੱਦੁਦੈ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਓ ਤੇਰਾ ਗੁਰਮੁਖ ਵਿਰਲੇ ਗੁਰਮੁਖ ਮਿਲੇ ਤਾਂ ਚੁੱਕੇ ਫੇਰਾ ਜਾਂ ਤੁਧ ਭਾਵੇ ਤਾਂ ਨਾ ਏ ਰਚਾਵੇ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰ ਕਸੋਗ ਸਭ ਮੋਹ ਗਵਾਇਆ ਇੱਕ ਸਿਉਂ ਲਿਵ ਲਾਗੇ ਸਦੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੀ ਚਾਏ ਨਹੁਣ ਦ ਨਾ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਇਆ ਸਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੈ ਨਾਮ ਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸੁਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਇੱਕ ਸਿਉਮਣ ਰਿਆ ਸਮਾਏ ਮਨ ਮਨੈ ਮਨੇ ਮਿਲਾਵਣਿਆ ਗੁਰਮੁਖ ਹੋਵੇ ਸੋ ਸੁਲਾਏ ਸਾਚੇ ਠਾਕੁਰ ਵੇ ਪਰਵਾਏ ਨਾਨਕ ਨਾਮ ਵਸੇ ਮਨ ਅੰਤਰ ਗੁਰ ਸ਼ਬਦੀ ਹਰ ਮਿਲਾਵਣਿਆ ਮਾਝ ਮਹਲਾ ਤੀਜਾ ਤੇਰੇ ਭਗਤ ਸੁਹੈ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੈ ਗੁਣੀ ਸੰਭਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣ

ਹਰ ਜਿਉ ਸੱਚਾ ਉੱਚੋ ਉੱਚਾ ਹਉਮੈ ਮਾਰ ਮਿਲਾਵਣਿਆ ਰਾਉ। ਹਰ ਜਿਉ ਸਾਚਾ ਸਾਚੀ ਨਾਈ ਗੁਰਪ੍ਰਸਾਦੀ ਕਿਸੇ ਮਲਾਈ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਈ ਸਹਿਜੇ ਸੱਚ ਸਮਾਵਣਿਆ ਤੁਝ ਤੇ ਬਾਰ ਕਛੂ ਨਾ ਹੋਏ ਤੂੰ ਘਰ ਘਰ ਵੇਖੈ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਹੀ ਮਿਲਾਵਣਿਆ। ਕਾਮਣ ਗੁਣਵੰਤੀ ਅਰ ਪਾਏ ਭੈ ਪਾਏ ਸਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਖ ਸੁਹਾਗਣ ਸਦ ਸਾਚੇ ਉਪਦੇਸ਼ ਸੁਮਾਵਣਿਆ ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਉ ਭਰਮ ਭੂਲੇ ਜਿਉ ਸੁਨੇ ਘਰ ਕਾਉ। ਹਲਤ ਪਲਤ ਤਿੰਨੀ ਦੋਵੇਂ ਗੁਆਏ ਦੁੱਖ ਦੁੱਖ ਵਿਹਾਵਣਿਆ ਲਿਖਦਿਆਂ ਕਾਗਦ ਮਸ ਖੋਈ ਦੂਜੇ ਪਾਏ ਸੁਖ ਪਾਏ ਨਾ ਕੋਈ ਕੂੜ ਲਿਖੈ ਤੈ ਕੂੜ ਕਮਾਵੈ ਜਲ ਜਾਵੈ ਕੂੜ ਚਿੱਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖ ਵਿਚਾਰ ਸਿਜਨ ਸੱਚੇ ਪਾਵੇ ਮੁਖ ਦੁਆਰ ਸੱਚ ਕਾਗਦ ਕਲਮ ਮਸ ਵਾਣੀ ਸੱਚ ਲਿਖ ਸੱਚ ਸਮਾਵਣਿਆ ਮੀਰਾ ਪ੍ਰਭ ਅੰਤਰ ਬੈਠਾ ਵੇਖੈ ਗੁਰਪ੍ਰਸਾਦੀ ਮਿਲੇ ਸੋਈ ਜਨ ਲਿਖੈ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਭੋਵੈ ਓਮੇ ਮਹਿ ਲਾਗੀ ਗੁਰ ਸਬਦੀ ਖੋਵੈ ਮਨ ਨਿਰਮਲ ਅਨਦਨ ਭਗਤੀ ਰਾਤਾ ਭਗਤ ਕਰੇ ਅਰ ਪਾਵਣਿਆ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿੰਨਾ ਭਗਤ ਜਿੰਨਾ ਕੋ ਸਦ ਨਮਸਕਾਰ ਕੀਜੇ ਜੋ ਅਨਦਨ ਹਰ ਗੁਣ ਗਾਵਣਿਆ ਰਾਉ ਆਪੇ ਕਰਤਾ ਕਾਰਨ ਕਰਾਏ ਜਿਤ ਭਾਵੇ ਤਿਤ ਕਾਰੇ ਲਾਏ ਪੂਰੇ ਭਾਗ ਗੁਰ ਹੋ ਸੇਵੈ ਹੋਵਾ ਗੁਰਪੂ ਪੂਰੇ ਭਾਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕਿਛ ਪਾਏ ਗੁਰਪ੍ਰਸਾਦੀ ਅਰ ਮਨ ਵਸਾਏ ਸਦਾ ਮੁਕਤ ਅਰ ਮਨ ਵਸਾਏ ਸਹਿਜੇ ਸਹਿ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦਸੰਤਰ ਭਵੇ ਦੂਜੇ ਭਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦੇ ਦੁਖ ਪਾਵਣਿਆ ਧਾਵਤ ਰਾਖੇ ਠਾਕੁਰ ਆਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬਿਖ ਕੂੜ ਬੋਲ ਬਿਖ ਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਭਾਏ ਭਗਤ ਜਾ ਹੋਮੈ ਸੋਖੇ ਸਿਰ ਸਾਧਕ ਮੋਣ ਧਾਰੀ ਰਹੇ ਲਿਵਲਾਏ ਤਾਂ ਤਿੰਨ ਭੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕਹਿ ਕਰੇ ਕੀਤਾ ਕਿਆ ਹੋ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮੋ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਫਾ ਮੈਂ ਖੋਟ ਭੰਡਾਰਾ ਤਿਸ ਵਿੱਚ ਵਸੇ ਹਰਾ ਲਾਖੇ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰਸਬਦੀ ਆਪ ਜਾਵਣਿਆ ਵਾਰੀ ਜੀਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਰਸ ਮੀਠਾ ਗੁਰ ਮਤੀ ਅੰਮ੍ਰਿਤ ਪੀ ਆਵਣਿਆ ਰਹਾਉ ਹਉਮੈ ਮਾਰ ਬਜਰ ਕਪਾਟ ਖੁਬਲਾਇਆ ਨਾਮਿਆ ਮੋਲਕਾ ਗੁਰ ਪ੍ਰਸਾਦੀ ਪਾਇਆ ਬਿਨ ਸਬਦੇ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਣ ਜਾਂ ਸੱਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰੋਂ ਭਾਲਣ ਕੋ ਬਾਹਰ ਜਾਏ ਨਾਮ ਨਾ ਲਾਏ ਬਹੁਤ ਵੇਗਾਰ ਦੁੱਖ ਪਾਏ ਮਨ ਮੁਖਿਅਨ ਦੇ ਸੂਝੇ ਨਾਹੀ ਫਿਰ ਘੇਰੇ ਆਏ ਗੁਰਮੁਖ ਵਥ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹਉਮੈ ਸਹਿ ਮਹਿਲ ਮਹਿਲ ਜਾਏ ਬੈਸ ਸਥਾਨ ਸਦਾ ਹਰ ਗੁਣ ਗਾਵੇ ਸੱਚੇ ਸ਼ਬਦ ਸੁਭਾਵਣਿਆ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਕਰ ਵਾਸਾ ਪਾਏ ਉਥੇ ਐਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੇ ਅੰਤਰ ਅਨੇਰਾ ਨਾ ਵਸਤਰੇ ਨਾ ਝੂਕੇ ਫੇਰਾ ਸਤਿਗੁਰ ਹੱਥ ਕੁੰਜੀ ਹੋਰ ਤੈ ਦਰ ਖੁੱਲੇ ਨਾਹੀ ਗੁਰਪੂਰੇ ਭਾਗ ਮਿਲਾਵਣਿਆ ਗੁਪਤ ਪ੍ਰਗਟਾ ਤੂੰ ਸਭਨੀ ਥਾਈ ਗੁਰਪ੍ਰਸਾਦੀ ਮਿਲ ਸੋਝੀ ਪਾਈ ਨਾਨਕ ਨਾਮ ਸਲਾਏ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਜ ਮਹੱਲਾ ਤੀਜਾ
ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨ ਜੋ ਹੈ ਦੁੱਖ ਨਾ ਸੰਤਾਪੇ ਹਉਮੈ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾਵਣਿਆ ਵਾਰੀ ਜੀਉ ਵਾਰੀ ਹਰਿ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮੁਖ ਜੀਵੇ ਮਰੇ ਪ੍ਰਵਾਨ ਅਰਜਾਨਾ ਛੀਜੇ ਸ਼ਬਦ ਪਛਾਣ ਗੁਰਮੁਖ ਮਰੇ ਨਾ ਕਾਲ ਨ ਖਾਏ ਗੁਰਮੁਖ ਸੱਚ ਸੁਮਾਵਣਿਆ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੇ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣ ਆ ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ ਗੁਰਮੁਖ ਹਉਮੈ ਚੂਕੈ ਪੀਰ ਗੁਰਮੁਖ ਮਨ ਨਿਰਮਲ ਫਰਮੈਲ ਨਾ ਲਾਗੇ ਗੁਰਮੁਖ ਸਹਿਜ ਸਮਾਵਣ ਆ ਗੁਰਮੁਖ ਨਾ ਮਿਲੇ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣ ਆ ਗੁਰਮੁਖ ਅਣ ਦਿਨ ਸ਼ਬਦ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸਬਦੇ ਭਗਤ ਕਰਾਵਣਿਆ ਬਾਜ ਗੁਰੂ ਹੈ ਆਂਦੇ ਅੰਧਾਰਾ ਜਮਕਾਲ ਗਰਠੇ ਕਰੇ ਪੁਕਾਰਾ ਅਣਦਿਨ ਰੋਗੀ ਬਿਸ਼ਟਾਂ ਕੇ ਕੀੜੇ ਬਿਸ਼ਟਾਂ ਮਹਿ ਦੁੱਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖੇ ਹਿਰਦੇ ਉਠਾਇਆ ਪਿਆਏ ਨਾਨਕ ਨਾ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀਤੇ ਨੂੰ ਘੱਟ ਅੰਤਰ ਆਪੇ ਬਣਤ ਬਣਾਵਣਿਆ ਹਉ ਵਾਰੀ ਜੀਉ ਵਾਰੀ ਅਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਹੈ ਬਾਜ ਗੁਰੂ ਕੋ ਸਹਿਜ ਨਾ ਪਾਏ ਗੁਰਮੁਖ ਸਹਿਜ ਸੁਮਾਵਣਿਆ ਰਹਾਉ ਤੂੰ ਆਪੇ ਸੋਹੈ ਆਪੇ ਜਗ ਮੋਹੈ ਤੂੰ ਆਪੇ ਨਦਰੀ ਜਗਤ ਪਰੋਵੈ ਤੂੰ ਆਪੇ ਦੁੱਖ ਸੁਖ ਦੇਵੇ ਕਰਤਾ ਗੁਰਮੁਖ ਹਰ ਵੇਖਾ ਦਿਖਾਵਣੇ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖ ਆਪ ਸੁਨਾਖ ਸੁਨਾਵਣੇ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਲੱਖ ਲਖਾਵਣੇ ਆਪੇ ਮਾਇਆ ਆਪੇ ਛਾਏ ਆਪੇ ਮੋਹ ਸਭ ਜਗਤ ਉਪਾਇ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਗ ਸੁਨਾਵਣੇ ਆਪੇ ਕਰੇ ਕਰਾਏ ਆਪੇ ਆਪੇ ਥਾਪਿਓ ਥਾਪੇ ਆਪੇ ਤੋਈ ਤੇ ਬਾਰ ਕਛੂ ਨਾ ਹੋਵੇ ਤੂੰ ਆਪੇ ਕਾਰੇ ਲਾਵਣੇ ਆਪੇ ਮਾਰੇ ਆਪ ਜਿਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸੁਮਾਵਣੇ ਆਪੇ ਉੱਚਾ ਉੱਚਾ ਆਪੇ ਉੱਚਾ ਉੱਚੋ ਹੋਈ ਜਿਸ ਆਪ ਖਾਲੇ ਸੋ ਵੇਖੇ ਕੋਈ ਨਾਨਕ ਨਾ ਵਸੇ ਘਾਟੇ ਅੰਤਰ ਆਪੇ ਦੇ ਵੇਖ ਵਿਖਾਲਣ ਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਂ ਗੁਰਪ੍ਰਸਾਦੀ ਘਰ ਹੀ ਮੈਂ ਪਾਈ ਸਦਾਸ ਦੇਵੀ ਇੱਕ ਮਨ ਤੇ ਆਈ ਗੁਰਮੁਖ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਜਗ ਜੀਵਨ ਨਿਰਭਉ ਸਾਦਾ ਦਾਤਾ ਗੁਰਮਤ ਸਹਿ ਸਮਾਵਣਿਆ ਘਰ ਮੈਂ ਧਰਤੀ ਤੌਲ ਪਤਾਲਾ ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮਤ ਸਹਿ ਸੁਮਾਵਣਿਆ ਕਾਇਆ ਅੰਦਰ ਹਉਮੈ ਮੇਰਾ ਜੰਮਣ ਮਰਨ ਨਾ ਚੂਕੇ ਫੇਰਾ ਗੁਰਮੁਖੋ ਵੇ ਸੋ ਹਉਮੈ ਮਾਰੇ ਸੱਚੋ ਸੱਚ ਤੇ ਆਵਣਿਆ ਕਾਇਆ ਅੰਦਰ ਪਾਪ ਪੁੰਨ ਦੁਏ ਭਾਈ ਦੁਹੀ ਮਿਲ ਕੈ ਸ੍ਰਿਸ਼ਟੀ ਉਪਾਈ ਤੁਵੇ ਮਰ ਜਾ ਇਕ ਘਰ ਆਵੇ ਗੁਰਮਤ ਸਹਿਜ ਸੁਮਾਵਣਿਆ ਘਰ ਹੀ ਮੈਂ ਦੂਜੇ ਭਾਏ ਹਨੇਰਾ ਚਾਨਣ ਹੋਵੇ ਛੋਡੇ ਹਉਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾ ਤਾਣ ਦਿਨ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਾ ਸਾਰਾ ਗੁਰ ਸਾਖੀ ਮਿਟਿਆ ਅੰਧਿਆਰਾ ਕਮਲ ਬਿਗਾ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਉਹਦਾ ਅਪਾਰਾ ਗੁਰਮੁਖ ਬਣਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵਥ ਰਾਖੇ ਆਪੇ ਦੇ ਗੁਰਮੁਖ ਵਣਜ ਬਣਜੇ ਸੇ ਕੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਆਪੇ ਮੇਲੇ ਸੇਵ ਕਰਾਏ ਗੁਰ ਕੇ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸੁਮਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ
ਆਪੇ ਗੁਰ ਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੈ ਗੁਰਮਤਿ ਹਰਿ ਰਸ ਪਾਵਣਿਆ ਇਸ ਗੁਫਾ ਮਹਿ ਇਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਭਰਮ ਚੁਕਾਇਆ ਅਣਦਿਨ ਨਾਮ ਸਲਾਹਿਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸਬਦ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ ਹਰ ਗੁਣ ਗਾਵੇ ਸਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਭਾਏ ਕਰ ਲਾਏ ਨਾਮ ਭੁੱਲੇ ਦੇ ਸੁਜਾਏ ਘੜੀ ਮੋਦ ਕਾਲੇ ਖਾਲੇ ਵੇ ਰਤੀਓ ਮਾਸਾ ਤੋਲ ਕਢਾਵਣਿਆ ਪੀੜੇ ਪਿਰ ਚੇਤੇ ਨਾਏ ਦੂਜੈ ਮੁੱਠੀ ਰੋਵੈ ਧਾਹੀ ਖਰੀ ਕਲਾਇ ਕੁਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੀੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਨ ਪਿਰ ਰਾਖਿਆ ਕੰਠ ਲਾਏ ਸਬਦੇ ਪਿਰ ਰਾਵੇ ਸੇਜ ਸੁਹਾਵਣਿਆ ਆਪੇ ਦੇਵੇ ਸਦ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅਣਦਿਨ ਸਦਾ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਉਤਮ ਜਨਮ ਸੁਥਾਣ ਹੈ ਵਾਸਾ ਸਤਿਗੁਰ ਸੇਵੇ ਘਰ ਮਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਬਣਿਆ

ਯਾਰਾ ਅਲਾਖਿਆ ਪਿਵਾਰ ਰਿਹਾ ਸਮਾਇਓ ਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਬੇਟੇ ਨਦਰੀ ਮੇਲ ਮਿਲਾਵਣਿਆ ਦੂਜੇ ਭਾਏ ਪੜੇ ਨਹੀਂ ਬੂਝੇ ਤ੍ਰਿਵਤ ਮਾਇਆ ਕਾਰਨ ਲੂਝੇ ਤ੍ਰਿਵਤ ਬੰਧਨ ਟੂਟੇ ਗੁਰਸਬਦੀ ਗੁਰਸਬਦੀ ਮੁਕਤ ਕਰਾਵਣਿਆ ਮਨ ਚੰਚਲ ਚਾ ਵਸ ਨ ਆਵੇ ਦੁਬਦਾ ਲਾਗੇ ਦਹਿ ਦਿਸ ਧਾਵੇ ਬੇਕਾ ਕੀੜਾ ਬਿਖ ਮਾਹੇ ਰਾਤਾ ਬਿਖੀ ਮਹੇ ਪਚਾਵਣਿਆ ਆਹੋ ਕਰੇ ਤੈ ਆਪ ਜਨਾਏ ਬਹੁ ਕਰਮ ਕਰੇ ਕਿਛ ਥਾਏ ਨਾ ਪਾਏ ਤੁਈ ਤੇ ਬਾਰ ਕਛੂ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ ਉਪਜੇ ਪਚੇ ਹਰ ਬੂਝੇ ਨਾ ਅਣਦਨ ਦੂਜੇ ਭਾਏ ਫਿਰਾਹੀ ਮਨਮੁਖ ਜਨਮ ਗਿਆ ਏ ਬਿਰਥਾ ਅੰਤ ਗਿਆ ਪਛਤਾਵਣਿਆ ਫਿਰ ਪ੍ਰਦੇਸ ਸਿੰਗਾਰ ਬਣਾਏ ਮਨਮੁਖ ਆਂਦੇ ਐਸੇ ਕਰਮ ਕਮਾਏ ਹਲਤ ਨਾ ਸੋਭਾ ਪਲਤ ਨਾ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੇ ਵਿਰਲੇ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਅਣਦਿਨ ਭਗਤ ਕਰੇ ਦਿਨ ਰਾਤੀ ਸਜੇ ਹੀ ਸੁਖ ਪਾਵਣਿਆ ਸਮੇਂ ਵਰਤੇ ਕੋ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਨਾਨਕ ਨਾਮ ਵਰਤੇ ਜਨ ਸੋਹੈ ਕਰ ਕਿਰਪਾ ਆਪ ਮਿਲਾਵਣਿਆ ਮਾਝ ਮਹੱਲਾ ਤੀਜਾ ਮਾਨਮੁਖ ਪੜੇ ਪੰਡਿਤ ਕਹਾਵੇ ਦੂਜੇ ਭਾਏ ਮਹਾਂ ਦੁੱਖ ਪਾਵੇ ਵਿਖਿਆ ਮਾਤੇ ਕਿਛ ਸੂਝੇ ਨਾਈ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜੀਉ ਵਾਰੀ ਹਉ ਮੈਂ ਮਾਰ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀ ਆਵਣਿਆ ਰਾਉ ਵੇਦ ਪੜਿਆ ਰਸ ਨਹੀਂ ਆਇਆ ਵਾਦ ਵਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਅਕਥੋ ਕਥੀਏ ਸ਼ਬਦ ਸੁਹਾਵੇ ਗੁਰਮਤੀ ਮਨ ਸੱਚੋ ਭਾਵੈ ਸੱਚੋ ਸੱਚ ਰਵੇ ਦਿਨ ਰਾਤੀ ਇਹੋ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿਨ ਸੱਚੋ ਭਾਵੇ ਆਪੇ ਦੇ ਨਾ ਪਛੋਤਾਵੇ ਗੁਰ ਕੈ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜਕ ਸਤ ਤਿੰਨਾ ਮੈਲ ਨਾ ਲਾਗੇ ਗੁਰਪ੍ਰਸਾਦੀ ਅੰਦਨ ਜਾਗੇ ਨਿਰਮਲ ਨਾ ਵਸੇ ਕਟਿਆ ਭੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਅਰ ਤੱਤ ਨਾ ਜਾਣੇ ਮਨ ਮਨ ਮੂਲੋਂ ਭੁੱਲੇ ਗੁਰਸ਼ਬਦ ਨਾ ਪਛਾਣੇ ਮੋਹ ਬਿਆਪੇ ਕੇ ਸੂਜੇ ਨਾਈ ਗੁਰਸ਼ਬਦੀ ਅਰ ਪਾਵਣਿਆ ਵੇਦ ਪਕਾਰੇ ਤ੍ਰਿਵਿਧ ਮਾਇਆ ਮਨਮੁਖ ਨਾ ਬੂਝੇ ਦੂਜੇ ਪਾਇਆ ਤ੍ਰੈ ਗੁਣ ਪੜੇ ਅਰ ਏਕ ਨਾ ਜਾਣੇ ਬਿਨ ਬੂਝੇ ਦੁੱਖ ਪਾਵਣਿਆ ਜਾਂ ਤਿਸ ਭਾਵੇ ਤਾਂ ਆਪ ਮਿਲਾਏ ਗੁਰਸਬਦੀ ਸਹੀ ਸਾਧੂਖ ਚੁਕਾਏ ਨਾਨਕ ਨਾਵੇਂ ਕੀ ਸੱਚੀ ਵਡਿਆਈ ਨਾ ਮੋਹ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਵਾਰੀ ਜੀਉ ਵਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਚਾਖੇ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਸੋਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੁਮੇ ਮਾਰੇ ਨਾਮ ਪਦਾਰਥ ਨਉਣਦ ਪਾਏ ਤ੍ਰੈ ਗੁਣ ਮੇੜ ਸੁਮਾਵਣਿਆ ਹੁਮੇ ਕਰੇ ਨੇ ਕਰਮੀ ਨਾ ਹੋਵੇ ਗੁਰਪ੍ਰਸਾਦੀ ਹੁਮੇ ਖੋਵੈ ਅੰਤਰ ਬਵੇਕ ਸਦਾ ਆਪ ਵਿਚਾਰੀ ਗੁਰਸ਼ਬਦੀ ਗੁਣ ਗਾਵਣਿਆ ਹਾਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸਨਾਨ ਕਰੇ ਸਦਾ ਦਿਨ ਰਾਤੀ ਹੋਮੇ ਮਹਿਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੇ ਹੋਮੇ ਮਾਤ ਐਨਸ ਪ੍ਰੀਤ ਸ਼ਬਦ ਸੱਚ ਅਰ ਸਰ ਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਮਨਮੁਖ ਸਦਾ ਬਗ ਮੈਲਾ ਹੋਮੇ ਮਲ ਲਾਈ ਇਸਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰਸ਼ਬਦ ਵਿਚਾਰੇ ਹੋਮੇ ਮਹਿਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਨਾਇਆ ਗੁਰਪ੍ਰਸਾਦ ਮਿਟਿਆ ਅੰਧਿਆਰਾ ਕਟ ਚਾਨਣਿਆ ਪਛਾਨਣਿਆ ਆਪੇ ਉਪਾਏ ਤੇ ਆਪੇ ਵੇਖੈ ਸਤਿਗੁਰ ਸੇਵੇ ਸੋ ਜਨ ਲੇਖੈ ਨਾਨਕ ਨਾਮ ਵਸੇ ਘਾਟੇ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹੱਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈ ਗੁਣ ਦੀ ਸੇ ਮੋਹੇ ਮਾਇਆ ਗੁਰਪ੍ਰਸਾਦੀ ਕੋ ਬਿਰਲਾ ਬੂਝੇ ਚੌਥੇ ਪਾਦ ਲਿਵ ਲਾਵਣਿਆ ਵਾਰੀ ਜੀਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜੁਲਾਏ ਸੁਵਰ ਸਿਉ ਚਿਤ ਲਾਏ ਹਰ ਦਰ ਮੈਲੀ ਸੋਭਾ ਪਾਵਣਿਆ ਰਹਾ ਦੇਵੀ ਦੇਵਾ ਮੂਲ ਹੈ ਮਾਇਆ ਸਿਮਰ ਸਾਤਰ ਜੇ ਨਿਉ ਪਾਇਆ ਕਾਮ ਕ੍ਰੋਧ ਪਸਰਿਆ ਸੰਸਾਰ ਆਏ ਜੈ ਦੁਖ ਪਾਵਣਿਆ ਇਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ
ਜਾਤ ਸਤ ਸੰਜਮ ਸੱਚ ਕਮਾਵੇ ਪੂਰੇ ਗੁਰਪੂਰੇ ਨਾਮ ਤੇ ਆਵਣਿਆ ਪੇੜੇ ਤਨ ਭਰਮ ਪਲਾਣੀ ਦੂਜੀ ਲਾਗੀ ਫਿਰ ਪਛਤਾ ਦੂਜੈ ਲਾਗੀ ਫਿਰ ਪਛਤਾਣੀ ਹਲਤ ਪਲਤ ਦੋਵੇਂ ਗਵਾਏ ਸੁਪਨੇ ਸੁੱਖ ਨਾ ਪਾਵਣਿਆ ਪਈੜੇ ਤਨ ਕੰਤ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੇ ਪਿਰਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸਿੰਗਾਰ ਬਣਾ ਬਣਿਆ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜੁਲਾਇਆ ਇੱਕੋ ਰਵ ਰਹਿਆ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤ ਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਨਾ ਚੇਤੇ ਆਵੇ ਬਿਨ ਨਾਵੇ ਬਹੁ ਦੁੱਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੇ ਆਪੇ ਮਿਲੈ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਧੁਰ ਮਸਤਕ ਲੇਖ ਲਿਖਾਵਣਿਆ ਮਾਜ ਮਹੱਲਾ ਚੌਥਾ ਆਦਿ ਪੁਰਖ ਅਭਰੰਪਰ ਆਪੇ ਆਪੇ ਥਾਪੇ ਥਾਪੇ ਥਾਪੇ ਸਮੇਂ ਵਰਤੇ ਇੱਕੋ ਸੋਈ ਗੁਰਮੁਖ ਸੋਭਾ ਪਾਵਣਿਆ ਵਾਰੀ ਜੀਓ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮੁਖ ਲੱਖ ਲਖਾਵਣਿਆ ਰਹਾ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਵਰਨਾ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੇ ਸਹਿ ਸਮਾਦ ਲਗਾਵਣਿਆ ਅਣਦਿਨ ਗੁਣ ਗਾਵਾ ਪ੍ਰਭ ਤੇਰੇ ਤੁਦ ਸਲਾਹੀ ਪ੍ਰੀਤਮ ਮੇਰੇ ਤੁਝ ਬਿਨ ਅਵਰਣਾ ਕੋਈ ਜਾਚਾ ਗੁਰਪ੍ਰਸਾਦੀ ਤੂੰ ਪਾਵਣੇ ਆਗਮਾ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲੈ ਮਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸੁਲਾਏ ਸੱਚੇ ਭਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਅਹੰਕਾਰੀ ਜੂਏ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾਂ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਮਿਲੇ ਨਾਨਕ ਨਾ ਮਿਲੇ ਪਉ ਭੰਜਨ ਗੁਰਸਬਦੀ ਸੁਖ ਪਾਵਣਿਆ ਮਾਜ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਲੱਖ ਨਾ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰੱਖਿਆ ਆਗਮੈ ਗੋਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਿਖਾਵਣਿਆ ਹਉ ਵਾਰੀ ਜਿਉ ਵਾਰੀ ਕਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇ ਇੰਦਰ ਧਿਆਇਨ ਹਿਰਦੈ ਕੋਟ ਤੇ ਤੀਸਾ ਖੋਜੇ ਤਾਂ ਕੋ ਗੁਰਮਿਲ ਹਿਰਦੇ ਗਾਵਣਿਆ ਆੜ ਪੈਰ ਤੁਧ ਜਾਪੇ ਪਵਣਾ ਧਰਤੀ ਸੇਵਕ ਪਾ ਇਕ ਚਰਣਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੇ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੈ ਸ਼ਬਦ ਸੁੰਜਾਪੈ ਜਿਨ ਪਿਆ ਸੇਈ ਤ੍ਰਿਪਤਾਸੈ ਸੱਚੈ ਸੱਚ ਅਕਾਵਣਿਆ ਤਿਸ ਕਰ ਸਹਿਜਾ ਸੋਈ ਸੁਹੇਲਾਨੰਦ ਬਨੋਦ ਕਰੇ ਸਦ ਕੇਲਾ ਸੋ ਤਨਵੰਤਾ ਸੋ ਵੱਡ ਸਾ ਜੋ ਗੁਰਚਰਣੀ ਮਨ ਲਾਵਣਿਆ ਪਹਿਲੋਂ ਦੇ ਤੈ ਰਿਜਕ ਸਮਾਹਾ ਪਿੱਛੋਂ ਦੇਤਾ ਜੰਤੇ ਉਪਾਹ ਤੁਧ ਜੀਵੜ ਦਾਤਾ ਅਵਰ ਨਾ ਸੁਆਮੀ ਲਵੇ ਨਾ ਕੋਈ ਲਾਵਣਿਆ ਜਿਸ ਤੂੰ ਤੁਠਾ ਸੋ ਤੁਧ ਤੇ ਆਏ ਸਾਜਨਾ ਕਾ ਮੰਤਰ ਕੁਮਾਏ ਆਵਤਰੇ ਸਗਲੇ ਕੁਲ ਤਾਰੇ ਤਿਸ ਦਰਗੇ ਠਾਕਣਾ ਪਾਵਣਿਆ ਤੂੰ ਵੱਡਾ ਤੂੰ ਊਚੋ ਊਚਾ ਤੂੰ ਬੇਅੰਤ ਅਤ ਮੂਚੋ ਮੂਚਾ ਕੁਰਬਾਣੀ ਤੇਰੇ ਵੰਝਾ ਨਾਨਕ ਦਾਸ ਦਸਾਵਣਿਆ ਮਾਜ ਮਹੱਲਾ ਪੰਜਵਾਂ ਕੌਣ ਸੁਮੁਕਤਾ ਕੌਣ ਸੁਜੁਗਤਾ ਕੌਣ ਸੁਗਿਆਨੀ ਕੌਣ ਸੁਭਗਤਾ ਕੌਣ ਸੁਗ੍ਰੀਹੀ ਕੌਣ ਅਦਾਸੀ ਕੌਣ ਸੁਕੀਮਤ ਪਾਏ ਜੀਉ ਕਿਨ ਵਿਧ ਵਾਧਾ ਕਿਨ ਵਿਧ ਛੂਟਾ ਕਿਨ ਵਿਧ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨੇ ਕਰਮਾ ਕੌਣ ਸੋ ਕਹੇ ਕਹਾਏ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਵੇ ਮੁਖੀਆ
ਕਿਨ ਬਿਧ ਮਿਲੀਏ ਕਿਨ ਬਿਧ ਬਿਛਰ ਇਹ ਬਿਦ ਕੌਣ ਪ੍ਰਗਟਾਏ ਜੀਉ ਕੌਣ ਸੁਵੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੁਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਬਿਧ ਕੀਰਤਨ ਗਾਏ ਜੀਉ ਗੁਰਮੁਖ ਮੁਗਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗ੍ਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹਉਮੈ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨੇ ਕਰਮਾ ਗੁਰਮੁਖ ਕਰੇ ਸੁਭਾਏ ਜੀਉ ਗੁਰਮੁਖ ਸੁਖੀਆ ਮਨ ਮੁਖ ਦੁਖੀਆ ਗੁਰਮੁਖ ਸਨਮੁਖ ਮਨ ਮੁਖ ਵੇ ਮੁਖੀਆ ਗੁਰਮੁਖ ਮਿਲੀਏ ਮਨ ਮੁਖ ਵਿਛੜ ਵਿਛੜੈ ਮਨ ਗੁਰਮੁਖ ਮਿਲੀਏ ਮਨ ਮੁਖ ਵਿਛੜੈ ਗੁਰਮੁਖ ਬਿਦ ਪ੍ਰਗਟਾਏ ਜੀਉ ਗੁਰਮੁਖੀ ਅੱਖਰ ਜਿਤ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਕਿਸ ਤੇ ਹੋਇਓ ਅਨੰਤਾ ਨਾਨਕੇ ਕਿਸ ਮਾਹੇ ਸਮਾਏ ਜੀਉ ਮਾਝ ਮਹੱਲਾ ਪੰਜਵਾਂ ਪ੍ਰਭ ਅਵਿਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਣ ਸੁਖਦਾਤਾ ਤੂੰ ਕਰੈ ਸੋਈ ਸੁਖ ਪਾਵਣਿਆ ਹਉਂ ਵਾਰੀ ਜੀਓ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨਾ ਲਾਵਣਿਆ ਰਾ ਤੇਰਾ ਕੀਤਾ ਜਿਸ ਲਾਗੇ ਮੀਠਾ ਕਟਕਣ ਅੰਤਰ ਪਾਰ ਬ੍ਰਹਮ ਤਿੰਨ ਜਨ ਡੀਠਾ ਥਣ ਥਨੰਤਰ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਣ ਹਾਰਾ ਭਗਤੀ ਪਏ ਭਰੇ ਭੰਡਾਰਾ ਦਇਆ ਧਾਰ ਰਾਖੇ ਤੁਦ ਸੇਈ ਪੂਰੇ ਕਰਮ ਸਮਾਵਣਿਆ ਅੰਧਕੂਪ ਤੇ ਕੰਡੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨੇ ਬਨਾਸੀ ਕਹਿ ਸੁਣ ਤੋਟ ਨਾ ਆਵਣਿਆ ਇੱਥੇ ਉੱਥੇ ਤੂੰ ਏ ਰਖਵਾਲਾ ਮਾਤ ਗਰ ਮੈਂ ਤੁਮ ਹੀ ਪਾਲਾ ਮਾਇਆ ਗੁਣ ਨਾ ਪੋਹੇ ਤਿੰਨ ਕੋ ਰੰਗ ਰਤੀ ਗੁਣ ਗਾਵਣਿਆ ਕਿਆ ਗੁਣ ਤੇਰੇ ਆਗ ਸੰਭਾਲੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਧ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭ ਭਇਆ ਸੁਹਾਈ ਤਿਸ ਤੱਤੀ ਵਾਹ ਨਾ ਲੱਗੇ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾਵਣਿਆ ਤੂੰ ਚ ਅਥਉ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲ ਬਲ ਜਾਵਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਇਆ ਸੰਭਾਲੀਏ ਮੂਲ ਨਾ ਮਨੋ ਵਸਾਰੀਏ ਰਾ ਸੰਤਾਂ ਸੰਗਤ ਪਾਈਏ ਜਿਤ ਜਮ ਕੇ ਪੰਥ ਨਾ ਜਾਈਏ ਤੋ ਸਾਰ ਕਾ ਨਾਮ ਲੈ ਤੇਰੇ ਕੁਲੇ ਨਾ ਲਾਗੇ ਗਾਲ ਜੀਓ ਜੋ ਸਿਮਰਨ ਦੇ ਸਾਹੀ ਹੈ ਨਰਕ ਨ ਸਹੀ ਪਾਈ ਹੈ ਤੱਤੀ ਵਾਹ ਨਾ ਲੱਗਈ ਜਿਨ ਮਨ ਬੁੱਠਾ ਆਏ ਜੀਓ ਸਹੀ ਸੁੰਦਰ ਸੋਹਣੇ ਸਾ ਸੰਗ ਜਿਨ ਬਹਿਣ ਅਰ ਧਨ ਜਿਨੀ ਸੰਜਿਆ ਸਹੀ ਗੰਭੀਰ ਅਪਾਰ ਜੀਓ ਅਰ ਅਮਿਓ ਰਸਾਇਣ ਪੀਵੀ ਐ ਮੋ ਡਿੱਠੇ ਜਨ ਕੈ ਜੀਵੀਏ ਕਰ ਸਭ ਸੁਵਾਰ ਲੈ ਨਿਤ ਨੂੰ ਨਿਤ ਪੂਜੋ ਗੁਰ ਕੈ ਪਾ ਜੀਓ ਸੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਭਾਗ ਜੀਓ ਮਨ ਅੰਦੇ ਪ੍ਰਵਿਆ ਵਗਾਹੀ ਆਏ ਰਸ ਭੋਗਣ ਪਾਤ ਸ਼ਾਹੀ ਆ ਮੁੰਦਾ ਮੰਦਾ ਮੂਲ ਨਾ ਉਪਜਿਓ ਤੇਰੀ ਤਰੇ ਸੱਚੀ ਕਾਰੇ ਲਾਗ ਜੀਓ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਾਵੰਦਾ ਕੰਤ ਹਰ ਤੇਰਾ ਥਿਰ ਹੁਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਪੈ ਭੰਜਨ ਕੀ ਸਰਨਾਇਆ ਲਾਏ ਅੰਚਲ ਨਾਨਕ ਤਾਰੇ ਅਨਜਿੱਤਾ ਜਨਮੇ ਅਪਾਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਘਰ ਤੀਜਾ ਹਾਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਉ ਮਿਟ ਗਏ ਭੈ ਦੂਰੇ ਸਰਣ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵੇ ਸੰਤ ਸਾਧ ਕੇ ਸਗਲ ਮਨੋਰਥ ਪੂਰੇ ਘੜ ਘੜ ਇੱਕ ਵਰਤਦਾ ਜਲ ਥਲ ਮਈਅਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮੇ ਆਪ ਹਰ ਜਪ ਭਈ ਠਰੂਰੇ ਕਰਤੇ ਕੀਆ ਤਪਾਪ ਸੋ ਦੁਇਟੋ ਮੂਏ ਹੋਏ ਮੂਰੇ ਨਾਨਕ ਰਤਾ ਸੱਚ ਨਾ ਅਰ ਵੇਖੇ ਸਦਾ ਹਜੂਰੇ ਬਾਰਾਂ ਬਾਹ ਮਾਝ ਮਹੱਲਾ ਪੰਜਵਾਂ ਘਰ ਚੌਥਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ
ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ ਤੇਨ ਦੁੱਧੇ ਤੇ ਬਾਰੀ ਕਿਤ ਨ ਆਵੇ ਕਾਮ ਜਲ ਬਿਨ ਸਾਖ ਕਮਲਾਵਤੀ ਉਪਜੇ ਨਾਹੀ ਦਾਮਰ ਨਾ ਨ ਮਿਲੀਏ ਸਾਜਨ ਕਤ ਪਾਈਏ ਬਸ ਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੀ ਭੱਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤਿੰਬੋਲ ਰਸ ਸਨ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੂਣੀ ਅਮਿਤ ਸਜਨ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸਵਾਂਗੀ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨੇਚਲ ਧਾਮ ਚੇਤ ਗੋਵਿੰਦ ਰਾਧੀਏ ਹੋਵੇ ਆਨੰਦ ਕਣਾ ਸੰਜਨਾ ਮਿਲ ਪਾਈਏ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ ਜਲ ਥਲ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨ ਆਵੇ ਕਿਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ ਹਰ ਦਰਸ਼ਨ ਘੁੰਮਣ ਲੋਚਦਾ ਨਾਨਕ ਪਿਆਸ ਮਲਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾਵੇ ਸਾਗ ਧੀਰਨ ਕਿਉ ਵਾਢੀਆਂ ਜਿੰਨਾ ਪ੍ਰੇਮ ਬਿਛੋਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਪੁੱਤਰ ਕਲੱਤਰ ਨਾ ਸੰਗਤ ਨਾਰਿ ਅਵਨਾਸੀ ਓ ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ ਇੱਕ ਸਰ ਕੇ ਨਾਬਿਨ ਅੱਗੇ ਲਈਏ ਖੋਏ ਦੇਵ ਸਰ ਵਿਗੁਚਨਾ ਪ੍ਰਭ ਨਿਵਰਣਾ ਕੋਏ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਭ ਧੋਏ ਵੈ ਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਹਰ ਜੇਰ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਵਾ ਨਰ ਸੱਜਣ ਦਾਵਣ ਲੱਗੇ ਆ ਕਿਸੇ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭੁਨ ਲੱਗੇ ਨਾਹੀ ਸਨ ਰੰਗ ਸਭੇ ਨਾਰਾਇਣੇ ਜੇਤੇ ਮਨ ਪਾਵਨ ਜੋ ਅਰ ਲੋੜੇ ਸੋ ਕਰੈ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਆਪਣ ਲਈ ਆ ਜੇ ਮਿਲੇ ਵਿਛੜ ਕਿਉਂ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ ਹਰ ਜੇਠ ਰੰਗੀਲਾ ਤਿਸ ਤਨੀ ਜਿਸਕੇ ਭਾਗ ਮਥਨ ਆ ਸਾੜਤ ਪੰਦਾ ਤਿਸ ਲੱਗੇ ਅਰਣਾਹੁਣ ਜਿੰਨਾ ਪਾਸ ਜਗ ਜੀਵਨ ਪੁਰਖ ਤੇ ਆ ਕੇ ਮਨ ਸੰਧੀ ਆਸ ਦੈਵ ਗੁੱਚੀ ਹੈ ਗਲ ਪਈ ਸੁਜਮ ਕੀ ਫਾਸ ਜੇ ਆ ਬੀਜੇ ਸੋਲਣੇ ਮੱਥੇ ਜੋ ਲਿਖੇ ਆਸ ਰਹਿਣ ਵਿਆਣੀ ਪਛਤਾਣੀ ਉੱਠ ਚਲੀ ਗਈ ਨਰਾਸ ਜਿਨਕੋ ਸਾਧੂ ਭੇਟੀਏ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤਿਰ ਦਰਸ਼ਨ ਹੋਏ ਪਿਆਸ ਪ੍ਰਭਿਣ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਚਰਨ ਵਾਸ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਉਧਾਰ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਨੀ ਮਿਲ ਸਾਧੂ ਪੀਵਨ ਹਾਰ ਵਣ ਤ੍ਰਿਣਾ ਪ੍ਰਭ ਸੰਗ ਮੌਲਿਆ ਸਮਰੱਥ ਪੁਰਖੇ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਭਰਾ ਪਾਏ ਆਉ ਤਿਨ ਕਹਿ ਸਦ ਬਲਹਾਰ ਨਾਨਕ ਕਰ ਜੀ ਮਯਾਕਾਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਰੁਹਾਰ ਪਦ ਪਰਮ ਭੁਲਾਣੀਆਂ ਦੂਜੇ ਲੱਗਾ ਹਿਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਖੜੋ ਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕਪੈ ਸਿਆਓ ਆਸੇ ਜਿਹਾ ਬੀਜੇ ਸੋਲਣੇ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਧ ਪ੍ਰਭ ਦੇਸ ਸੇ ਭਾਦੋ ਨਰਕ ਨ ਪਾਈਏ ਗੁਰ ਰੱਖਣ ਵਾਲਾ ਏ ਦਸਨ ਪ੍ਰੇਮ ਮਾੜਾ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਨੀ ਕੋਈ ਆਨ ਮਿਲਾਵੇ ਮਾਏ ਸੰਤ ਸੁਹਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾ ਆਪ ਤਿਆਗ ਬੇਨਤੀ ਕਰੈ ਲਿਓ ਪ੍ਰਭੂ ਲੜਲਾਏ ਜੇ ਜੋ ਅਰਕੰਤ ਮਲਾਈ ਆ ਸੇ ਵਿਛੜ ਕਤੇ ਨਾ ਜਾਏ ਪ੍ਰਾਵਿਣ ਦੂਜਾ ਕੋ ਨਹੀਂ ਨਾਨਕਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾ ਮਯਾ ਹਰਿ ਰਾਇ ਕਤਕ ਰੋਗ ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਜੋ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੇ ਕਿਸ ਥੈ ਰੋਵੈ ਰੋਜ ਕੀਤਾ ਕਿਸ਼ੂ ਨਾ ਵੀ ਲਿਖਿਆ ਤਰ ਸੰਜੋਗ ਲਿਖਿਆ ਧੁਰ ਸੰਜੋਗ ਵਡਭਾਗੀ ਮੇਰਾ ਭਰਾ ਮਿਲੇ ਤਾਂ ਉਤਰੇ ਸਭ ਬਯੋਗ ਨਾਨਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਕੋ ਵੈ ਸਾਧ ਸੰਗ ਬਿਨਸੇ ਸਭੇ ਸੋਚ
ਮਗਰ ਮੈ ਸੁਹੰਦੀਆਂ ਆਰ ਪਿਰ ਸੰਗ ਬੈਠੜੀਆਂ ਤਿਨਕੀ ਸੋਭਾ ਕਿਆਗਨੀ ਜੇ ਸਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਸਾਜਨਾ ਤੇ ਬਾਰੀ ਸਿਰੈ ਨੇ ਅਕੇਲੜੀਆਂ ਤਿੰਨ ਦੁੱਖ ਨ ਕਬੂ ਉਤਰੇ ਸੇ ਜਮ ਕਹਿ ਵਸ ਪੜੀਆਂ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇਰ ਲਾਲ ਹਰ ਕੰਠ ਤਿੰਨਾਂ ਜੜੀਆਂ ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ ਮਗਰ ਪ੍ਰਭ ਅਰਾਧਨਾ ਬੌੜਨਾ ਜਨਮੜੀਆਂ ਭੁਖਤ ਖਾਰਨਾ ਵਿਆਪਈ ਕੰਠ ਮਿਲਿਆ ਰਣਾਹ ਮਨ ਬੇਦਿਆ ਚਰਨਾਰ ਬਿਨ ਦਰਸਨ ਲੱਗੜਾ ਸਾਹੋਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਪੋਇ ਨਾ ਸਕਈ ਮਿਲ ਸਾਧੂ ਗੁਣ ਗਾਹੋ ਜੈ ਤਿਬ ਜੀ ਤੈ ਮਰੀ ਸੱਚੀ ਪ੍ਰੀਤ ਸਮਾਹੋ ਕਰ ਗਏ ਲੀਨੀ ਭਾਰ ਬ੍ਰਹਮ ਬੌੜਨਾ ਵਿਛੜੀ ਆਹੋ ਬਾਹਰ ਜਾਓ ਲਖ ਬੇਰੀਆਂ ਸੱਜਣੇ ਅਗਮੇ ਅਗਾਹੋ ਸਰਮ ਪਈ ਨਾ ਰਹੇ ਨੇ ਨਾਨਕ ਦਰ ਪਈ ਆਹੋ ਭੁਗ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਵਾਲੇ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੇ ਸੋਭ ਸੁਭਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੜਸੜ ਤੀਰ ਸਗਲ ਪੁਨ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਨਿਆਂਦੇ ਉਪਾਰ ਜਨਾਰ ਸੱਜਣ ਪ੍ਰਗਟੇ ਆਏ ਸੰਤ ਸੁਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਭਾਵੀ ਸਰਬ ਸੁਖੁਣ ਦੁਖਾ ਨਾਹੀ ਜਾਇ ਚੁਪੁਨੀ ਵਡਭਾਗਣੀ ਵਰ ਪਾਇਆ ਰਰਾਏ ਮਿਲ ਸਈਆ ਮੰਗਲ ਗਾਵੀ ਗੀਤ ਗੋਵਿੰਦੇ ਲਾਇਆ ਹਰ ਜਿਹਾ ਵਰਣਾ ਦਿਸਾਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸੁਵਾਰੇ ਉਹਨੇ ਚਲ ਦਿੱਤੀ ਅਨਜਾਇ ਸੰਸਾਰ ਸਾਗਰ ਤੇ ਰੱਖੇ ਅਨ ਬੌੜਨਾ ਜਨਮੇ ਧਾਏ ਜੇ ਵਾਏ ਕਿ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਈਏ ਜਿਸ ਨੂੰ ਤਿਲ ਨਾ ਤੁਮ ਆਏ ਜਿਨ ਜਿਨ ਨਾਮ ਧਿਆਏ ਆ ਤਿਨਕੇ ਕਾਸਰੇ ਅਰ ਗੁਰਪੂਰਾ ਆਰਾਧਿਆ ਦਰਗੇ ਸੱਚ ਕਰੇ ਦਰਗਹਿ ਸੱਚ ਖਰੇ ਸਰਬ ਸੁਖਾਂ ਨਿਧ ਚਰਨ ਹਰ ਭਵਜਲ ਬਿਖਮ ਤਰੇ ਪ੍ਰੇਮ ਭਗਤਿਨ ਪਾਈ ਆ ਬਿਖਿਆ ਨਾਹੀ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦਿਨ ਰਹਿ ਨੇਕੋ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਅਰ ਸਿਮਰੀ ਦਿਨ ਸਭ ਰਹਿ ਨਾਪ ਤਿਆਗ ਸਰਣੀ ਪਵਾ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੈ ਸੇ ਸੁਖ ਨਾ ਵਸਣ ਭੈਣ ਆਰ ਪਿਰ ਬਿਨ ਚੈਨ ਨਾ ਪਾਈਏ ਖੋਈ ਡਿੱਠੇ ਸਭ ਗੈਣ ਆਪ ਘੁਮਾਣੇ ਵਿਛੜੀ ਦੋਸ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲਿਓ ਹੋਰ ਨਾਹੀ ਕਰਨ ਕਰੇਣ ਹਰ ਤੁਧ ਵਿਣ ਖਾਕੂ ਰੂਲਣਾ ਕਹੀਏ ਕਿੱਥੇ ਵੈਣ ਨਾਨਕ ਕੀ ਬੇਨੰਤੀ ਆਰ ਸੁਰਜਨ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੈ ਹਰ ਸਮਰੱਥ ਪੁਰਖ ਵਿਆਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੈ ਪਈਏ ਕੰਤ ਤਿਸ ਕੰਤ ਕੀ ਵੱਡਾ ਤਿਸ ਪਰਵਾਰ ਉਚਾਂਗ ਮੈਂ ਅਗਾਧ ਬੋਧ ਕਿਛ ਅੰਤ ਨ ਪਾਰਾ ਬਾਰ ਸੇਵਾ ਸਾ ਤਿਸ ਭਾਵ ਸੀ ਸੰਤਾਂ ਕੀ ਹੋਏ ਛਾਰ ਦੀਨਾਨਾਥ ਦਿਆਲ ਦੇ ਪਤ ਤੇ ਉਧਾਰਨ ਹਾਰ ਅੱਜ ਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸਮਾਰ ਦਿਨ ਰਹਿਣ ਜੇ ਪ੍ਰਭ ਕੋ ਸੇਵਨ ਦੇ ਤਿਨ ਕੈ ਸਦ ਬਲਿਹਾਰ ਸੰਤਿ ਅਰਾਧਨ ਸਦ ਸਦਾ ਸਭਨਾ ਕਾ ਬਖਸੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਅਨ ਜਿੰਦਾ ਗੁਰਸਬਦੀ ਅਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਜਾਹੀਏ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਾ ਰਹੇ ਨੋ ਸੋ ਕਹੀਏ ਭਗਵੰਤ ਜੀ।

ਲੋਚਾ ਪੂਰੀ ਐ ਮਿਲੇ ਸਵਾਮੀ ਕੰਤ, ਨਾਨਕ ਜੀਵੇ ਜਾਪਾਰੀ ਦੁੱਖ ਸਭੇ ਹੀ ਹੰਤ, ਦਿਨ ਰਹਿਣ ਜੇਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ, ਸਰਬ ਕਲਾ ਪ੍ਰਭ ਪੂਰਨ ਮੰਜ ਨਿਮਾਣੀ ਥਾਓ, ਹਰਿ ਉਠ ਗਈ ਮਨ ਅੰਦਰੇ ਜਪ ਜਪ ਜੀਵਾ ਨਾਓ, ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ, ਜਿਉ ਤੂੰ ਰਾਖੇ ਤਿਉ ਰਹਾਉ, ਤੇਰਾ ਦਿੱਤਾ ਪਹਿਨਾ ਖਾਓ, ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ, ਦੂਜੀ ਜਾਇ ਨਾ ਸੁਜੈ ਕਿਥੈ ਕੂਕਣ ਜਾਓ, ਅਗਿਆਨ ਵਿਨਾਸ਼ਨ ਤਮ ਹਰਣ ਉਚੈ ਅਗਮ ਅਮਾਓ, ਮਨ ਵਿਛੜਿਆਰ ਮੇਲੀਏ ਨਾਨਕੇ ਸੁਆਓ, ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੈ ਪਾਉ, ਵਾਰ ਮਾਜ ਕੀ ਤਥਾ। ਸਲੋਕ ਮਹੱਲਾ ਪਹਿਲਾ। ਮਲਕ ਮੁਰੀਦ ਤਥਾ ਚੁੰਦੜਾ ਸੁਹੀਆਂ ਕੀ ਧੁਨ ਗਾਵਣੀ, ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਸਲੋਕ ਮਹੱਲਾ ਪਹਿਲਾ। ਗੁਰਦਾਤਾ ਗੁਰ ਹਿਵੇ ਕਰ ਗੁਰਦੀਪਕ ਤੇ ਲੋਹ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ ਮਹੱਲਾ ਪਹਿਲਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੋਧ, ਤੀਜੇ ਭਇਆ ਭਾਬੀ ਭੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਵਾ ਤਨ ਨਾਸ, ਨਾਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸੁਆਹ, ਗਏ ਸੰਗੀਤ ਪੁਕਾਰੀ ਧਾ ਉੱਡਿਆ ਹੰਸ ਦਸਾਹਿਰਾ, ਆਏ ਗਿਆ ਆਇਆ ਗਿਆ ਮੋਇਆ ਨਾਓ, ਪਿੱਛੇ ਪਤਲ ਸਦੋ ਕਾਵ, ਨਾਨਕ ਮਨ ਮੁਖ ਅੰਦ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਮਹੱਲਾ ਪਹਿਲਾ। ਦਾਸ ਬਲਤਨ ਬੀਸ ਰਾਵਨ, ਤੀਸਾ ਕਾ ਸੁੰਦਰ ਕੁਹਾਵੇ, ਚੁਲਾਸੀ ਪੁਰ ਹੋਏ ਪਚਾਸੀ, ਪੱਗ ਖਿਸੇ ਸੱਠੀ ਕੋ ਵਡੇ ਪਾਇਆਵੇ, ਸਤਰ ਕਾ ਮਦਹੀਨ ਸਿਹਾ ਕੋ ਵਿਹਾਰ ਨਾ ਪਾਵੇ, ਨਾਵੇ ਕਾ ਸਜਾ ਸੁਣੀ ਮੂਲ ਨਾ ਜਾਣੇ ਆਪ ਵੱਲ, ਢੂੰਡ ਲੰਬਾ ਢੂੰਡ ਮੰਡਿਠ ਮੈਂ ਨਾਨਕ, ਜਗ ਧੂਏ ਕਾ ਧਵਲ ਹਾਰ, ਪੌੜੀ ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰੇਸ਼ਟਿਓ ਪਾਤੀ, ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਦ ਭਾਤੀ, ਤੂੰ ਜਾਣੇ ਜਿਨਿਉ ਪਾਈਏ ਸਭ ਖੇਲ ਤੁਮਾਤੀ, ਇੱਕ ਆਵੇ ਇੱਕ ਜਾਹੀ ਉੱਠ, ਬਿਨ ਨਾਵੇ ਮਰ ਜਾਤੀ, ਗੁਰਮੁਖ ਰੰਗ ਚ ਲੂਲਿਆ ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਧਾਤੀ, ਤੂੰ ਆਪੇ ਆਪ ਸੁਜਾਣੈ ਵੱਡ ਪੁਰਖ ਵਡਾਤੀ, ਜੋ ਮਨ ਚਿਤ ਤੁਧ ਧਿਆਏ ਦੇ ਮੇਰੇ ਸੱਚੇ ਆ, ਬਲ ਬਲ ਹਉ ਤਿੰਨ ਜਾਤੀ। ਸਲੋਕ ਮਹਲਾ ਪਹਿਲਾ। ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬੁਣਾਏ, ਅੱਖੀ ਦੇਖੈ ਜੇਵਾ ਬੋਲੈ ਕੰਨੀ ਸੁਰਤ ਸਮਾਏ, ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨੇ ਖਾਏ, ਜਿਨ ਰਚ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਏ, ਜਾਂ ਭੱਜੇ ਤਾਂ ਠੀਕਰ ਹੋਵੇ ਘਾੜਤ ਘੜੀ ਨ ਜਾਏ, ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ ਮਹੱਲਾ ਦੂਜਾ। ਦੇਂਦਾ ਥਾਵੋ ਦਿੱਤਾ ਚੰਗਾ, ਮਨਮੁਖੇ ਐਸਾ ਜਾਣੀਏ ਸੁਰਤ ਮਤ ਚਤੁਰਾਈ, ਤਾਂ ਕੀ ਕਿਆ ਕਰ ਅੱਖ ਵਖਾਣੀਏ, ਅੰਤਰ ਬਹਿ ਕੇ ਕਰਮ ਕਮਾਵੇ, ਸੋ ਚਹੋ ਕੁੰਡੀ ਜਾਣੀਏ, ਜਾਂ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ, ਕਮਾਣੇ ਪਾਪੀ ਜਾਣੀਏ, ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀ ਹੈ, ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲੈ, ਵਿਣ ਜੋਤੀ ਕੋਈ ਕੇਸ਼ ਕਰੋ ਦਿਖਾ ਸਿਆਣੀ ਹੈ, ਨਾਨਕ ਗੁਰਮੁਖ ਨਦਰੀ ਆਇਆ ਹਰ ਕੋ ਸੁਗੜ ਸੁਜਾਣੀ ਹੈ, ਪੌੜੀ ਤੁਦੇ ਆਪੇ ਜਗਤਿਓ ਪਾਹੇ ਕੈ, ਤੁਦੇ ਆਪੇ ਤੰਦੇ ਲਾਇਆ ਮੂਠ ਗੌਲੀ ਪਾਹੇ ਕੈ, ਤੁਦੇ ਆਪੋ ਜਗਤ ਖਵਾਇਆ ਤਿਸਨਾ ਅੰਦਰ ਅਗਨ ਹੈ, ਨੈ ਤਿਬਤੈ ਭੁੱਖਾ ਤਿਹਾਇਆ, ਸੰਸਾਇਓ ਸੰਸਾਰ ਹੈ ਮਰ ਜੰਮੇ ਆਇਆ ਜਾਇਆ, ਬਿਨ ਸਤਿਗੁਰ ਮੋਹ ਨਾ ਟੁੱਟਾਈ ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਧਿਆਈਏ ਸੁਖ ਰਜਾ ਜਾਂ ਤੁਧ ਭਾਇਆ, ਕੁੱਲ ਉਧਾਰੇ ਆਪਣਾ ਧਨ ਜਨੇ ਦੀ ਮਾਇਆ, ਸਭੋ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ। ਸਲੋਕ ਮਹਲਾ ਦੂਜਾ।
ਅੱਖੀ ਬਾਜੋ ਵੇਖਣਾ ਵਿਣ ਕੰਨਾ ਸੁਣਨਾ ਪੈਰਾਂ ਬਾਜੋ ਚੱਲਣਾ ਵਿਣ ਹੱਥਾਂ ਕਰਨਾ ਜੀਬੇ ਬਾਜੋ ਬੋਲਣਾ ਓ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ ਮਹੱਲਾ ਦੂਜਾ ਦਿਸੈ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦੁਲਾ ਕਿਆ ਗੱਲ ਲੱਗੇ ਧਾਏ ਭੈ ਕਹਿ ਚਰਨ ਕਰ ਭਾਵ ਕੇ ਲੋਨ ਸੁਰਤ ਕਰੇ ਨਾਨਕੈ ਸਿਆਣੀਏ ਵਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਵੇ ਕਹਿ ਤੁਧ ਦੂਜਾ ਖੇਲ ਰਚਾਇਆ ਹੋਮੇ ਗਰਬਿਉ ਪਾਏ ਕਹਿ ਲੋਭ ਅੰਤਰ ਜਨਤਾ ਪਾਇਆ ਜਿਉਂ ਭਾਵੇ ਤਿਉਂ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ੇ ਮੇਲ ਲਹਿ ਗੁਰਮਤੀ ਤੁਧੈ ਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਵਰਣਾਵੇ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਪੁੱਤ ਕੁਲਤ ਕੁਟੰਬੂ ਹੈ ਇੱਕ ਲਿਪਤ ਰਹੇ ਜੋ ਤੁਧ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲ ਸੱਚੇ ਨਾਏ ਸਮਾਇਆ ਸਲੋਕ ਮਹਲਾ ਪਹਿਲਾ ਸੋਨੇ ਕਾ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਧਰਤੀ ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦ ਰਹਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਆ ਸਦਾਕਾਰ ਬੱਗਾ ਰੱਤਾ ਪੀਲਾ ਕਾਲਾ ਵੇਦਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋ ਵਾ ਨਾਨਕ ਸ਼ਬਦ ਵਿਚਾਰ ਮਹਲਾ ਪਹਿਲਾ ਵਸਤਰ ਪਖਾਰ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਨਾ ਲੱਗੀ ਅੰਤਰ ਮੈਲ ਲੱਗੀ ਨਹੀਂ ਜਾਣੇ

ਜਾਣੇ ਹਉਮੈ ਵਿੱਚ ਦੁੱਖ ਘਾਲੇ। ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਤੇ ਆਵੇ। ਨਾਮ ਜਪੇ ਨਾਮੂ ਅਰਾਧੇ ਨਾਮੋ ਸੁਖ ਸਮਾਵੇ ਪੌੜੀ। ਕਾਇਆ ਹੰਸ ਸੰਜੋਗ ਮੇਲ ਮਿਲਾਇਆ ਤਿਨੀ ਕੀਆ ਵਜੋਗਾ ਜਿਨੀ ਉਪਾਇਆ ਮੂਰਖ ਭੋਗੇ ਭੋਗ ਦੁੱਖ ਸੁਭਾਇਆ। ਸੁਖੋਂ ਉੱਠੇ ਰੋਗ ਪਾਪ ਕਮਾਇਆ ਹਰਖੋਂ ਸੋਗ ਵਜੋਗੇ ਉਪਾਏ ਖੁਪਾਇਆ। ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਬੇੜ ਝਗੜ ਚੁਕਾਇਆ। ਕਰਤਾ ਕਰੇ ਸੁਹੋਗ ਨਾ ਚਲੇ ਚਲਾਇਆ ਸਲੋਕ ਮਹਲਾ ਪਹਿਲਾ। ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥੇ ਨਾਨਕ ਸਾਗੂ ਜਾਪੇ ਮਹਲਾ ਚੌਥਾ। ਜਿਸ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸਾਚੀ ਉਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਏ ਛੱਪੜ ਨਾਤੇ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਵਣਦਨਾ ਰਣਾਮ ਧਿਆਏ ਉਹ ਆਪ ਛੁੱਟਾ ਕੋਟੰਬ ਸਿਉਂਦੇ ਹਰ ਹਰ ਨਾਮ ਸਭ ਸ੍ਰਿਸ਼ਟੇ ਛੁਡਾਏ ਜਨ ਨਾਨਕ ਤਿਸ ਬਲਹਾਰਣੇ ਜੋ ਆਪ ਜਪੇ ਅਵਰਾ ਨਾਮ ਜਪਾਏ ਪੌੜੀ। ਇੱਕ ਕੰਦ ਮੂਲ ਚੁਣ ਖਾਏ ਵਨਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰੈ ਜੋਗੀ ਸੁਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗ੍ਰਹੀ ਨਾ ਉਦਾਸਾ। ਜਮਕਾਲ ਸੁਰੋਣਾ ਉਤਰੈ ਤ੍ਰਿਵਿਧ ਮਨਸਾ ਗੁਰਮਤੀ ਕਾਲ ਨ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮੈਂ ਉਦਾਸਾ। ਨਾਨਕ ਸਤਿਗੁਰ ਸੇਵਣ ਆਪਣਾ ਸੇ ਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ।

ਨਿਰਮਲ ਚੀਤਾ। ਨਾਨਕ ਨਾਉ ਖੁਦਾਏ ਕਾ ਦਿਲ ਹੱਛੇ ਮੁਖ ਲੇ ਹੋ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ। ਜਾ ਹੋ ਨਾਹੀਂ ਤਾਂ ਕਿਆ ਆਖਾਂ ਕਿਉ ਨਾ ਕਹੋ ਨਾਹੀਂ ਕਿਆ ਹੋਵਾਂ। ਕੀਤਾ ਕਰਨਾ ਕਿਹਾ ਕਥਨਾ ਭਰਿਆ ਭਰ ਭਰ ਧੋਵਾਂ। ਆਪ ਨਾ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ। ਨਾਨਕ ਅੰਦਾ ਹੋਏ ਕੈ ਦੱਸੇ ਰਾਹੇ ਸਭ ਸੁਮਹਾਏ ਸਾਥੇ ਅੱਗੇ ਗਿਆ ਮੋਹੇ ਮੋਹ ਪਾਏ ਸੋ ਐਸਾ ਆਗੂ ਜਾਪੇ ਪੌੜੀ। ਮਹਾਰੁਤੀ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਣਤੇ ਕਿਨੇ ਨਾ ਪਾਇਆ ਸੱਚੇ ਲਾਖੇ ਅਪਾਰਾ ਪੜਿਆ ਮੂਰਖ ਆਖੀਏ ਜਸ ਲੱਭ ਲੋਭ ਹੰਕਾਰਾ ਨਾਉ ਪੜੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ। ਗੁਰਮਤੀ ਨਾਮ ਤਨ ਖੱਟਿਆ ਭਗਤੀ ਪਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ ਜਿਸਦਾ ਜੀਉ ਪੁਰਾਣ ਅੰਤਰ ਜੋਤਿ ਅਪਾਰਾ ਸੱਚਾ ਸਾਉ ਇੱਕ ਤੂੰ ਹੋਰ ਜਗਤ ਬਣ ਜਾਰਾ। ਸਲੋਕ ਮਹਲਾ ਪਹਿਲਾ। ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤਾ ਸੀਲ ਰੋਜਾ ਹੋ ਮੁਸਲਮਾਨ।

0: ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੱਲੀ ਭਿਸਤ ਨਾ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਏ ਹਰਾਮ ਮੈਂ ਹੋਏ ਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋਂ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾਂ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾਂ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੇ ਤੇ ਕੂੜੇ ਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣ ਜਿਹਦੇ ਇੱਕ ਕੱਚੇ ਕਹਿ ਵਾ ਪਾਰਾ ਇੱਕ ਰਤਨ ਪਦਾਰਥ ਬਣ ਜਿਹਦੇ ਇੱਕ ਕੱਚਾ ਦੇ ਵਾ ਪਾਰਾ ਸਤਿਗੁਰ ਤੁੱਠੇ ਪਾਈ ਅਨੰਦਰ ਰਤਨ ਭੰਡਾਰਾ ਵਿਣ ਗੁਰ ਕਿਨੇ ਨਾ ਲੱਦਿਆ ਅੰਧੇ ਭੌਂਕ ਮੂਏ ਕੂੜਿਆਰ ਮਨਮੁਖ ਦੂਜੇ ਪਚ ਮੂਏ ਨਾ ਬੂਜੇ ਵਿਚਾਰ ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਆਗੇ ਕਰੇ ਪੁਕਾਰ ਇੱਕ ਨਿਰਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰ ਵਿਨ ਨਾਵੇਂ ਹੋਰ ਧਨ ਨਾਹੀ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਨ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਮਸਕਲ ਪਾਨਾ ਮਾਲ ਮੁਸਾਵੇ ਹੋਏ ਮੁਸਲਮਾਨ ਦੀਨ ਮੁਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ ਰੱਬ ਕੀ ਰਜਾਏ ਮੰਨੇ ਸਿਰੇ ਉੱਪਰ ਕਰਤਾ ਮੰਨੇ ਆਪ ਗਵਾਵੇ ਤਉ ਨਾਨਕ ਸਰਬ ਜੀਆ ਮਿਹਰਾ ਮਤ ਹੋਏ ਤਾਂ ਮੁਸਲਮਾਨ ਕੁਹਾਵੇ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਣੀ ਮੋਹ ਤਜੇ ਤਾਂਜਨ ਮਾਹੇ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ ਨਾਨਕ ਸਾਚਾ ਮਨ ਵਸੇ ਸਾਚ ਸ਼ਬਦ ਹਰ ਨਾਮ ਸਮਾਵੇ ਪੌੜੀ
1: ਹਾਰ ਪੱਟਣ ਬਜ਼ਾਰ ਹੁਕਮੇ ਢੈਸੀਓ ਪੱਕੇ ਬੰਕ ਦੁਆਰ ਮੂਰਖ ਜਾਣ ਆਪਣੇ ਘਰ ਪਰੇ ਭੰਡਾਰ ਰੀਤੇ ਇੱਕ ਖਣੇ ਤਜੀ ਰਥ ਖੁਆਰ ਹਾਥੀ ਪਾਖਰੇ ਬਾਗ ਮਿਲਖ ਘਰ ਬਾਰ ਕਿੱਥੇ ਸੀ ਆਪਣੇ ਤੰਬੂ ਬਲਗ ਨਵਾਰ ਸਾਚੇ ਲਾਲਚੀ ਨਾਨਕ ਸੱਚ ਦਤਾਰ ਸਨਾਕਸ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਧੁਮਣਾ ਸੁਮ ਹੋਏ ਦੁੱਧ ਘੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਨਾ ਰੁਪਾ ਹੋਵੇ ਹੀਰੇ ਲਾਲ ਜੜਾਓ ਪੀਤੂ ਸਾ ਲੈਣਾ ਆਖਣ ਲਹੇ ਨਾ ਚਾਓ ਮਹੱਲਾ ਪਹਿਲਾ ਪਾਰ ਅਠਾਰਾਂ ਬੇਵਾ ਹੋਵੇ ਗੁਰੜਾ ਹੋਏ ਸੁਆਓ ਚੰਦ ਸੂਜ ਦੋਏ ਫਿਰਦੈ ਰੱਖੀਆਂ ਨਿਚਲ ਹੋਵੇ ਥਾਓ ਪੀ ਤੂ ਸਾ ਲਾਹਿਣਾ ਆਖਣ ਲਹੇ ਨਾ ਚਾਓ ਮਹੱਲਾ ਪਹਿਲਾ ਜੇ ਦੇਵੈ ਦੁੱਖ ਲਈਏ ਪਾਪ ਗ੍ਰਹਿ ਦੋਹੇ ਰਹਾ ਰਾਤ ਪੀਣੇ ਰਾਜੈ ਸਿਰੇ ਉੱਪਰ ਰੱਖੀਏ ਐਵੇਂ ਜਪੈ ਭਾਓ ਪੀ ਤੂ ਸਾ ਲਾਹਿਣਾ ਆਖਣ ਲਹੇ ਨਾ ਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਸਵਾਓ ਸਵਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭ ਭਾਓ ਪੀ ਤੂ ਸਾ ਲਾਹਿਣਾ ਆਖਣ ਲਹੇ ਨਾ ਚਾਓ ਪੌੜੀ ਬਦ ਫੈਲੀ ਗਾਵਾਨ ਖਸਮ ਨਾ ਜਾਣੇ ਸੋਈ ਕਹੀਏ ਦੀਵਾਨਾ ਆਪ ਨਾ ਪਛਾਣੇ ਕਲੇ ਬੁਰੀ ਸੰਸਾਰ ਵਾਦੇ ਪਰਖੀਐ ਵਿਣਾ ਮੈਂ ਬੇਕਾਰ ਭਰਮੈ ਪਚੀਐ ਰਾਹ ਦੋ ਮੈਂ ਇੱਕ ਜਾਣੇ ਸੋਈ ਸਿਜਸੀ ਕੁਫਰ ਗੋਏ ਫਰਮਾਣੇ ਆਇਆ ਦਿਸਸੀ ਸਭ ਦੁਨੀਆਂ ਸੋ ਬਹਾਂ ਸੱਚੀ ਸਮਾਈਐ ਸੀਜੈ ਦਰ ਦੇਵਾਣ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵਿਐ ਜਿਸ ਮਨ ਵਸਿਆ ਸੋਏ ਨਾਨਕ ਵਰ ਨ ਜੀਵੈ ਕੋਏ ਜੇ ਜੀਵੈ ਪਤਲੱਥੀ ਜਾਵੈ ਸਭ ਹਰਾਮ ਜੇਤਾ ਕੁਛ ਖਾਏ ਰਾਜ ਰੰਗ ਮਾਲ ਰੰਗ ਰੰਗ ਰਾਤਾ ਨਾਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਰਨਾ ਮੈਂ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੇ ਕਿਆ ਪਹਿਨਦਾ ਹੈ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਕਿਹਾ ਕਿਆ ਮੇਵਾ ਕਿਆ ਕਿਹੋ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਖਾਲੀ ਕੀ ਜੈ ਭੋਗ ਵਿਲਾਸ ਕਿਆ ਲਸਕਰ ਕਿਆ ਨੇਵ ਖਵਾਸੀ ਆਵੇ ਮੈਲੀ ਵਾਸ ਨਾਰਕ ਸੱਚੇ ਨਾਮ ਵਿਣ ਸਭੇ ਢੋਲ ਵਿਨਾਸ ਪੌੜੀ ਜਾਤੀ ਕਹਿ ਜਾਤੀ ਦਹਿਕ ਜਾਤੀ ਦਹਿ ਕਿਆ ਹੱਥ ਸੱਚ ਪਰਖੀਐ ਮੋਰਾ ਹੋਵੇ ਹੱਥ ਮਰੀਐ ਚਾਖੀਐ ਸੱਚ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਨੇ ਸਰਦਾਰ ਦਰ ਦੇ ਬਾਣੀਐ ਫਰਮਾਸੀ ਫਰਮਾਨੀ ਹੈ ਕਾਰ ਖਸਮ ਪਠਾਇਆ ਤਲਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਵੇ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੰਦੇ ਪਹਾਰ ਇੱਕ ਨਾ ਸਾਖਤੀ ਸਲੋਕ ਮਹਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾਟ ਸਣਕ ਸਾਰਾ ਚਥਿਆ ਕਣ ਲਾਇਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੁਠ ਜਿਹਦਾ ਰਹੇ ਸੋ ਬੁਰੇ ਨਾਨਕ ਅਜਬ ਡੇਠ ਮਹਲਾ ਪਹਿਲਾ ਵੇਖ ਜੋ ਮਿੱਠਾ ਕੱਟਿਆ ਕਟ ਕੁਟ ਬੱਧਾ ਖਾਏ ਖੁੱਡਾਂ ਅੰਦਰ ਰੱਖ ਕਹਿ ਦੇਣ ਸੋ ਮਲ ਸਜਾਏ ਰਸ ਕਸ ਟਰਕ ਪਾਈਐ ਤਪੇ ਤੈ ਬਲਾਏ ਪੀਸੋ ਭੋਗ ਸੰਭਾਲੀਐ ਦੀਜੈ ਅੱਖ ਜਲਾਏ ਨਾਨਕ ਮਿੱਠੇ ਪੜਦੀਐ ਵੇਖੋ ਲੋਕਾਂ ਆਏ ਪੌੜੀ ਇੱਕ ਨਾ ਮਰਨ ਚਿੱਤ ਆਸ ਘਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ ਅਪਰੜੇ ਮਨ ਚਿੱਤ ਕਹਿਣ ਚੰਗੇਰਿਆ ਜਮਰਾ ਜੇ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁੱਖ ਨਾਮ ਸਾਹਿਬ ਭਾਵ ਸੀ ਕਰਸਨ ਤਖ਼ਤ ਸਲਾਮ ਲਿਖਿਆ ਭਾਵ ਸੀ ਮਹਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚਾਨਣ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜੀਐ ਸਿਮਰਤ ਪਾਠ ਅੰਧਾ ਚਾਨਣ ਰਾਖੀਐ ਦੀਵੇ ਬਲੇ ਫਲਾ ਫਲਾ ਪਚਾਸ ਚੌਣੇ ਸੋਨਾ ਪਾਈਐ ਚੁਣ ਚੁਣ ਘਾਵੈ ਖਾਵੈ ਘਾਸ ਲੋਹਾ ਮਾਰਨ ਆਖੀਐ ਡਟੈ ਹੋਏ ਕਪਾਸ ਨਾਨਕ ਮੂਰਖ ਇਹੋ ਗੁਣ ਬੋਲੈ ਸਦਾ ਵਿਨਾਸ ਮੱਲਾ ਪਹਿਲਾ ਕਿਹਾ ਕਾਂਚਨ ਟੁੱਟੇ ਪਤਹਾਰ।

0: ਸਾਰੇ ਅੱਖਾਂ ਬੰਦ ਕਰਕੇ ਜੁੜ ਕੇ ਜਪੋ, ਸਾਰੇ ਅੱਖਾਂ ਬੰਦ ਕਰਕੇ ਜੁੜ ਕੇ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਹ ਸਿਮਰਨ ਆਪਾਂ ਕਿਉਂ ਕਰਦੇ ਹਾਂ? ਆਪਾਂ ਗੁਰੂ ਘਰ ਆਉਂਦੇ ਹਾਂ ਨਾ, ਭਾਵੇਂ ਸਮੇਂ 'ਚੋਂ ਸਮਾਂ ਕੱਢ ਕੇ ਆਉਂਦੇ ਹੋ ਤੁਸੀਂ, ਮਤਲਬ ਹੁੰਦਾ ਵਾ ਸੁੱਖ ਮਿਲੇ ਸਾਨੂੰ। ਇੱਥੇ ਸੁੱਖ ਮੰਗਣ ਆਉਂਦੇ ਹਾਂ, ਆਪਣੀ ਆਪਣੇ ਪਰਿਵਾਰ ਦੀ, ਆਪਣੇ ਰਿਸ਼ਤੇਦਾਰਾਂ ਦੀ, ਆਪਣੇ ਕੰਮਕਾਰ ਦੀ। ਕੰਮਕਾਰ, ਪਰਿਵਾਰ, ਰਿਸ਼ਤੇਦਾਰ ਜਿੰਨੇ ਮਰਜ਼ੀ ਵੱਧ ਜਾਣ, ਪਰ ਜਿੰਨਾ ਚਿਰ ਮਨ ਦਾ ਸੁੱਖ ਨਹੀਂ ਨਾ ਮਿਲਦਾ, ਉਨਾ ਚਿਰ ਦੁਨਿਆਵੀ ਸੁੱਖ ਕਿਸੇ ਕੰਮ ਨਹੀਂ ਆਉਂਦੇ। ਇੱਥੇ ਫਿਰ ਅਸੀਂ ਮਨ ਦਾ ਸੁੱਖ ਸਤਿਗੁਰਾਂ ਨੂੰ ਪੁੱਛਦੇ ਹਾਂ ਵੀ ਉਹ ਕਿੱਦਾਂ ਮਿਲੇ। ਤਾਂ ਤੁਸੀਂ ਵੇਖਿਓ ਹੁਣ, ਜਿੰਨਾ ਕੋਲ ਸਮਾਂ ਹੈਗਾ, ਜਿਨ੍ਹਾਂ ਨੇ ਕੰਮ 'ਤੇ ਜਾਣਾ ਉਹ ਤਾਂ ਜਾ ਸਕਦੇ ਆ, ਪਰ ਜੇ ਕਈ ਵਾਰੀ ਆਪਾਂ ਉੱਦਾਂ ਹੀ ਉੱਠ ਜਾਂਦੇ ਹਾਂ, ਕੰਮ ਵੀ ਕੋਈ ਨਹੀਂ ਹੁੰਦਾ, ਹੈ ਨਾ, ਫਿਰ ਆਪਾਂ ਬੈਠਦੇ ਨਹੀਂ ਸੰਗਤ 'ਚ। ਜਿੰਨਾ ਕੋਲ ਸਮਾਂ ਉਹ ਜ਼ਰੂਰ ਬੈਠਿਓ, ਜਿੰਨਾ ਕੁ ਹੈਗਾ, ਬਹੁਤਾ ਨਹੀਂ, ਜਿੰਨਾ ਕੁ ਬੈਠ ਸਕਦੇ ਹੋ। ਤੁਸੀਂ ਮਹਿਸੂਸ ਕਰਿਓ ਵੀ ਸੁੱਖ ਮਿਲਿਆ ਕਿ ਨਹੀਂ, ਪਰ ਜੇ ਸਤਿਗੁਰਾਂ ਤੋਂ ਸਿੱਖ ਲਵਾਂਗੇ ਤਾਂ। ਅਤੇ ਗੁਰਬਾਣੀ 'ਚ ਕੀ ਕਹਿੰਦੇ ਆ, ਜਦੋਂ ਆਪਾਂ ਸੁੱਖ ਮੰਗਦੇ ਹਾਂ ਸਤਿਗੁਰ ਕੋਲ ਆ ਕੇ, ਕਹਿੰਦੇ ਸਿਮਰਨ ਕਰੋ ਜਿਹੜਾ ਸੁਖੀ ਆ। ਸਿਮਰਨ ਹੁੰਦਾ ਉਹਨੂੰ ਯਾਦ ਕਰਨਾ। ਸਿਮਰਨ ਕੀ ਹੁੰਦਾ ਜੀ? ਯਾਦ ਕਰਨਾ। ਜੇ ਆਪਣੇ ਰਿਸ਼ਤੇਦਾਰ ਜੀ ਕੋਈ ਬੰਦਾ ਬਹੁਤ ਬਿਮਾਰ ਹੋਵੇ ਨਾ, ਤਾਂ ਉਹਨੂੰ ਯਾਦ ਕਰੋਗੇ ਤਾਂ ਦੁਖੀ ਹੋ ਜਾਓਗੇ, ਉਹ ਤਾਂ ਅੱਗੇ ਦੁਖੀ ਹੈ, ਹੈ ਨਾ। ਅਤੇ ਜੇ ਕੋਈ ਸੁਖੀ ਨੂੰ ਯਾਦ ਕਰੋਗੇ ਤਾਂ ਸੁਖੀ ਹੋ। ਪਰ ਤੁਸੀਂ ਜਾਣਾ ਪਰਮ ਸੁੱਖ ਤੱਕ, ਅਤੇ ਪਰਮ ਸੁੱਖ ਹੈਗਾ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਤਾਂ ਹੀ ਪੰਜਵੇਂ ਪਾਤਸ਼ਾਹ ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਓ। ਫਿਰ ਬੋਲੋ ਸਾਰਿਆਂ ਨੂੰ ਆਉਂਦਾ ਸਿਮਰੋ। ਅਸੀਂ ਸਿਮਰ ਨਹੀਂ ਕਰਦੇ ਤਾਂ ਸੁੱਖ ਮੰਗਦੇ ਹਾਂ, ਪੜ੍ਹ ਲੈਂਦੇ ਹਾਂ, ਸੁਖਮਨੀ ਸਾਹਿਬ ਬਹੁਤ ਪੜ੍ਹਦੇ ਹਾਂ ਸੰਗਤਾਂ, ਪਰ ਉਹਨੂੰ ਕਮਾਉਂਦੇ ਨਹੀਂ ਗੇ, ਪੜ੍ਹ ਕੇ ਛੱਡ ਦਿੰਦੇ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ। ਪ੍ਰਤੱਖ ਗੁਰੂ ਕਹਿੰਦੇ, ਪ੍ਰਤੱਖ ਤੁਸੀਂ ਉਹ ਮਹਿਸੂਸ ਕਰੋਗੇ ਜੇ ਤੁਸੀਂ ਉਹ ਕਰਨਾ ਸ਼ੁਰੂ। ਇਹਨੂੰ ਕਹਿੰਦੇ ਪ੍ਰੈਕਟੀਕਲ, ਜਿਹੜੇ ਤੁਸੀਂ ਪੜ੍ਹੇ ਲਿਖੇ ਹੋ। ਸਾਇੰਸ ਪੜ੍ਹਦੇ ਹੁੰਦੇ ਸੀ ਨਾ, ਦੋ ਕਲਾਸਾਂ ਲੱਗਦੀਆਂ ਹੁੰਦੀਆਂ, ਇੱਕ ਥਿਊਰੀ ਦੀ ਹੁੰਦੀ ਸੀ ਅਤੇ ਇੱਕ ਪ੍ਰੈਕਟੀਕਲ ਹੁੰਦਾ ਸੀ। ਥਿਊਰੀ ਤਾਂ ਸਿਰਫ 45 ਕੁ ਮਿੰਟ ਦੀ ਹੁੰਦੀ ਸੀ, ਪੀਰੀਅਡ ਨੂੰ ਆਪਾਂ ਕਹਿ ਦਿੰਦੇ ਸੀ, ਪੀਰੀਅਡ ਲੱਗ ਗਿਆ। ਅਤੇ ਜਦੋਂ ਉਹ ਪ੍ਰੈਕਟੀਕਲ ਦੀ ਲੈਬ 'ਚ ਲੈ ਕੇ ਜਾਂਦੇ ਸੀ ਨਾ, ਉਹਦੇ 2.5-2.5 ਘੰਟੇ ਨਹੀਂ ਛੱਡਦੇ। ਜਿਹੜਾ ਪ੍ਰੈਕਟੀਕਲ ਆ ਨਾ, ਉਸਨੇ ਤੁਹਾਨੂੰ ਪਾਰ ਲਾਉਣਾ ਵਾ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ, ਕਿਤੇ ਪ੍ਰਤੱਖ ਤਰਕ ਜਾਓਗੇ ਤੁਸੀਂ, ਮੰਨ ਤਾਂ ਲਓ ਗੁਰੂ ਦੀ ਗੱਲ। ਅਤੇ ਗੁਰੂ ਕੀ ਕਹਿੰਦਾ? ਸਿਮਰਨ ਕਰੋ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਅਤੇ ਆਪਾਂ ਪੜ੍ਹ ਲੈਂਦੇ ਹਾਂ ਜੀ, ਅਸੀਂ ਪੜ੍ਹ ਲਈ ਸੀ, ਸੁਖਮਨੀ ਸਾਹਿਬ ਪੜ੍ਹ ਲਿਆ ਸੀ, ਉੱਥੇ ਕੀ ਲਿਖਿਆ ਸੀ? ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਤਾਂ ਕੀਤਾ ਤਾਂ ਹੈ ਨਹੀਂ, ਉੱਚਾ ਤਾਂ ਥਾਂ ਵਾ ਨਾ, ਜੇ ਜੋ ਗੁਰੂ ਕਹਿ ਰਹੇ ਹੋ ਕਰਾਂਗੇ ਤੇ। ਹੁਣ ਤੁਸੀਂ ਕਰਕੇ ਦੇਖਿਓ, ਜੇ ਸੁੱਖ ਨਾ ਮਿਲੇਗਾ ਤਾਂ ਤੁਸੀਂ 5-10 ਮਿੰਟ ਜਿੰਨਾ ਟਾਈਮ ਤੁਹਾਡੇ ਕੋਲ, ਉਨਾ ਚਿਰ ਜੁੜ ਕੇ ਕਰਿਓ। ਜੁੜਨਾ ਕਿੰਨੇ? ਸਾਡੇ ਮਨ ਨੇ ਜਿਹੜਾ ਅੱਖਾਂ 'ਚ ਆ, ਇਹ ਜਿੱਥੇ ਵੇਂਹਦਾ ਵਾ ਉੱਥੇ ਜੁੜ ਜਾਂਦਾ ਵਾ। ਜੇ ਕੋਈ ਆ ਗਿਆ ਤਾਂ ਉਹਦਾ ਸੋਚੀ ਜਾਊਗਾ, ਜਿਹਨੂੰ ਵੇਖਦਾ ਮਨ ਉਹਦੇ ਨਾਲ ਜੁੜ ਜਾਂਦਾ ਵਾ, ਹੈ ਨਾ। ਅਤੇ ਇਹ ਮਾਇਆ ਵਾ ਸਾਰੀ ਜੋ ਤੁਸੀਂ ਵੇਂਹਦੇ ਹੋ ਅੱਖਾਂ ਨਾਲ। ਇਸ ਲਈ ਕਹਿੰਦੇ ਜਦੋਂ ਤੁਸੀਂ ਇਹ ਦੁਖੀ ਕਰਦੀ ਸਾਨੂੰ ਸਾਰਾ ਦਿਨ, ਥਾਟਸ ਜਿਹਨੂੰ ਕਹਿੰਦੇ, ਉਹਨੂੰ ਮਾਇਆ ਗਿਆ, ਥਾਟਸ ਨੂੰ ਵਿਚਾਰ ਕਹਿੰਦੇ ਹੋ ਨਾ, ਸੋਚਾਂ, ਸੋਚਿਆ ਸੋਚ ਨਾ, ਇਹ ਸੋਚਾਂ ਚੱਲੀ ਜਾਂਦੀਆਂ ਨੇ, ਇਹ ਰੁਕਦੀਆਂ ਨਹੀਂ ਗੀਆਂ ਸਾਰਾ ਦਿਨ। ਗੁਰਬਾਣੀ ਪੜ੍ਹੋ ਤਾਂ ਸੋਚਾਂ, ਸਿਮਰਨ ਵਿਖਾਉਣ ਤੁਹਾਡੀਆਂ ਸੋਚਾਂ ਨਹੀਂ ਰੁਕਣੀਆਂ। ਸੋਚਾਂ ਜਿਹੜੀਆਂ ਇਹ ਨਹੀਂ ਰੁਕਦੀਆਂ, ਰਾਤ ਨੂੰ ਸੁਪਨੇ, ਰਾਤ ਜੇ ਤਾਂ ਨਹੀਂ ਇਹ ਗੱਲ ਤਾਂ ਫਿਰ ਤਾਂ ਨਾ ਕਰੋ ਸਿਮਰਨ, ਹੈ ਨਾ। ਜੇ ਤਾਂ ਤੁਸੀਂ ਠੀਕ ਹੋ ਵੀ ਨਾਮ ਨੂੰ ਸੁਣਦੇ ਹੋ ਅੰਦਰੋਂ ਬਾਹਰੋਂ, ਵੇਖਦੇ ਹੋ ਵਾਹਿਗੁਰੂ ਨੂੰ, ਫਿਰ ਤਾਂ ਲੋੜ ਨਹੀਂ ਕਰਨ ਦੀ। ਅਤੇ ਜੇ ਸਾਡੀ ਇਹ ਹਾਲਤ ਹੈ ਮਨ ਦੀ ਵੀ ਦਿਨੇ ਸੋਚਾਂ 'ਚ ਰਹਿੰਦਾ ਅਤੇ ਰਾਤ ਨੂੰ ਸੁਪਨੇ 'ਚ ਰਹਿੰਦਾ, ਫਿਰ ਤਾਂ ਦੁਖੀ ਹੈ। ਗੁਰਬਾਣੀ 'ਚ ਲਿਖਿਆ, ਉਗਵੇ ਦਿਵਸ ਆਲ ਜਾਲ ਸੰਭਾਲੇ, ਆਲ ਜਾਲ ਸੋਚਾਂ ਕੰਮ ਕਾਰਾਂ ਦੀਆਂ, ਉਹ ਵੀ ਕਰਨੀਆਂ ਵਾ, ਪਰ ਨਾਲੇ ਸੁੱਖ ਵੀ ਤਾਂ ਲੈਣਾ ਹੈ ਨਾ। ਕਹਿੰਦੇ ਉਗਵੇ ਦਿਵਸ ਆਲ ਜਾਲ ਸੰਭਾਲੇ ਬਿਖਮਾਇਆ ਕੀ ਵਿਸਥਾਰੇ, ਵੀ ਇੱਧਰ ਜਾਣਾ ਸੀ ਮੈਂ ਉੱਧਰ ਜਾਣਾ ਸੀ। ਆਈ ਰਹਿਣ ਭਿਆ ਸੁਪਨੰਤਰ, ਰਾਤ ਆਈ ਵੀ ਸੁੱਖ ਲਵਾਂਗੇ, ਸੁਪਨੇ ਵੀ ਦੁੱਖ ਸਾਰੇ, ਸੁਪਨੇ ਚਲ ਗਿਆ ਹੋਰ ਦੁਖੀ ਹੋ ਗਿਆ। ਫਿਰ ਉਹਨਾਂ ਦੱਸਿਆ ਤੁਸੀਂ ਨਾ ਉਹਨੂੰ ਯਾਦ ਕਰੋ, ਸਿਮਰਨ ਉਹਦਾ ਕਰੋ ਜਿਹੜਾ ਸੁਖੀ ਹੈ, ਉਹ ਆ ਵਾਹਿਗੁਰੂ ਆਪ ਅਤੇ ਉਹਦਾ ਨਾਮ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ। ਹੁਣ ਅੱਖਾਂ ਬੰਦ ਕਰਕੇ ਜਦੋਂ ਤੁਸੀਂ ਉਹਨੂੰ ਮਨ 'ਚ ਵਸਾਓਗੇ ਨਾ, ਜਦੋਂ ਅੱਖਾਂ ਬੰਦ ਕਰਦੇ ਨਾ, ਮਨ ਜੋਤ ਆ ਨਾ, ਅਤੇ ਜੋਤ ਨੇਤਰਾਂ 'ਚ ਹੁੰਦੀ ਹੈ, ਮਨ ਦਾ ਸਰੂਪ ਕੀ ਆ ਜੋਤ। ਇਹ ਜਦੋਂ ਤੁਸੀਂ ਅੱਖਾਂ ਬੰਦ ਕਰਦੇ ਇੱਕ ਹੋ ਕੇ ਕੰਨਾਂ 'ਚ ਆ ਜਾਂਦਾ ਵਾ, ਉਹਦੇ ਨਾਲ ਫਿਰ ਜੋੜ ਦਿਉ ਵਾਹਿਗੁਰੂ ਨਾਲ ਇਸ ਮਨ ਨੂੰ। ਕੰਨਾਂ 'ਚ ਬੈਠਾ ਸੁਣੇਗਾ, ਜਦੋਂ ਸੁਣਦਾ ਤਾਂ ਫਿਰ ਜੁੜਦਾ ਵਾਹਿਗੁਰੂ ਦੇ ਨਾਲ, ਅਤੇ ਫਿਰ ਇਹਨੂੰ ਸੁੱਖ ਮਿਲੇਗਾ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਤੇ ਕੱਲ ਕਲੇਸ਼ ਕਿਹਾ ਸੋਚਾਂ ਨੂੰ, ਉਹ ਖਤਮ ਹੋ ਜਾਣਗੇ ਕੱਲ ਕਲੇਸ਼। ਆਓ ਪਹਿਲਾਂ ਆਪਾਂ ਇਹ ਪ੍ਰੈਕਟੀਕਲ ਕਰਕੇ ਵੇਖੀਏ, ਫਿਰ ਅੱਜ ਅੱਸੂ ਦੇ ਮਹੀਨੇ ਦੀ ਵਿਚਾਰ ਕਰਾਂਗੇ, ਹੈ ਨਾ। ਅੱਸਨ ਪ੍ਰੇਮ ਉਮਾਹੜਾ,

संत सहाई प्रेम के हौं तिन कै लागां पाए बिन प्रभ क्यों सुख पाई है दूजी नाही जाए जिन्नी चाख्या प्रेम रस से तृप्त रहे आहाय आप त्याग बिनती करें लेहो प्रभु लड़ लाए जो हर कंत मिलाइया से बिछड़ कते ना जाए प्रभ विण दूजा को नहीं नानक हर शरणा अस्सु सुखी वसंदियां जिनम मया हर राय अस्सु सुखी वसंदियां जिनम मया हर राय। अकाल पुरख वाहिगुरु जिन्हां ते कृपा करदे ने उन्हां नूं फिर सुख देण वास्ते संगत च सद लैंदे ने जिसनों अज सतगुरां लिखिया संत सहाई प्रेम के कर कृपा दिया मिलाए जय ठाकर सो प्रसन्न पयो जय ठाकर सो प्रसन्न पयो सत संगत ते प्यार उन्हां दा प्यार फिर सच्ची संगत नाल पै जांदा ओह फिर सुखी हो जांदियां ने। ये अज साडियां सुरतियां नूं समझाया अस्सू सुखी वसंदियां जिन्हां मया हर राय। जदों आपां इदां पढ़दे तां इंज लगदा जिवें भैणां नूं कहा हुंदा प्रभ बिन दूजा को नहीं नानक हर शरणाए अस्सू सुखी वसंदियां। ओह सुरतियां जिहड़ियां अपने पति परमेशर दे नाल प्यार पा लिया जिन्हां ਉਹ ਸੁਖੀ ਹੁੰਦੀਆਂ ਨੇ। ਵੇਖੋ ਸਤਿਗੁਰਾਂ ਦੀ ਬਖਸ਼ਿਸ਼ ਆ ਕਿ ਜਿਹੜੇ ਆਪਣਾ ਸੰਗਤ 'ਚ ਆਉਂਦੇ ਹਾਂ ਨਾ ਸਤਿਗੁਰਾਂ ਦੀ ਗੁਰਬਾਣੀ ਨਾਲ ਜੁੜਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਸਤਿਗੁਰੂ ਸਾਡਾ ਹਰ ਇੱਕ ਪਲ ਹਰ ਇੱਕ ਸਮਾਂ ਘੜੀਆਂ ਜਿਹਨੂੰ ਆਪਾਂ ਪੜ੍ਹਦੇ ਹਾਂ ਵਿਸਿਆਂ ਚੱਸਿਆਂ ਘੜੀਆਂ ਪਹਿਰਾਂ ਹਰ ਇੱਕ ਪਹਿਰ 3 ਘੰਟੇ ਦਾ ਪਹਿਰ ਹੁੰਦਾ ਅਤੇ 4 ਪਹਿਰ ਦਿਨ ਅਤੇ 4 ਪਹਿਰ ਰਾਤ ਹੁੰਦੀ ਹੈ। ਸਤਿਗੁਰੂ ਕਹਿੰਦੇ ਤੁਹਾਨੂੰ ਦਿਨੇ ਵੀ ਸੁਖੀ ਕਰ ਦੇਣਾ ਅਤੇ ਰਾਤ ਨੂੰ ਵੀ ਤੁਹਾਡਾ ਹਰ ਪਲ ਤੁਹਾਡਾ ਹਰ ਸਮਾਂ ਤੁਹਾਡਾ ਹਰ ਪਹਿਰ ਘੜੀਆਂ ਦਿਨ ਰਾਤ ਮਹੀਨਾ ਸੁਖੀ ਕਰ ਦੇਣਾ ਤੁਹਾਨੂੰ। ਪਰ ਜੇ ਆਪਾਂ ਗੱਲ ਮੰਨ ਲਵਾਂਗੇ ਜਿਨ੍ਹਾਂ ਦੀ ਹਜ਼ੂਰੀ 'ਚ ਬੈਠੇ ਹੋ ਲਿਖਿਆ ਨਾ ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ ਕਿ ਉਹ ਜਿਨ੍ਹਾਂ 'ਤੇ ਅਕਾਲ ਪੁਰਖ ਬਖਸ਼ਿਸ਼ ਕਰਦਾ ਉਹਨਾਂ ਨੂੰ ਸੰਗਤ 'ਚ ਭੇਜ ਦਿੰਦਾ ਅਤੇ ਸੰਗਤ ਦੇ ਵਿੱਚ ਫਿਰ ਆ ਕੇ ਉਹ ਸੁਰਤੀਆਂ ਸਮਝ ਲੈਂਦੀਆਂ ਗੁਰਬਾਣੀ ਦੇ ਰਾਹੀਂ ਕਿ ਸਭਨਾ ਕਾ ਸ਼ਉ ਇੱਕ ਹੈ ਸਦ ਹੀ ਰਹੇ ਹਜ਼ੂਰ ਨਾਨਕ ਹੁਕਮ ਨਾ ਮੰਨੀ ਅਤੇ ਘਰ ਹੀ ਅੰਦਰ ਦੂਰ ਵੀ ਦੂਰੀ ਤਾਂ ਅਸੀਂ ਆਪ ਬਣਾਈ ਹੋਈ ਹੈ ਵੀ ਉਹ ਤਾਂ ਹਰ ਵੇਲੇ ਸੱਦ ਸੁਣਦਾ ਸੱਦ ਵੇਖਦਾ ਹਾਂ ਸਾਨੂੰ ਸਾਹ ਦੇ ਕੇ ਦਿੰਦਾ ਰੱਖ ਰਿਹਾ ਇੱਥੇ ਸੱਚਖੰਡ 'ਚ ਵੀ ਵੱਸ ਰਿਹਾ ਵਾ ਜਿਹਦੇ ਵਿੱਚ ਹੀ ਆਪਾਂ ਤੁਰੀਆਂ ਫਿਰਦੇ ਹਾਂ ਸਾਰੇ ਏਕਾ ਸੰਗਤ ਇੱਕ ਗ੍ਰਹਿ ਵਸਤੇ ਮਿਲ ਬਾਤ ਨਾ ਕਰਤੇ ਭਾਈ ਅਤੇ ਅੰਦਰ ਵੀ ਸਾਡੇ ਨਵਾਂ ਦਾਰਾਂ ਤੋਂ ਉੱਪਰ ਬੈਠਾ ਵਾਹਿਗੁਰੂ ਜਿਹਨੂੰ ਤੁਸੀਂ ਪੜ੍ਹਦੇ ਹੋ ਸਭ ਮੈਂ ਜੋਤ ਜੋਤ ਹੈ ਸੋਏ ਜਿਹਨੂੰ ਆਪਾਂ ਪੜ੍ਹਦੇ ਹਾਂ ਨਾ ਕਿ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸਾਨੂੰ ਦੱਸਿਆ ਕਿ ਤੁਹਾਡੇ ਮਸਤਕ ਦੇ ਉੱਪਰ ਸਾਰਿਆਂ ਦੇ ਪ੍ਰਕਾਸ਼ ਰੂਪ ਵਾਹਿਗੁਰੂ ਜੀ ਵੱਸ ਰਹੇ ਨੇ ਅਤੇ ਮਸਤਕ ਤੋਂ ਉੱਪਰ ਤੁਹਾਡਾ ਸਾਂਝਾ ਵਾ ਆ ਜਿਹੜਾ ਉੱਪਰ ਤੁਸੀਂ ਜਿੱਥੋਂ ਵੇਖਦੇ ਹੋ ਜਿੱਥੋਂ ਸਾਹ ਲੈ ਰਹੇ ਉਹਨੂੰ ਸੱਚਖੰਡ ਕਹਿੰਦੇ ਸੱਚਖੰਡ ਦੇ ਵਿੱਚ ਸਾਡਾ ਸਾਰਿਆਂ ਦਾ ਇੱਕੋ ਹੀ ਪਿਤਾ ਹੈ ਜਿਹਨੂੰ ਆਪਾਂ ਕਹਿੰਦੇ ਏਕ ਪਿਤਾ ਇੱਕ ਸਕੇ ਹੰਬਾਰ ਅਤੇ ਵੇਖੋ ਉਹਨੇ ਕਿੰਨੀ ਬਖਸ਼ਿਸ਼ ਕੀਤੀ ਹੈ ਇੱਥੇ ਤਾਂ ਸਾਰਿਆਂ ਨੂੰ ਸਾਂਝਾ ਸਾਹ ਦੇ ਕੇ ਜਿੰਦਾ ਰੱਖ ਰਿਹਾ ਅਤੇ ਸਾਡੇ ਇਕੱਲਿਆਂ ਇਕੱਲਿਆਂ 'ਚ ਵੀ ਉਹ ਬੈਠਾ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚੰਨ ਸਭ ਮੈਂ
ਜਦੋਂ ਜੋਤ ਖਤਮ ਲੈ ਪੂਰੀ ਹੋ ਜਾਂਦੀ ਹੈ ਨਾ, ਸੂਰਜ 'ਚ ਮਿਲ ਜਾਂਦੀ ਹੈ, ਇਹਨੂੰ ਸੂਰਜ ਕਿਹਾ ਸੱਚਖੰਡ ਜਿਹੜਾ ਵਾਹਿਗੁਰੂ ਵਸ ਰਿਹਾ, ਅਤੇ ਇਹ ਜਿਹੜਾ ਇੱਥੇ ਬੈਠਾ ਇਹਨੂੰ ਕਿਰਨ ਕਿਹਾ। ਉਹ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਇਆ ਰਹਾ, ਜਿਹਨੂੰ ਕਹਿੰਦੇ ਪਵਨ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾ। ਜਦੋਂ ਉਹ 'ਚ ਰਲ ਗਿਆ ਤਾਂ ਫਿਰ ਕੁਛ ਹੋ ਨਹੀਂ, ਜਿੰਨਾ ਚਿਰ ਬੈਠਾ ਸਾਡੇ ਅੰਦਰ ਉਨਾ ਚਿਰ ਹੀ ਆਪਾਂ ਚੱਲਦੇ ਫਿਰਦੇ ਹਾਂ। ਉਹਦਾ ਨਾਮ ਵਾਹਿਗੁਰੂ ਜੀ ਦਾ ਅਤੇ ਜੋਤ, ਇਹ ਜਿੰਨਾ ਚਿਰ ਸਾਡੇ ਅੰਦਰ ਆ ਉਨਾ ਚਿਰ ਹੀ ਸਾਡਾ ਬੋਲਣਾ, ਉਨਾ ਚਿਰ ਹੀ ਸਾਡਾ ਚੱਲਣਾ ਫਿਰਨਾ ਵੇਖਣਾ। ਅਤੇ ਜਦੋਂ ਉਹ ਜੋਤ ਖਿੱਚ ਲੈਂਦਾ ਆਪਣੇ ਵਿੱਚ ਹੀ ਮਿਲਾ ਲੈਂਦਾ ਜੋਤ ਨੂੰ, ਅਤੇ ਉਦੋਂ ਪਹਿਲਾਂ ਪਹਿਲਾਂ ਅਸੀਂ ਆਪਣੇ ਮਨ ਦੀ ਜੋਤ ਨੂੰ ਉਸ ਜੋਤ 'ਚ ਮਿਲਾ ਦੇਣਾ। ਬਸ ਆ ਖੇਲ ਆਤਮਾ ਪਰ ਆਤਮਾ ਏਕੋ ਕਰੇ, ਆਤਮਾ ਪਰ ਆਤਮਾ ਏਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਨ। ਜਦੋਂ ਅਸੀਂ ਦੁਬਦਾ ਈਰਖਾ ਦੁਵੈਸ਼ ਜਿਹਦੇ ਵਿੱਚ ਮਨ ਫਸਿਆ ਪਿਆ, ਗੁਰਬਾਣੀ 'ਚ ਲਿਖਿਆ ਨਾ ਕਿਹੜੇ ਹਿਸਾਬ ਨਾਲ ਅਸੀਂ ਜਿਉਂਦੇ, ਤੁਸੀਂ ਆਪ ਚੈੱਕ ਕਰਿਆ ਕਰੋ ਵੀ ਜਿਹਦੇ ਨਾਲ ਤਾਂ ਸਾਡਾ ਵਿਚਾਰ ਮਿਲਦੇ ਨੇ ਉਹਦੇ ਨਾਲ ਆਪਾਂ ਦੋਸਤੀ ਪਾ ਲੈਂਦੇ, ਅਤੇ ਜਿਹਦੇ ਨਾਲ ਥੋੜ੍ਹਾ ਬਹੁਤਾ ਵਿਚਾਰਾਂ ਦਾ ਟਕਰਾਅ ਹੁੰਦਾ ਉਹਨਾਂ ਦੁਸ਼ਮਣੀ ਪਾ ਲੈਂਦੇ। ਇਹੋ ਜਿਹੀ ਹਿਸਾਬ ਹੈ ਨਾ ਸਾਡਾ। ਫਿਰ ਸੁਣੋ ਧਿਆਨ ਨਾਲ, ਤੁਸੀਂ ਆਪ ਚੈੱਕ ਕਰੋ ਕਿ ਜਿਹਦੇ ਨਾਲ ਸਾਡਾ ਵਿਚਾਰਾਂ ਦਾ ਹੁੰਦਾ ਇੱਕ ਸਾਰਤਾ ਹੋ ਜਾਂਦੀ, ਵਿਚਾਰ ਮਿਲ ਜਾਂਦੇ ਆ, ਉਹ ਸਾਡਾ ਮਿੱਤਰ ਬਣ ਜਾਂਦਾ, ਅਤੇ ਜਿਹਦੇ ਨਾਲ ਵਿਚਾਰਾਂ ਦਾ ਟਕਰਾਅ ਹੋ ਜਾਂਦਾ, ਕਿਤੇ ਹੋ ਹੀ ਜਾਂਦਾ ਤੁਰਿਆਂ ਫਿਰਦਿਆਂ ਕਈ ਵਾਰੀ, ਹੈ ਨਾ, ਉਹਦੇ ਨਾਲ ਅਸੀਂ ਦੁਸ਼ਮਣੀ ਪਾ ਲੈਂਦੇ, ਉਹਨੂੰ ਵੇਖ ਕੇ ਪਰਾਂ ਮੂੰਹ ਕਰ ਲੈਂਦੇ, ਹੈ ਨਾ। ਇਹ ਸਾਨੂੰ ਸਮਝਾਇਆ ਵਾ ਕਿ ਸਭ ਕੋ ਮੀਤ ਹਮ ਆਪਣ ਜਾਣਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਆ ਮਨ ਕਾ ਬਿਰਹਾ ਤੋ ਮੇਲ ਕੀਆ ਹਰਾਜਨ। ਵਾਹਿਗੁਰੂ ਮਿਲਾਪ ਉਦੋਂ ਕਰਦਾ ਵਾ ਜਦੋਂ ਤੁਸੀਂ ਆਹ ਗੱਲ ਸਮਝ ਗਏ ਕਿ ਨਾ ਕੋਈ ਹਮਰਾ ਦੁਸ਼ਮਣ ਰਿਹਾ ਨਾ ਹਮ ਕਿਸਕੇ ਬੈਰਾਈ। ਉੱਥੇ ਫਿਰ ਸਤਿਗੁਰੂ ਕਹਿੰਦੇ ਉਹ ਤਾਂ ਹੋਏਗਾ ਜੇ ਸਾਡਾ ਮਨ ਉਹ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਨਾਲ ਜੁੜ ਜਾਏਗਾ ਜਿੱਥੋਂ ਸਾਰਾ ਪ੍ਰੇਮ ਆ ਰਿਹਾ, ਅਤੇ ਉਹ ਸੰਗਤ ਨੇ ਤੁਹਾਡੀ ਸਹਾਇਤਾ ਕਰਨੀ। ਅਸੁਨ ਪ੍ਰੇਮ ਉਮਾਹੜਾ, ਅਸੁਨ ਪ੍ਰੇਮ ਉਮਾਹੜਾ, ਉਮਾਹੜਾ ਹੁੰਦਾ ਬੜਾ ਚਾਓ, ਬੜਾ ਖੁਸ਼ੀਆਂ ਦੇ ਨਾਲ ਮਿਲਣ ਦਾ ਸਾਡੇ ਅੰਦਰ ਚਾਓ ਆਵੇ। ਸਾਡਾ ਤਾਂ ਚਾਓ ਹੀ ਮਰ ਗਿਆ, ਕਿਸੇ ਨੂੰ ਹੈਗਾ ਚਾਓ ਵਾਹਿਗੁਰੂ ਨੂੰ ਮਿਲਣ ਦਾ? ਸਾਨੂੰ ਤਾਂ ਇਹੋ ਚਾਅ ਆ ਕਿ ਮਾਇਆ ਇਕੱਠੀ ਕਰ ਲਈ ਬਸ, ਹੈ ਨਾ। ਮਾਇਆ ਮਨੋ ਨਾ ਵਿਸਰੇ, ਮੰਗੇ ਹਰ ਦਮ ਦੇ ਨਾਲ, ਮਾਇਆ ਮਨੋ ਨਾ ਵਿਸਰੇ ਮੰਗੇ ਦਮਾ ਦਮ, ਹਾਂਜੀ। ਸੋ ਪ੍ਰਭ ਚਿੱਤ ਨਾ ਆਵੇ ਨਾਨਕ ਨਹੀਂ ਕਰਮ। ਕਹਿੰਦੇ ਕਿੱਡੇ ਭਾਗਾਂ ਤੋਂ ਹੀਣੇ ਹੋ ਗਏ ਕਿ ਜਿਹੜੇ ਵਾਹਿਗੁਰੂ ਦੇ ਦਮ ਦੇ ਰਿਹਾ ਸਾਨੂੰ, ਆਪੇ ਕਰਤਾ ਕਰ ਕਰ ਵੇਖੇ ਦਿਨ ਦਾ ਸਵਾਸ ਗ੍ਰਹਿ ਹੈ। ਉਹ ਤਾਂ ਹਰ ਸਾਹ ਦੇ ਨਾਲ ਅਸੀਂ ਉਹਦੀ ਵਡਿਆਈ ਕਰਨੀ ਸੀ। ਦਮ ਦਮ ਸਦਾ ਸੰਭਾਲਦਾ ਦਮ ਨਾ, ਆਓ ਥੋੜ੍ਹਾ ਦਮਾਂ ਨੂੰ ਆਪਾਂ ਲਾਈਏ ਹਾਂ, ਭਲਾ ਸਿੱਖੀਏ। ਜਿਉਂ ਸਾਹ ਆਉਂਦਾ ਨਾ ਅੰਦਰੋਂ ਜਾਂਦਾ ਤਾਂ ਫਿਰ ਬਾਹਰ ਨੂੰ ਆਉਂਦਾ, ਇਹਨੂੰ ਸਵਾਸ ਗ੍ਰਹਿ ਕਹਿੰਦੇ। ਉਹ ਸਤਿਗੁਰੂ ਕਹਿੰਦੇ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਫੇਰ ਆਉਣਾ ਵਾ ਮਹਾ ਅਸਨ ਪ੍ਰੇਮ ਉਮਾਹੜਾ। ਜਦੋਂ ਇਹ ਦਮਾਂ ਦੇ ਨਾਲ ਸਾਨੂੰ ਸਮਝ ਲੱਗ ਗਈ ਨਾ ਵੀ ਹਰ ਦਮ ਦੇ ਨਾਲ ਹੀ ਉਹਦਾ ਉਹਨੂੰ ਯਾਦ ਕਰਨਾ ਵਾਹਿਗੁਰੂ, ਫੇਰ ਸਾਨੂੰ ਇਹ ਅੱਸੂ ਦਾ ਮਹੀਨਾ ਆਉਣਾ ਵਾ ਸਾਡੇ 'ਤੇ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ, ਉਮਾੜਾ ਹੁੰਦਾ ਚਾਓ। ਅਤੇ ਸਾਡੇ ਨੂੰ ਪੁੱਛੀਏ ਜੇ ਸਾਡੇ ਮਨ 'ਚ ਆ ਜਾਵੇ ਚਾਓ, ਚਲ ਅੱਸੂ ਦੇ ਮਹੀਨੇ 'ਚ ਹੀ ਆ ਜਾਵੇ, ਸਾਰੀ ਉਮਰ ਲੰਘਾ ਲਈ ਆਪਾਂ, ਸਾਡੇ ਨੂੰ ਬੇਨਤੀ ਕਰੀਏ ਵੀ ਤੁਸੀਂ ਅੱਜ ਇਹ ਬਖਸ਼ਿਸ਼ ਕੀਤੀ ਆ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਤੇ ਆਹ ਸੰਗਤ ਮਿਲਾਉਂਦੀ ਜੇ ਫਿਰ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ
ਵੇਖੋ ਕਿੰਨਾ ਸਾਨੂੰ ਸਤਿਗੁਰੂ ਵਡਿਆਈ ਬਖਸ਼ਦੇ। ਸੰਗਤ 'ਚ ਬਹਿੰਦੇ ਅਸੀਂ, ਅਸੀਂ ਸੰਗਤ 'ਚ ਬਹਿਣਾ ਹੀ ਨਹੀਂ ਸਿੱਖਦੇ। ਕਈ ਵਾਰੀ ਤਾਂ ਹੁੰਦਾ ਨਾ ਵੀ ਚਲੋ ਕੰਮ ਹੈ, ਜਿਹਨੂੰ ਉਹ ਚਲੇ ਵੀ ਜਾਵੇ ਕੋਈ ਗੱਲ ਨਹੀਂ, ਜਿਹਨੂੰ ਕੋਈ ਕੰਮ ਨਹੀਂ ਹੁੰਦਾ ਉਹ ਵੀ ਸੰਗਤ 'ਚ ਬਹਿ ਕੇ ਖੁਸ਼ ਨਹੀਂ ਗਾ। ਬਸ ਆਏ ਫੋਰਮੈਲਿਟੀ, ਮੱਥਾ ਟੇਕਿਆ, ਲੰਗਰ ਛਕਿਆ ਅਤੇ ਘਰਾਂ ਨੂੰ। ਇਹ ਸਤਿਗੁਰੂ ਦਾ ਸਕੂਲ ਆ। ਸੰਗਤ ਕੀ ਹੈ ਜੀ? ਸਤ ਸੰਗਤ ਸਤਿਗੁਰੂ ਚਟਸਾਲ ਹੈ। ਇੱਥੇ ਤੁਹਾਨੂੰ ਡਿਗਰੀ ਮਿਲਣੀ ਹੈ। ਡਿਗਰੀ ਡਿਗਰੀ ਕਿਹੜੀ ਮਿਲਣੀ ਹੈ? ਸਤਿਗੁਰਾਂ ਨੇ ਦੇਣੀ ਪਰਮ ਪਦਵੀ। ਮੇਰੇ ਮਾਧੋ ਜੀ ਪਦਵੀ ਹੁੰਦੀ ਡਿਗਰੀ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ, ਅਤੇ ਕੀ ਕਰੇਗਾ ਗੁਰੂ? ਗੁਰਪ੍ਰਸਾਦ। ਅਤੇ ਜੇ ਗੁਰੂ ਕੋ ਬਵਾਂਗੇ ਤਾਂ ਡਿਗਰੀ ਦੇਵੇਗਾ ਨਾ, ਅਤੇ ਜੇ ਬੈਠੇ ਨਾ ਤਾਂ ਫਿਰ ਘਰ ਥੋੜ੍ਹਾ ਦੇਣ ਜਾਊਗਾ। ਗੁਰਪ੍ਰਸਾਦ ਪਰਮ ਪਦ ਪਾਇਆ। ਗੁਰਬਾਣੀ ਸਾਰਾ ਗੁਰਪ੍ਰਸਾਦ ਆ। ਗੁਰਬਾਣੀ ਕੀ ਹੈ ਜੀ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਆਪਾਂ ਸੇਵਕ ਹਾਂ ਸਾਰੇ, ਅਤੇ ਕੀ ਕਰੂਗਾ ਗੁਰੂ? ਪ੍ਰਤੱਖ ਗੁਰੂ ਨਿਸਤਾਰੇ ਹੁੰਦਾ ਤਾਰਨਾ, ਅਤੇ ਤਰਨਾ ਕਿੱਥੋਂ ਆ? ਆ ਜਿਹੜਾ ਪੈਸੀਫਿਕ ਓਸ਼ੀਅਨ ਹੈ, ਕਿੱਥੋਂ ਤਰਨਾ ਜੀ? ਇਹ ਅਟਲਾਂਟਿਕ 'ਚੋਂ ਭਵਜਲ, ਉੱਥੋਂ ਤਾਰੂਗਾ ਤੁਹਾਨੂੰ। ਭਵਜਲ ਵਿਖਮ ਅਸਗਾ, ਭਵਜਲ ਆ ਜਿਹੜਾ 84 ਲੱਖ ਜੂਨਾਂ 'ਚ ਆਪਾਂ ਚਲੇ ਜਾਂਦੇ ਨਾ ਵਾਰ ਵਾਰ, ਉੱਥੋਂ ਕੱਢੇਗਾ ਵੈਗਰ। ਅਜੇ ਸਮੁੰਦਰ 'ਚ ਤਰਨਾ ਜਿਹਨੂੰ ਆਉਂਦਾ ਉਹ ਤਰ ਸਕਦਾ ਵਾ, ਪਰ ਜਿਹੜਾ ਭਵਜਲ ਹੈ ਨਾ, ਭਵਜਲ ਬਿਨ ਸ਼ਬਦੇ ਕਿਉਂ ਤਰੀ? ਆਵਾਂ ਥੋੜ੍ਹਾ ਜਿਹਾ ਭਵਜਲ 'ਚੋਂ ਕੱਢੀਏ। ਆ ਸ਼ਬਦ ਨਹੀਂ ਕੱਢਣਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਪਾਰ ਕੀ? 9 ਦਰਾਂ ਜਿੰਨਾ ਚਿਰ ਮਨ ਰਹਿੰਦਾ ਵਾ, ਵਿਚਾਰਾਂ 'ਚ ਰਹਿੰਦਾ, ਸੋਚਾਂ 'ਚ ਰਹਿੰਦਾ ਵਾ, ਰਾਤ ਨੂੰ ਸੁਪਨਿਆਂ 'ਚ ਰਹਿੰਦਾ ਵਾ, ਅਤੇ ਜਦੋਂ ਤੁਸੀਂ ਗੁਰੂ ਦੇ ਸ਼ਬਦ ਨੂੰ ਕੱਢੋਗੇ ਤਾਂ ਨਿੱਜ ਘਰ 'ਚ ਜਾਏਗਾ। 5ਵੇਂ ਪਾਤਸ਼ਾਹ ਰੋਜ਼ ਬੇਨਤੀ ਕਰਦੇ ਆ ਸੌਣ ਲੱਗਿਆਂ ਨੂੰ। ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ? ਉਹਨਾਂ ਨੂੰ ਪਤਾ ਸੀ ਨਾ ਮੰਨਣੀ ਤਾਂ ਹੈ ਨਹੀਂ ਗੱਲ, ਚਲੋ ਬੇਨਤੀ ਕਰਕੇ ਵੇਖ ਲਓ। ਕਹਿੰਦੇ ਕਰੋ ਬੇਨਤੀ, ਸਾਨੂੰ ਮਿੱਤਰ ਕਹਿੰਦੇ ਆ 5ਵੇਂ ਪਾਤਸ਼ਾਹ, ਸੁਣੋ ਮੇਰੇ ਮੀਤਾ ਸੰਤ ਟਹਿਲ ਕੀ, ਆ ਸੰਤਾਂ ਦੀ ਸੇਵਾ ਕਰ ਲਓ। ਤੁਹਾਨੂੰ ਸੰਤ ਕਿਹਾ ਵਾ ਗੁਰਮੁਖ ਪਿਆਰੇ, ਜੋ ਸੰਗਤ 'ਚ ਬਹਿ ਜਾਂਦੇ ਹੋ। ਸੰਤ ਕਿਹਨੂੰ ਕਿਹਾ ਵਾ? ਜਦੋਂ ਤੁਸੀਂ ਸੰਗਤ 'ਚ ਬਹਿੰਦੇ ਸਤਿਗੁਰੂ ਬੜੀ ਕਿਰਪਾ ਕਰਦੇ ਆ ਆਪਣੇ 'ਤੇ। ਵੇਖੋ ਕਿੰਨੀ ਵਡਿਆਈ ਦਿੱਤੀ, ਕਹਿੰਦੇ ਆਵੋ ਸੰਤ ਪਿਆਰਿਓ। ਜਿਵੇਂ ਸਕੂਲੇ ਭਾਵੇਂ ਕੋਈ ਪਹਿਲੀ 'ਚ ਹੋਵੇ ਅਤੇ ਭਾਵੇਂ ਐੱਮਏ 'ਚ ਹੋਵੇ, ਉਹਨੂੰ ਸਟੂਡੈਂਟ ਕਹਿੰਦੇ ਆ, ਵਿਦਿਆਰਥੀ ਕਹਿੰਦੇ ਆ। ਭਾਵੇਂ ਪਹਿਲੀ 'ਚੋਂ ਹਟ ਜਾਵੇ ਉਹ, ਉਹਨੂੰ ਵਿਦਿਆਰਥੀ ਕਹਿੰਦੇ ਆ। ਇੱਥੇ ਜਦੋਂ ਸਤਿਗੁਰੂ ਦੀ ਹਜ਼ੂਰੀ 'ਚ ਆਉਂਦੇ ਸਾਨੂੰ ਸੰਤ ਕਹਿੰਦੇ। ਸੰਤ ਸਾਨੂੰ ਤਾਂ ਕਹਿੰਦੇ ਆ ਵੀ ਇਹਨਾਂ ਨੂੰ ਸੰਤ ਬਣਾ ਦੇਣਾ ਵਾ ਆਪਾਂ, ਜੇ ਬਹਿ ਗਏ ਕਲਾਸ ਦੇ ਵਿੱਚ, ਹੈ ਨਾ। ਕਲਾਸ 'ਚ ਨਹੀਂ ਨਾ ਬਹਿੰਦੇ ਇਹ, ਜੇ ਕਲਾਸ 'ਚ ਬਹਿ ਗਏ ਤਾਂ ਸਤਿਗੁਰੂ ਫਿਰ ਤਰੀਕਾ ਦੱਸਣਗੇ। ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀ ਹੈ ਮਿਲਾਏ, ਉਹਨਾਂ ਦੇ ਵਹਿਗੁਰੂ ਨਾਲ ਪ੍ਰੇਮ ਪਵਾ ਦੇਣਾ ਤੁਹਾਡਾ, ਠੀਕ ਹੈ ਜੀ, ਅਤੇ ਮਿਲਾ ਦੇਣਾ। ਇਹਨੂੰ ਮਿਲਾਪ ਨੂੰ ਹੀ ਪਰਮ ਪਦਵੀ ਕਿਹਾ ਵਾ, ਮਿਲਾਪ ਨੂੰ। ਇਹੋ ਤਾਂ ਕਰਨ ਆਏ ਸੀ ਅਸੀਂ, ਅਸੀਂ ਡਿਗਰੀ ਲੈਣ ਆਏ ਹਾਂ ਸਾਰੇ, ਅਸੀਂ ਗੁਰਬਾਣੀ ਵੱਲੋਂ ਵੀ ਡਿਗਰੀ ਲੈਣ ਆਏ ਹਾਂ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ, ਤਰਿਆ ਗੁਰਪ੍ਰਸਾਦ। ਬੜੀ ਉੱਚੀ ਡਿਗਰੀ ਹੈ, ਮਿਲਾਪ ਜਦੋਂ ਹੋ ਜਾਣਾ ਵਾਹਿਗੁਰੂ ਦੇ ਨਾਲ ਪੂਰਾ, ਇਹੋ ਹੀ ਆਏ ਭਾਈ ਪ੍ਰਾਪਤ ਮਾਨੁੱਖ ਦੇ ਹੋਰੀ ਆ। ਗੋਬਿੰਦ ਮਿਲਣ ਕੀ ਤੇਰੀ ਵਰੀ ਆ। ਹੁਣ ਤੁਸੀਂ ਹੈਰਾਨ ਰਹਿ ਜਾਓਗੇ ਕਰਨਾ ਕੀ ਹੈ, ਨਾਲ ਹੀ ਦੱਸਿਆ, ਪਰ ਉਹ ਅਸੀਂ ਕਰਦੇ ਨਹੀਂ ਗੇ, ਪੜ੍ਹ ਲੈਂਦੇ ਹਾਂ। ਅਵਰ ਕਾਜ ਤੇਰੇ ਕੀ ਕਰ ਫਿਰ, ਆਸਾਨ ਸੰਗਤ 'ਚ ਬੈਠੇ ਜਦੋਂ ਮੈਂ ਜਪਾਉਣ ਲੱਗੇ ਅੱਧਿਆਂ ਨੇ ਉੱਠ ਜਾਣਾ, ਸਾਨੂੰ ਆਦਤ ਹੀ ਨਹੀਂ ਪਈ। ਸਤਿਗੁਰੂ ਕਹਿ ਰਹੇ ਨੇ 5ਵੇਂ ਪਾਤਸ਼ਾਹ ਮਿਲ ਸਾਥ, ਜਿਹਨਾਂ ਨੂੰ ਕੰਮ ਹੈ ਉਹ ਤਾਂ ਚਲੇ ਜਾਇਆ ਕਰੋ, ਜਿਹਨਾਂ ਨੂੰ ਕੰਮ ਹੀ ਕੋਈ ਨਹੀਂ ਉਹ ਤਾਂ ਘੜੀ ਬਹਿ ਜਾਇਆ ਕਰੋ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰ ਮਿਲ ਸਾਧ ਸੰਗਤ ਭਜ, ਭਜਨ ਕਰਨਾ ਇਹਨੇ ਨਾਲ ਜਾਣਾ ਤੁਹਾਡੇ। ਆ ਸੰਗਤ 'ਚੋਂ ਕਿੰਨਾ ਧਨ ਇਕੱਠਾ ਹੋ ਜਾਣਾ, ਇੱਕ ਦੋ ਜੀਪੋਂ ਲੱਖ ਹੋਏ ਅਤੇ ਕੀ ਆਖਣਾ ਤੁਸੀਂ ਜੀਭਾਂ ਦੇ ਨਾਲ, ਲੱਖ ਗੇੜਾ ਆਖੀਏ, ਕੀ ਆਖੀਏ? ਵਾਹਿਗੁਰੂ। ਆਓ ਥੋੜ੍ਹਾ ਜਿਹਾ ਕਹੋ ਅੱਖਾਂ ਬੰਦ ਕਰਕੇ, ਮਨ ਨੂੰ ਜੋੜ ਕੇ ਫਿਰ ਵੇਖਿਓ ਤੁਸੀਂ ਪਰਮ ਪਦਵੀ। ਵੇਖੋ ਬੱਚਿਆਂ ਨੂੰ ਆਪਾਂ ਪੜ੍ਹਾਉਂਦੇ ਹਾਂ, 8 ਘੰਟੇ ਪੜ੍ਹਦੇ ਹਾਂ ਸਕੂਲ 'ਚ ਜਾ ਕੇ, ਫਿਰ ਕਿੰਨਾ ਚਿਰ ਕਾਲਜਾਂ 'ਚ ਲਾਉਂਦੇ, ਫਿਰ ਯੂਨੀਵਰਸਿਟੀਆਂ 'ਚ 15-20 ਸਾਲ ਜਾਂਦੇ ਲਗਾਤਾਰ, ਉਹ 8-8 ਘੰਟੇ ਕਲਾਸ ਟੀਚਰ ਦੀ ਗੱਲ ਸੁਣਦੇ ਆ, ਅਤੇ ਅਸੀਂ ਸਤਿਗੁਰੂ ਦੀ ਕਲਾਸ 'ਚ ਆਏ ਅਤੇ
ਟੋਫੀਆਂ ਲੈ ਕੇ ਤਾਂ ਵਾਪਸ ਚਲ ਗਏ, ਅਤੇ ਜੇ ਉੱਥੇ ਵੀ ਟੋਫੀਆਂ ਲੈ ਕੇ ਉਹ ਘਰ ਨੂੰ ਚਲ ਜਾਣ ਅਤੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾ ਜਾਣ ਟੀਚਰ ਨੂੰ, ਅਤੇ ਫਿਰ ਉਹ ਕਦੀ ਡਿਗਰੀ ਕਰ ਜਾਣਗੇ ਕੋਈ? ਹੈ ਨਾ, ਇੱਥੇ ਅਸੀਂ ਪ੍ਰਸ਼ਾਦ ਲਿਆ ਅਤੇ ਲੰਗਰ ਛਕਿਆ ਅਤੇ ਚਲੋ ਜੀ ਘੜੀ ਬੈਠੇ ਨੇ। ਇੱਥੇ ਵੀ ਸਾਨੂੰ ਸਿੱਖਣਾ ਪੈਣਾ ਵਾ ਜਿਹੜਾ ਗੁਰਬਾਣੀ ਲਿਖਿਆ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਜੇ ਤੁਸੀਂ ਜੰਮਣ ਮਰਨ 'ਚੋਂ ਨਿਕਲਣਾ ਚਾਹੁੰਦੇ ਹੋ ਤਾਂ ਗੁਰੂ ਤੋਂ ਸਿੱਖ ਲਓ। ਮੁੱਖ ਉੱਜਲ ਸਦਾ ਸੁਖੀ ਨਾਨਕ ਸਿਮਰਤ, ਉਹ ਇੱਕ ਨੂੰ ਸਿਮਰਨਾ ਕਿਵੇਂ ਆ? ਵਾਹ,